ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3630 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: शुरू करन लगा मैं।
1: हाँ जी, हाँ जी।
0: एक बार फिर तुहाडी सेवा दे विच हाजिर हाँ। तो मेरे नाल आज स्टूडियो दे विच मेरे बहुत ही अजीज़, बहुत ही प्यारे वीर वीर सतिंदर सिंह जी कैलगरी लिखते ने। तो जे लास्ट नेम यूज़ करते हो आप ही दस देंगे। तो उन्हों का आप इस शो दे विच स्वागत करते हैं। तो वीर जी, वाहेगुरु जी का खालसा, वाहेगुरु जी की फतेह।
1: हाँ जी, वाहेगुरु जी का खालसा, वाहेगुरु जी की फतेह। जी सारे ही सत्कारयोग दर्शकों, स्रोतियों, मेरे वालों वाहेगुरु जी का खालसा, वाहेगुरु जी की फतेह। प्यार प्रति सत श्री अकाल। तो ਤੁਹਾਡਾ ਪਿਆਸਾ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਉਹਨਾਂ ਦੇ ਰੂਬਰੂ ਕੀਤਾ ਹੈਗਾ ਆਪਣੇ ਸਰੋਤਿਆਂ ਦੇ। ਅਤੇ
0: ਜੀ ਪ੍ਰੋਗਰਾਮ ਤੁਹਾਡਾ ਆਪਣਾ ਵਾ, ਤੁਸੀਂ ਵੀ ਸਰੋਤਿਆਂ ਵਿੱਚੋਂ ਹੀ ਹੋ।
1: ਹਾਂਜੀ,
0: ਅਤੇ ਜਿਹੜਾ ਪ੍ਰੋਗਰਾਮ ਆ, ਕਿਉਂਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਨਾਂ ਹੀ ਆ
1: ਜੀ,
0: ਅਤੇ ਇਸ ਕਰਕੇ ਇਹ ਤਾਂ ਸਾਰਿਆਂ ਦਾ ਹੀ ਹੈ ਸਾਂਝਾ।
1: ਹਾਂਜੀ,
0: ਅਤੇ ਅੱਜ ਜਿਹੜਾ, ਕਿਉਂਕਿ ਆਪਾਂ ਪਰਸੋਂ ਮਿਲੇ ਸੀ ਮੀਡੀਆ ਦੇ ਸਿਲਸਿਲੇ ਦੇ ਵਿੱਚ, ਕਾਫੀ ਦੇਰ ਬਾਅਦ ਮੁਲਾਕਾਤ ਹੋਈ ਮੇਰੇ। ਕਰੋਨਾ ਤੋਂ ਬਾਅਦ ਆਪਾਂ ਦੁਬਾਰਾ ਪਹਿਲੀ ਵਾਰ ਤੁਸੀਂ ਮੇਰੇ ਸਟੂਡੀਓ 'ਚ ਆ ਰਹੇ ਹੋ।
1: ਹਾਂਜੀ, ਹਾਂਜੀ।
0: ਅਤੇ ਤੁਹਾਡਾ ਆਪਣਾ ਪ੍ਰੋਗਰਾਮ, ਇਸ ਕਰਕੇ ਥੈਂਕ ਯੂ ਦੀ ਮਤਲਬ ਕੋਈ ਨਹੀਂ, ਫਿਰ ਵੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮਾਣ ਦਿੰਦੇ ਹੋ ਜੀ।
1: ਹਾਂ, ਨਹੀਂ ਤੁਸੀਂ ਹੋਸਟ ਕਰਦੇ ਹੈਗੇ ਹੋ
0: ਜੀ,
1: ਅਤੇ ਤੁਹਾਡੀ ਡਿਊਟੀ ਪੱਕੀ ਹੈ, ਅਤੇ ਗੈਸਟ ਇੱਧਰ ਉੱਧਰ ਚਲੇ ਜਾ ਸਕਦੇ ਹੈਗੇ ਨੇ।
0: ਬਿਲਕੁਲ,
1: ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ, ਅਤੇ ਇਸ ਕਰਕੇ ਤੁਹਾਡਾ ਧੰਨਵਾਦ
0: ਕਿ ਮਾਲਕ ਨੇ ਬਖਸ਼ਿਸ਼ ਦਿੱਤੀ। ਮੈਂ ਤਾਂ ਇਹੀ ਸਮਝਦਾ ਕਿ ਉਹਨਾਂ ਨੇ ਕੋਈ ਅਪਰਚੁਨਿਟੀ ਦਿੱਤੀ ਹੈ।
1: ਹਾਂਜੀ, ਇਹਦੇ ਨਾਲ ਇਹ ਹੁੰਦਾ ਹੈਗਾ ਕਿ ਜਿਵੇਂ ਤੁਸੀਂ ਕਿਸੇ ਨੂੰ ਚੰਗੀਆਂ ਗੱਲਾਂ ਦੱਸਦੇ ਹੈਗੇ ਹੋ, ਹੈ ਨਾ
0: ਜੀ,
1: ਪਰ ਉਹ ਹੀ ਚੰਗੀਆਂ ਗੱਲਾਂ ਪਹਿਲਾਂ ਤੁਹਾਡੇ ਆਪਣੇ ਮਨ 'ਚ ਆਉਂਦੀਆਂ, ਤਾਂ ਉੱਥੇ ਅਸਰ ਚੰਗੀਆਂ ਗੱਲਾਂ, ਜੇ ਚੰਗੀਆਂ ਗੱਲਾਂ ਮਨ 'ਚ ਆਉਂਦੀਆਂ ਤਾਂ ਮਨ 'ਤੇ ਵੀ ਚੰਗਾ ਅਸਰ ਹੁੰਦਾ ਹੈਗਾ। ਅਤੇ ਜੇ ਤੁਸੀਂ ਮਤਲਬ ਕਿਤੇ ਹੋਰ ਬੈਠੇ ਹੋਵੋਗੇ ਅਤੇ ਤੁਸੀਂ ਐਵੇਂ ਰੀਲਾਂ ਵੇਖੀ ਜਾਓਗੇ, ਕੋਈ ਨੈਗੇਟਿਵ ਚੀਜ਼ਾਂ ਦੇਖੀ ਜਾਓਗੇ, ਅਤੇ ਇਹਦੇ ਵਿੱਚ ਇਹ ਹੈਗਾ ਕਿ ਨਾਲੇ ਆਪਾਂ ਲੋਕਾਂ ਦੇ ਨਾਲ ਚੰਗੀ ਗੱਲਾਂ ਦੀ ਸਾਂਝ ਕਰਦੇ ਹਾਂ, ਨਾਲੇ ਆਪਣੇ ਮਨ 'ਤੇ ਜਿਹੜਾ ਪਹਿਲਾਂ ਅਸਰ ਹੁੰਦਾ ਹੈਗਾ ਉਦੋਂ
0: ਜੀ। ਸੋ ਅੱਜ ਦਾ ਜਿਹੜਾ ਆਪਾਂ ਪ੍ਰੋਗਰਾਮ ਦਾ ਜਿਹੜਾ ਇਹ ਹਿੱਸਾ ਸ਼ੁਰੂ ਕਰ ਰਹੇ ਹਾਂ
1: ਜੀ, ਜੀ
0: ਜਿਸ ਤਰ੍ਹਾਂ ਕਿ ਤੁਸੀਂ ਸੁਜੈਸਟ ਕੀਤਾ ਸੀ ਕਿ ਸਿੱਖ ਸਿਧਾਂਤ 'ਤੇ ਗੱਲ ਕਰੀਏ।
1: ਹਾਂਜੀ, ਹਾਂਜੀ।
0: ਅਤੇ ਆਪਾਂ, ਕਿਉਂਕਿ ਮੈਨੂੰ ਯਾਦ ਹੈ ਮੇਰਾ ਇੱਕ ਆਰਟੀਕਲ 90s ਦੇ ਵਿੱਚ ਕਸ਼ਮੀਰ ਟਾਈਮਸ ਦੇ ਵਿੱਚ ਛਪਿਆ ਸੀ ਕਿਤੇ
1: ਜੀ, ਜੀ।
0: ਅਤੇ ਮੈਂ ਉਹਦੇ 'ਤੇ ਜਦੋਂ ਲਿਖਿਆ ਸੀ ਤਾਂ ਮੈਨੂੰ ਇਸ ਤਰ੍ਹਾਂ ਲਿਖਣਾ ਪਿਆ ਸੀ ਕਿ ਦੇਅਰ ਇਜ਼ ਵਰਲਡ ਆਫ ਡਿਫਰੈਂਸ ਬਿਟਵੀਨ ਪਰਸੈਪਟ ਐਂਡ ਪ੍ਰੈਕਟਿਸ ਇਨ ਸਿੱਖਿਜ਼ਮ।
1: ਹਾਂਜੀ।
0: ਅਤੇ ਮੈਨੂੰ ਇੱਕਦਮ ਉਹ ਉਸ ਪੰਕਤ ਉਹਦਾ ਅੱਧਾ ਹਿੱਸਾ ਯਾਦ ਆ ਗਿਆ, ਜਿਸ ਨੂੰ ਆਪਾਂ ਸਿਧਾਂਤ ਅਤੇ ਅਮਲ,
1: ਹਾਂਜੀ,
0: ਯਾਨੀ ਕਿ ਸਿਧਾਂਤ ਅਤੇ ਅਮਲ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਕਾਫੀ ਅੰਤਰ ਹੈ
1: ਜੀ, ਜੀ।
0: ਅਤੇ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਤਲਬ ਜਾਣਨਾ ਚਾਹਾਂਗਾ ਕਿ ਸਿੱਖ ਦੀ ਤਾਰੀਫ ਤੁਸੀਂ ਕਿਵੇਂ ਸਿੱਖ ਨੂੰ ਡਿਫਾਈਨ ਕਰਦੇ ਹੋ?
1: ਅਤੇ ਗੱਲ ਦੇਖੋ, ਸਿੱਖ ਦੀ ਤਾਂ ਆਪਾਂ ਜੋ ਮਰਜ਼ੀ ਉਹਨਾਂ ਦੀ ਡੈਫੀਨੇਸ਼ਨ ਕਰ ਲਈਏ, ਹੈ ਨਾ, ਸਿੱਖ ਦਾ ਆਪਾਂ ਕਹਿ ਦਿੰਦੇ ਵੀ ਸਿੱਖ ਦਾ ਮਤਲਬ ਸਿੱਖਣਾ ਹੈਗਾ, ਹੈ ਨਾ, ਤਾਂ ਹੀ ਉਹਨੂੰ ਮਤਲਬ ਕਦੇ ਕੋਈ ਬੰਦਾ ਇਹ ਹੋਮਾ ਕਰੇ ਹੀ ਨਾ ਕਿ ਮੈਨੂੰ ਪਤਾ ਲੱਗ ਗਿਆ ਹੈਗਾ, ਠੀਕ ਹੈ, ਇਸ ਕਰਕੇ ਉਹਦਾ ਨਾਂ ਹੀ ਸਿੱਖ ਰੱਖ ਦਿੱਤਾ ਵੀ ਤੂੰ ਸਿੱਖਣਾ ਹੈਗਾ ਸਾਰੀ ਉਮਰ, ਹੈ ਨਾ, ਅਤੇ ਉਹ ਤਾਂ ਹੈ ਹੀ ਆ। ਦੂਸਰਾ ਜਿਹੜਾ ਹੈਗਾ ਕਿ ਸਿੱਖਾਂ ਦੀ ਆਪਾਂ ਕਈ ਤਰੀਕਿਆਂ ਦੇ ਨਾਲ ਜਿਹੜੀ ਹੈਗੀ ਉਹਦੀ ਪਰਿਭਾਸ਼ਾ ਕਰ ਦਿੰਦੇ ਹੈਗੇ ਹਾਂ, ਪਰ ਆਪਾਂ ਚਲੋ ਅੱਜ ਉਸ ਚੱਕਰਾਂ 'ਚ ਨਹੀਂ ਪੈਂਦੇ ਹੈਗੇ। ਆਪਾਂ ਨੂੰ ਤਾਂ ਇਹ ਦੇਖਣਾ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਗੁਰੂ ਨਾਨਕ ਦੇਵ ਜੀ, ਹੈ ਨਾ, ਕਿਉਂਕਿ ਇਹ ਸਾਡੇ ਜਿਹੜੇ ਇਸ ਧਰਮ ਦੇ ਮੋਢੀ ਸਨ, ਹੈ ਨਾ, ਗੁਰੂ ਨਾਨਕ ਦੇਵ ਜੀ ਸੀ, ਹੈ ਨਾ। ਅਤੇ ਪਿਆਸਾ ਜੀ, ਇੱਦਾਂ ਹੁੰਦਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਹੋਏਗਾ ਕਿ ਮੈਂ ਵੀ ਕੁਛ ਕਰਾਂ ਜਾਂ ਕੁਛ, ਹੈ ਨਾ, ਜੋ ਵੀ ਮੈਸੇਜ ਹੈ ਵੀ ਕੋਈ, ਤਾਂ ਦੈਟ ਮੀਨਸ ਪਹਿਲਾਂ ਆਪਾਂ ਨੂੰ ਪ੍ਰੋਬਲਮ ਸਮਝਣੀ ਪੈਂਦੀ ਹੈਗੀ ਹੈ।
0: ਬਿਲਕੁਲ,
1: ਉਹਨਾਂ ਨੂੰ ਪ੍ਰੋਬਲਮ ਨਜ਼ਰ ਆਈ ਹੋਏਗੀ, ਤਾਂ ਹੀ ਉਹਨਾਂ ਨੇ ਸੋਚਿਆ ਨਾ, ਨਹੀਂ ਤਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈਗੀ ਸਿਧਾਂਤ ਦੀ ਅਤੇ ਪ੍ਰੈਕਟਿਸ ਦੀ, ਹੈ ਨਾ, ਸਿਧਾਂਤ ਤਾਂ ਪਹਿਲਾਂ ਵੀ ਸੀ
0: ਜੀ,
1: ਸਿਧਾਂਤ ਹੁਣ ਜੇ ਵੇਦਾਂ ਦੀ ਗੱਲ ਕਰੀਏ ਜਾਂ ਬਾਕੀ ਜਿਹੜੇ ਧਰਮ ਚੱਲਦੇ, ਉੱਥੇ ਇਹ ਥੋੜ੍ਹਾ ਕਿਹਾ ਸੀ ਵੀ ਤੁਸੀਂ ਚੋਰੀ ਕਰੋ, ਠੱਗੀ ਮਾਰੋ, ਦੂਜੇ ਦਾ ਹੱਕ ਕਹੋ, ਉੱਥੇ ਵੀ ਨਹੀਂ ਕਿਹਾ ਹੈਗਾ, ਹੈ ਨਾ,
0: ਉੱਥੇ ਵੀ
1: ਕਿਹਾ। ਹਾਂ, ਪਰ ਇਹ ਹੈਗਾ ਸੀ ਕਿ ਪ੍ਰੈਕਟਿਸ ਜਿਹੜੀ ਹੈਗੀ ਸੀ ਕਿ ਉਹ ਮਤਲਬ ਡਿਫਰੈਂਟ ਹੈਗੀ ਆ। ਅਤੇ ਜਿਹੜੇ ਹੁਣ ਮੰਨ ਲਓ ਗੁਰੂ ਨਾਨਕ ਦੇਵ ਜੀ ਨੇ ਜਾਂ ਸਿੱਖ ਧਰਮ ਦੇ ਵਿੱਚ ਜਿਹੜੇ ਚੰਗੇ ਸਿਧਾਂਤ ਹੈਗੇ ਨੇ
0: ਜੀ,
1: ਅਤੇ ਜੇ ਅਸੀਂ ਮੰਨ ਲਓ ਸਾਰੇ ਹੀ ਆਪੀ ਉਹਨੂੰ ਫੋਲੋ ਕਰਨ ਲੱਗ ਪਈਏ ਤਾਂ ਅਸੀਂ ਵੀ ਗੁਰੂ ਨਾਨਕ ਹੀ ਬਣ ਜਾਈਏ, ਹੈ ਨਾ, ਪਰ ਉਹ ਹੋਣਾ ਨਹੀਂ ਸੰਭਵ ਕਿਉਂਕਿ ਆਪਾਂ ਮਨੁੱਖਾ ਜਨਮ ਦੇ ਵਿੱਚ ਹੈਗੇ ਹਾਂ। ਪਰ ਕਈ ਵਾਰੀ ਇਹ ਸਾਡਾ ਕਿ ਦੁਖਾਂਤ ਰਹਿੰਦਾ ਹੈਗਾ ਕਿ ਅਸੀਂ ਜਿਹੜੀ ਪ੍ਰੈਕਟਿਸ ਹੁੰਦੀ ਹੈ ਨਾ
0: ਜੀ,
1: ਉਹਦੇ ਨਾਲ ਜ਼ਿਆਦਾ ਜੁੜਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ। ਅਸੀਂ ਕਹਿੰਦੇ ਹਾਂ ਵੀ ਲੈ ਉਹਨੇ ਜੀ ਅੰਮ੍ਰਿਤ ਛਕਿਆ ਉਹ ਤਾਂ ਇੱਦਾਂ ਕਰਦਾ ਜੀ, ਉਹਨੇ ਫਲਾਣੇ ਨੇ ਦਾੜੀ ਰੱਖੀ ਹੈ ਜੀ ਉਹਨੇ ਤਾਂ ਐਂ ਕਰਦਾ ਜੀ, ਹੈ ਨਾ। ਉਹ ਉਸ ਚੀਜ਼ ਨੂੰ ਅਸੀਂ ਲੈਂਦੇ, ਆਪਾਂ ਸਿਧਾਂਤ ਨੂੰ ਛੱਡਦੇ, ਉਹ ਮਤਲਬ ਸਾਡੇ ਬਹਾਨੇਬਾਜ਼ੀ ਹੁੰਦੀ ਹੈਗੀ ਹੈ, ਉਹ ਸਾਡੇ ਬਹਾਨੇਬਾਜ਼ੀ ਹੁੰਦੀ ਹੈਗੀ ਹੈ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਇਸ ਧਰਤੀ 'ਤੇ ਆਏ ਤਾਂ ਉਹਨਾਂ ਨੇ ਪਹਿਲਾਂ ਵੇਖਿਆ ਕਿ ਇੱਥੇ ਤਾਂ ਸਾਰਾ ਕੁਛ ਹੀ ਮਤਲਬ ਵੀ ਚੌਪਟ ਹੋਇਆ ਪਿਆ ਹੈਗਾ, ਵੀ ਸਿਧਾਂਤ ਅਤੇ ਚਲੋ ਜੋ ਸੀ ਸੋ ਸੀ, ਹੈ ਨਾ। ਵੀ ਉਹਨਾਂ ਨੇ ਫਿਰ ਦੇਖੋ ਕਈ ਵਾਰੀ ਅਸੀਂ ਇੱਥੇ ਵੀ ਕਹਿੰਦੇ ਹੈਗੇ ਹਾਂ ਕਿ ਮੰਨ ਲਓ ਕਿ ਕੋਈ ਇੱਕ ਕਿੱਤੇ ਦੇ ਵਿੱਚ ਹੋਵੇ, ਇੱਕ ਪ੍ਰੋਫੈਸ਼ਨ 'ਚ ਹੋਵੇ, ਅਸੀਂ ਕਹਿੰਦੇ ਯਾਰ ਤੂੰ ਆਪਣੇ ਪ੍ਰੋਫੈਸ਼ਨ ਦਾ ਮਤਲਬ ਰੱਖ, ਦੂਜੇ ਪਾਸੇ ਤੂੰ ਨਾ ਸੋਚ, ਹੈ ਨਾ, ਵੀ ਆਪਣੇ ਕੰਮ 'ਤੇ ਫੋਕਸ ਕਰਨਾ ਚਾਹੀਦਾ ਜਾਂ ਇੱਕ ਕੰਮ 'ਤੇ ਫੋਕਸ ਕਰਨਾ ਚਾਹੀਦਾ ਹੈਗਾ। ਪਰ ਸਾਡੇ ਗੁਰੂਆਂ ਨੇ ਇਹ ਨਹੀਂ ਸਿਖਾਇਆ ਸਾਨੂੰ, ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਹੈਗਾ ਕਿ ਸਾਰਾ ਕੁਛ ਨਾਲੋਂ ਨਾਲ ਹੀ ਚੱਲਦਾ ਹੈਗਾ
0: ਜੀ,
1: ਠੀਕ ਹੈ। ਜੇ ਉਹਨਾਂ ਨੇ ਆਈਡੈਂਟੀਫਾਈ ਕੀਤੀਆਂ ਪ੍ਰੋਬਲਮਸ ਤਾਂ ਉਹਨਾਂ ਨੇ ਧਰਮ ਦੇ ਖੇਤਰ 'ਚ ਵੀ ਆਈਡੈਂਟੀਫਾਈ ਕੀਤੀਆਂ, ਉਹਨਾਂ ਨੇ ਸਮਾਜ ਦੇ ਤੌਰ 'ਤੇ ਵੀ ਜਿਹੜੀਆਂ ਆਈਡੈਂਟੀਫਾਈ ਕੀਤੀਆਂ, ਅਤੇ ਰਾਜਨੀਤਿਕ ਤੌਰ 'ਤੇ ਵੀ ਜਿਹੜੀਆਂ ਕਮੀਆਂ ਸੀ ਉਹ ਵੀ ਉਹਨਾਂ ਨੇ ਆਈਡੈਂਟੀਫਾਈ ਕੀਤੀਆਂ।
0: ਬਿਲਕੁਲ, ਉਹਨਾਂ ਨੇ ਬੜਾ ਵਧੀਆ ਮੇਰੇ ਖਿਆਲ 'ਚ ਇੱਕ ਆਪਾਂ ਉਦਾਹਰਣ ਦੇ ਸਕਦੇ ਹਾਂ, ਜਦੋਂ ਉਹ ਕਹਿੰਦੇ ਆ ਰਾਜੇ ਸੀ ਮੁਕੱਦਮ ਕੁੱਤੇ,
1: ਹਾਂਜੀ,
0: ਜਾਏ ਜਗਾਇਨ ਬੈਠੇ ਸੋਤੇ, ਜਾਂ ਜਦੋਂ ਉਹ ਕਹਿੰਦੇ ਦੂਸਰੀ ਥਾਂ 'ਤੇ ਕਹਿੰਦੇ ਆ ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਕਾਜ਼ੀ ਕੂਲ ਬੋਲ ਮਲਖਾਏ, ਜਦੋਂ ਇਹ ਗੱਲ ਜਦੋਂ ਕਰ ਰਿਹਾ ਇਹ ਇੱਕ ਪਰਸਪੈਕਸ਼ਨ 'ਚ ਨਹੀਂ ਕਰ ਰਹੇ, ਉਹ ਦੂਜੀ ਗੱਲ ਇਹ ਆ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਧਰਮ 'ਤੇ ਕਟਾਕਸ਼ ਹੈ, ਉਹ ਧਰਮ ਦੀਆਂ ਪ੍ਰੈਕਟਿਸਿਸ ਜਿਹੜੀਆਂ ਉਹਦੇ ਬਦਲ ਗਈਆਂ ਨੇ ਉਹਨਾਂ 'ਤੇ ਗੱਲ,
1: ਉਹਦੇ 'ਤੇ ਗੱਲ, ਬਿਲਕੁਲ ਉਸੇ ਗੱਲ ਹੀ ਹੈਗੀ ਕਿ ਉਹ ਫਿਰ ਗੁਰੂ ਸਾਹਿਬ ਨੇ ਜਿਹੜੇ ਹੈਗੇ ਕਿ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਕੀਤੀਆਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਉੱਤੇ ਅਸਰ ਕਰਦੀਆਂ ਸੀ, ਠੀਕ ਹੈ, ਭਾਵੇਂ ਉਹ ਧਾਰਮਿਕ ਰੋ ਰੀਤੀਆਂ ਸੀ, ਧਾਰਮਿਕ ਸ਼ੋਸ਼ਣ ਸੀ, ਧਰਮ ਦੇ ਨਾਂ 'ਤੇ ਸ਼ੋਸ਼ਣ ਹੋ ਰਿਹਾ ਸੀ ਉਹਦੀ ਦੇ ਪ੍ਰਤੀ ਉਹਨਾਂ ਨੇ ਆਵਾਜ਼ ਉਠਾਈ, ਜਾਂ ਜਿਹੜੇ ਵੰਡੀਆਂ ਪਈਆਂ ਹੋਈਆਂ ਸੀ ਵੀ ਤੇਰਾ ਛੋਟਾ ਮੇਰਾ ਵੱਡਾ ਜੀ ਉਹਦਾ ਵੱਡਾ, ਹੈ ਨਾ, ਇੱਦਾਂ ਉਹ ਉਸ ਚੀਜ਼ਾਂ 'ਤੇ ਵੀ ਗੁਰੂ ਸਾਹਿਬ ਨੇ ਫਿਰ ਇੱਕ ਓਂਕਾਰ ਦਾ ਸਿਧਾਂਤ ਦਿੱਤਾ, ਠੀਕ ਹੈ, ਵੀ ਪਹਿਲੀ ਗੱਲ ਕਿ ਇੱਕ ਨਾਲ ਹੀ ਜੋੜਨੇ, ਵੀ ਸਾਰਾ ਕੁਛ ਇੱਕ ਹੀ ਹੈਗਾ, ਉਹਦੇ ਬਿਨਾਂ ਕੁਛ ਨਹੀਂ ਹੈਗਾ, ਹੈ ਨਾ, ਵੀ ਸਾਰਾ ਮੁੜ ਘੋੜ ਕੇ ਵੀ ਉੱਥੇ ਹੀ ਆਉਂਦਾ ਹੈਗਾ, ਇੱਕ ਤਾਂ ਇੱਕ ਹੀ ਪਰਮਾਤਮਾ ਹੈਗਾ ਨਾ, ਤਾਂ ਉਹਨਾਂ ਨੇ ਇੱਕ ਵੀ ਮਤਲਬ ਜਿਹੜਾ ਹਿੰਸੇ ਵਾਲੇ ਹੀ ਉਹਨਾਂ ਨੇ ਲਿਆ ਹੈਗਾ, ਵੀ ਤਾਂ ਕਿ ਕੋਈ ਰੌਲਾ ਹੀ ਨਾ ਪਵੇ, ਹੈ ਨਾ, ਅਤੇ ਇੱਕ ਇੱਕ ਦਾ ਸਿਧਾਂਤ ਉਹਨਾਂ ਨੇ ਦਿੱਤਾ। ਫਿਰ ਜਿਹੜੇ ਧਰਮ ਦੇ ਵਿੱਚ ਧਰਮ ਦੇ ਨਾਂ 'ਤੇ ਜਿਹੜੀਆਂ ਠੱਗੀਆਂ ਵਾ ਸੀ ਉਹਨਾਂ ਨੂੰ ਚੈਲੇਂਜ ਕੀਤਾ ਫਿਰ ਉਹਨਾਂ ਨੇ, ਫਿਰ ਜਿਹੜੀਆਂ ਮਤਲਬ ਕਿ ਸਮਾਜਿਕ ਕੁਰੀਤੀਆਂ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੀ ਚੋਟ ਕੀਤੀ, ਭਾਵੇਂ ਅਸੀਂ ਔਰਤ ਦੀ ਬਰਾਬਰੀ ਦੀ ਗੱਲ ਕਰੀਏ ਜਾਂ ਬਾਕੀ ਚੀਜ਼ਾਂ ਦੀ ਬਰਾਬਰੀ ਦੀ ਗੱਲ ਕਰੀਏ, ਜਿਹਨੇ ਊਚ ਨੀਚ ਵਾਲਾ ਸੀ ਜਿਹੜਾ ਵੀ ਤੂੰ ਉੱਚੀ ਜਾਤ ਦਾ ਮਿਨੀ ਵੀ ਨਾ, ਉਹ ਸਮਾਜਿਕ ਵਰਤਾਰਾ ਸੀ ਸਾਰਾ, ਹੈ ਨਾ, ਉਹਦੇ 'ਤੇ ਵੀ ਗੁਰੂ ਸਾਹਿਬ ਨੇ ਕੀਤਾ ਹੈਗਾ। ਫਿਰ ਜੇ ਰਾਜਨੀਤਿਕ ਤੌਰ 'ਤੇ ਸੀ ਉਹਦੇ 'ਤੇ ਵੀ ਉਹਨਾਂ ਨੇ ਜਿਹੜਾ ਹੈਗਾ ਵੀ ਕੀਤਾ, ਹੈ ਨਾ, ਵੀ ਉਹਨੂੰ ਆਈਡੈਂਟੀਫਾਈ ਪਹਿਲਾਂ ਕਰਨਾ ਵੀ ਇਹ ਜਿਹੜੇ ਰਾਜੇ ਜਿਹੜੇ ਹੈਗੇ ਨਾ, ਰਾਜੇ ਦਾ ਕੰਮ ਹੁੰਦਾ ਪ੍ਰਜਾ ਦੀ ਜਿਹੜੀ ਹੈਗੀ ਕਿ ਸੇਵਾ ਕਰਨੀ, ਉਹਨਾਂ ਦਾ ਦੁੱਖ ਸੁੱਖ ਵੇਖਣਾ, ਉਹਨਾਂ ਨੂੰ ਰੋਟੀ ਮਿਲਦੀ ਜਾਂ ਨਹੀਂ ਮਿਲਦੀ। ਅੱਜ ਆਪਾਂ ਗੌਰਮੈਂਟ ਨੂੰ ਕਹਿੰਦੇ ਹਾਂ ਨਾ, ਅਤੇ ਗੌਰਮੈਂਟ ਦਾ ਕੰਮ ਆ ਜੀ ਆਹ ਦੇਖਣਾ, ਉਹ ਦੇਖਣਾ, ਰੋਜ਼ਗਾਰ ਦੇਣਾ, ਠੀਕ ਹੈ, ਜੋਬਸ ਜਨਰੇਟ ਕਰਨਾ ਹੈਗਾ, ਤਾਂ ਦੈਟ ਮੀਨਜ਼ ਕਿ ਉਦੋਂ ਵੀ ਰਾਜੇ ਦਾ ਕੰਮ ਇਹੋ ਹੀ ਸੀ
0: ਜੀ।
1: ਪਰ ਜਦੋਂ ਰਾਜੇ ਨੂੰ ਇਹ ਹੁੰਦਾ ਕਿ ਮੇਰੇ ਕੋਲ ਪਾਵਰ ਆ ਗਈ ਹੈ ਅਤੇ ਮੈਂ ਖਰੇ ਵੀ ਮੇਰਾ ਹੀ ਹੈ ਸਾਰਾ ਕੁਛ, ਹੈ ਨਾ, ਤਾਂ ਫਿਰ ਤਾਂ ਕਰਕੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਕੌੜੇ ਸ਼ਬਦਾਂ ਦੇ ਵਿੱਚ ਵੀ ਸਾਰੀਆਂ ਗੱਲਾਂ ਕਹੀਆਂ ਹੈਗੀਆਂ, ਹੈ ਨਾ। ਅਤੇ ਪਹਿਲੀ ਗੱਲ ਤਾਂ ਉਹ ਫਿਰ ਉਹਨਾਂ ਨੇ ਇਹ ਆਪ ਇੱਕ ਕਿਹਾ ਹੀ ਨਹੀਂ ਹੈਗਾ, ਫਿਰ ਉਹਦਾ ਹੱਲ ਲੱਭਣਾ ਵੀ ਬਹੁਤ ਜ਼ਰੂਰੀ ਹੈਗਾ, ਇਹ ਤਾਂ ਆਈਡੈਂਟੀਫਾਈ ਉਹਨਾਂ ਨੇ ਕਰ ਲਈਆਂ ਸਾਰੀਆਂ ਚੀਜ਼ਾਂ ਵੀ ਪ੍ਰੋਬਲਮਸ ਹੈਗੀਆਂ। ਫਿਰ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਹੈਗਾ ਕਿ ਇੱਕ ਦਾ ਹੀ ਸਿਧਾਂਤ ਦੱਸਿਆ ਵੀ ਇੱਕ ਹੀ ਹੈਗਾ, ਵੀ ਤੁਹਾਨੂੰ ਵਿੱਚ ਵਿਚੋਲੇ ਦੀ ਲੋੜ ਨਹੀਂ ਹੈਗੀ, ਜੇ ਤੁਸੀਂ ਪਰਮਾਤਮਾ ਦੇ ਨਾਲ ਇੱਕਮਿੱਕ ਹੋਣਾ ਤਾਂ ਤੁਸੀਂ ਸਿੱਧਾ ਗਾਡੀ ਰਾਹ ਉਹਨਾਂ ਨੇ ਚਲਾ ਦਿੱਤਾ, ਹੈ ਨਾ। ਅਤੇ ਪਹਿਲਾਂ ਕੀ ਹੈਗੇ, ਪੱਗ ਡੰਡੀਆਂ ਤਾਂ ਇੱਧਰ ਉੱਧਰ ਬਥੇਰੀਆਂ ਚੱਲਦੀਆਂ ਹੁੰਦੀਆਂ, ਪਰ ਉਹਨਾਂ ਨੇ ਗਾਡੀ ਰਾਹ ਚਲਾ ਕੇ ਅਤੇ ਇੱਕ ਦੇ ਨਾਲ ਹੀ ਜੋੜ ਦਿੱਤਾ, ਔਰ ਸਿੰਪਲ ਲੋਕਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਮੈਸੇਜ ਦਿੱਤਾ
0: ਜੀ।
1: ਉਹਨਾਂ ਨੇ ਜਿਹੜੀ ਉਦੋਂ ਕਹੀਆਂ ਜਾਂਦੀਆਂ ਜਿਹੜੀਆਂ ਮਤਲਬ ਕਹਿ ਲਓ ਕਿ ਸਵਰਨ ਭਾਸ਼ਾਵਾਂ ਸੀ, ਹੈ ਨਾ, ਉਹਦੇ ਵਿੱਚ ਮੈਸੇਜ ਨਹੀਂ ਉਹਨਾਂ ਨੇ ਦਿੱਤਾ ਆਪਣਾ, ਨਾ ਉਹਨਾਂ ਨੇ ਵੀ ਅਰਬੀ ਯੂਜ਼ ਕੀਤੀ, ਨਾ ਉਹਨਾਂ ਨੇ ਵੀ ਜਿਹੜੀ ਹੈਗੀ ਕਿ ਸੰਸਕ੍ਰਿਤ ਯੂਜ਼ ਕੀਤੀ, ਉਹਨਾਂ ਨੇ ਲੋਕਾਂ ਦੀ ਜਿਹੜੀ ਲੋਕ ਬੋਲੀ ਸੀ। ਫਿਰ ਜਿਹੜੇ ਇਲਾਕੇ 'ਚ ਗਏ ਵੀ ਕੋਸ਼ਿਸ਼ ਉਹਨਾਂ ਨੇ ਕੀਤੀ ਉੱਥੇ ਦੇ ਇਲਾਕੇ ਦੇ ਸ਼ਬਦ ਯੂਜ਼ ਕਰਕੇ, ਉੱਥੇ ਦੀਆਂ ਇਲਾਕੇ ਦੀਆਂ ਜਿਹੜੀਆਂ ਉਦਾਹਰਨਾਂ ਲੈ ਕੇ ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਾਈਆਂ,
0: ਜੇ ਉਹਨਾਂ ਦੀ ਜਿਹੜੀ ਲੋਕਲ ਭਾਸ਼ਾ ਸੀ ਉਹਨਾਂ ਦੇ ਵਿੱਚ ਹੀ ਉਹਨਾਂ ਨਾਲ ਸੰਵਾਦ ਕੀਤਾ,
1: ਉਹਦੇ ਨਾਲ ਸੰਵਾਦ ਕੀਤਾ, ਠੀਕ ਹੈ ਨਾ। ਕਈ ਵਾਰੀ ਮੈਂ ਆਪ ਬੜਾ ਹੈਰਾਨ ਹੁੰਦਾ, ਕਈ ਵਾਰੀ ਨਾ ਅਸੀਂ ਬੜੇ ਕੱਟੜ ਹੋ ਜਾਂਦੇ ਹਾਂ ਵੀ ਨਹੀਂ ਜਿਹੜਾ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ, ਕਈ ਵਾਰੀ ਕੋਈ ਬੰਦਾ ਦੂਜੀ ਭਾਸ਼ਾ ਦਾ ਸ਼ਬਦ ਵਿੱਚ ਯੂਜ਼ ਕਰ ਲਏ ਪੰਜਾਬੀ ਬੋਲਦੇ ਬੋਲਦੇ, ਅਤੇ ਮੈਨੂੰ ਵੀ ਬੜੀ ਨਾ ਕੇਡ ਆਉਂਦੀ। ਫਿਰ ਇੱਕ ਤਾਂ ਮੈਨੂੰ ਵੈਸੇ ਪਰਮਾਤਮਾ ਨੂੰ ਵਿਚਾਰ ਆਇਆ, ਮੈਂ ਕਿਹਾ ਯਾਰ ਗੁਰੂ ਸਾਹਿਬ ਨੇ ਤਾਂ ਇੱਦਾਂ ਕੁਛ ਨਹੀਂ ਕੀਤਾ, ਉਹਨਾਂ ਨੇ ਤਾਂ ਬੀਠਲਾ ਵੀ ਕਹਿ ਦਿੱਤਾ, ਠਾਕੁਰ ਵੀ ਕਹਿ ਦਿੱਤਾ, ਜਿਹੜਾ ਵੀ ਉਹਨਾਂ ਚੰਗਾ ਸ਼ਬਦ ਲੱਗਾ ਵਧੀਆ, ਠੀਕ ਹੈ, ਉਹਨਾਂ ਨੇ ਯੂਜ਼ ਕਰ ਲਿਆ। ਮੈਂ ਕਿਹਾ ਐਵੇਂ ਕੱਟੜ ਵਾਲੀ
0: ਜਿਹੜਾ ਵੀ ਪ੍ਰੈਕਟਿਸ ਵੀ ਸੀ ਜਿਸ ਇਲਾਕੇ 'ਚ ਸੀ,
1: ਹਾਂ,
0: ਉਹਨਾਂ ਨੂੰ ਉਹਨਾਂ ਨੇ ਉਹੀ ਸ਼ਬਦ ਵਰਤ ਕੇ
1: ਹਾਂਜੀ
0: ਅਤੇ ਉਹਨਾਂ ਨੂੰ ਸਮਝਾਇਆ
1: ਸਮਝਾ ਤਾ ਮਤਲਬ ਅਸੀਂ ਜਿਹੜੇ ਜਿਵੇਂ ਉਹੀ ਗੱਲ ਕਰਦੇ ਸਿਧਾਂਤ ਦੀ ਉਹ ਇਹ ਵੀ ਸਿਧਾਂਤ ਹੀ ਹੈਗਾ ਕਿ ਆਪਾਂ ਤਾਂ ਸਾਰਿਆਂ ਨੂੰ ਕਲਾਵੇ 'ਚ ਲੈਣਾ ਹੈਗਾ ਭਾਵੇਂ ਜਿਹੜੀ ਕੋਈ ਭਾਸ਼ਾ ਹੈਗੀ ਦੂਜੇ ਧਰਮ ਦਾ ਹੈਗਾ ਈਵਨ ਜਿਵੇਂ ਹੁਣ ਉਹਨਾਂ ਨੇ ਫਿਰ ਕੀ ਕੀਤਾ ਕਿ ਆਪਣਾ ਮੈਸੇਜ ਦਿੱਤਾ ਹੀ ਦਿੱਤਾ ਬਾਅਦ ਜਿਹੜੇ ਉਹਨਾਂ ਨੂੰ ਮਤਲਬ ਮਹਾਂਪੁਰਖ ਮਿਲੇ ਹੈ ਨਾ ਉਹਨਾਂ ਦੇ ਨਾਲ ਉਹਨਾਂ ਨੇ ਵਿਚਾਰ ਵਟਾਂਦਰੇ ਵੀ ਕੀਤੇ ਉਹਨਾਂ ਦੀ ਗੱਲ ਸਮਝੀ ਵੀ ਉਹਨਾਂ ਨੂੰ ਆਪਣੀ ਗੱਲ ਸਮਝਾਈ ਵੀ ਉਹਨਾਂ ਨੂੰ ਜਿਹੜੀ ਚੰਗੀ ਬਾਣੀ ਲੱਗੀ ਉਹਨਾਂ ਨੂੰ ਇਕੱਤਰ ਵੀ ਕੀਤਾ ਉਹਨਾਂ ਨੇ
0: ਬਿਲਕੁਲ
1: ਠੀਕ ਹੈ ਉਹਨਾਂ ਨੇ ਇਕੱਤਰ ਵੀ ਕੀਤਾ ਸਾਡੇ ਵਰਗਾ ਤਾਂ ਅੱਜ ਅਸੀਂ ਦੇਖੋ ਕਿੰਨੇ ਮਤਲਬ ਕੱਟੜ ਹੋ ਗਏ ਹਾਂ ਗੁਰੂ ਨਾਨਕ ਦੇ ਸਿਧਾਂਤ ਤੋਂ ਕਿੰਨੇ ਦੂਰ ਚਲੇ ਗਏ ਹਾਂ ਆਪਾਂ ਠੀਕ ਹੈ ਸਾਡੇ ਨਾਲ ਇੱਥੇ ਕੋਈ ਮੰਨ ਲਓ ਕੋਈ ਕੋਈ ਮੌਲਵੀ ਫੋਟੋ ਖਿਚਾ ਲਏ ਅਸੀਂ ਕੁਛ ਹੋਰ ਸਟੋਰੀ ਬਣਾ ਲੈਂਦੇ ਹਾਂ ਕੋਈ ਭਗਵੇਂ ਕੱਪੜੇ ਵਾਲਾ ਕੋਈ ਫੋਟੋ ਖਿਚਾ ਲਏ ਅਸੀਂ ਕੋਈ ਹੋਰ ਸਟੋਰੀ ਬਣਾ ਲੈਂਦੇ ਹੈਗੇ ਹਾਂ ਨਾ ਤਾਂ ਗੁਰੂ ਸਾਹਿਬ ਨੇ ਤਾਂ ਜਿਹੜਾ ਹੈਗਾ ਕਿ ਇੱਦਾਂ ਦਾ ਕੁਛ ਕੀਤਾ ਹੀ ਨਹੀਂ ਉਹਨਾਂ ਨੇ ਤਾਂ ਕੋਈ ਭਾਵੇਂ ਕੋਈ ਮਤਲਬ ਕੋਈ ਕੋਈ ਕਸਾਈ ਦਾ ਵੀ ਕੰਮ ਕਰਦਾ ਸੀ ਕੋਈ ਨਾਈ ਦਾ ਕੰਮ ਕਰਦਾ ਸੀ ਕੋਈ ਖੇਤੀ ਦਾ ਕੰਮ ਕਰਦਾ ਸੀ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਹੈਗਾ ਕਿ ਇੱਕ ਹੀ ਸਮਝ ਕੇ ਉਹਨਾਂ ਨੇ ਵੇਖਿਆ ਕਿ ਮੈਸੇਜ ਕੀ ਦੇ ਰਿਹਾ ਬੰਦਾ
0: ਜਿਹੜਾ ਜਿਹੜਾ ਉਹਨਾਂ ਦਾ ਜਿਹੜਾ ਮੈਸੇਜ ਸੀ ਏਕਤਾ ਵਾਲਾ ਜਿਹੜਾ ਇਨਸਾਨੀਅਤ ਦਾ ਮੈਸੇਜ ਸੀ ਉਸ ਨੂੰ ਉਹ ਇਕੱਤਰ ਵੀ ਕਰਕੇ ਲਿਆਏ
1: ਹਾਂ ਉਹੀ ਕਹਿੰਦੇ ਆਪਣੇ ਇਹ ਨਹੀਂ ਕਿ ਚਲੋ ਆਪਣੇ ਵਾਸਤੇ ਉਹਨਾਂ ਨੇ ਸਾਡੇ ਵਾਸਤੇ ਇਕੱਤਰ ਕੀਤਾ
0: ਜੀ
1: ਠੀਕ ਹੈ ਲੁਕਾਈ ਵਾਸਤੇ ਉਹਨਾਂ ਨੇ ਇਕੱਤਰ ਕੀਤਾ ਸਾਰਾ ਉਹ ਉਹਨਾਂ ਨੂੰ ਪਤਾ ਸੀ ਕਿ ਬਾਅਦ 'ਚ ਜਿਹੜੀਆਂ ਚੀਜ਼ਾਂ ਜੇ ਕੰਮ ਆਉਣੀਆਂ ਹੈਗੀਆਂ ਤਾਂ ਉਹਨਾਂ ਨੇ ਫਿਰ ਇਹ ਵੀ ਨਹੀਂ ਵੀ ਘਰ ਬੈਠ ਕੇ ਸਾਡੇ ਵਾਂਗ ਵੀ ਯੂਟਿਊਬ ਦੇ ਉੱਤੇ ਬੈਠ ਕੇ ਵੀ ਉਹਨਾਂ ਨੇ ਮੈਸੇਜ ਦੇ ਦਿੱਤਾ ਜਾਂ ਕਿਤੇ ਕੋਈ ਆਸ਼ਰਮ ਬਣਾ ਲਿਆ ਉੱਥੇ ਬੈਠੇ ਵੀ ਸੰਗਤ ਆ ਰਹੀ ਹੈ ਨਾ ਦੁਨੀਆਂ 'ਚ ਜਾ ਕੇ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਉੱਥੇ ਜਾ ਕੇ ਪ੍ਰੈਕਟੀਕਲੀ ਤੂੰ ਸਿੱਖ ਧਰਮ ਜਿਹੜਾ ਹੈਗਾ ਕਿ ਇੱਕ ਤਰ੍ਹਾਂ ਦਾ ਪ੍ਰੈਕਟੀਕਲ ਮੈਂ ਵੀ ਜਿਹੜਾ ਸਿਧਾਂਤ ਦਿੱਤਾ ਉਹਦੀ ਉਹਨਾਂ ਨੇ ਪ੍ਰੈਕਟਿਸ ਵੀ ਕੀਤੀ ਠੀਕ ਹੈ ਉਹਨਾਂ ਨੇ ਫਿਰ ਜੇ ਇੱਕ ਦੀ ਗੱਲ ਕੀਤੀ ਤਾਂ ਸਾਰਾ ਕੁਛ ਹੀ ਉਹਨਾਂ ਨੇ ਫਿਰ ਵਿੱਚ ਲੈ ਕੇ ਆਉਂਦਾ ਹੈਗਾ ਵੀ ਅਲੱਗ ਅਲੱਗ ਧਰਮਾਂ ਨੂੰ ਮੰਨਣ ਵਾਲੇ ਬੰਦਿਆਂ ਨੂੰ ਮਹਾਂਪੁਰਖਾਂ ਨੂੰ ਉਹਨਾਂ ਦੀ ਬਾਣੀ ਨੂੰ ਉਹਨਾਂ ਦੀ ਸ਼ਬਦਾਵਲੀ ਨੂੰ ਹਰ ਚੀਜ਼ ਨੂੰ ਜਿਹੜਾ ਹੈਗਾ ਕਿ ਉਹਦੇ ਵਿੱਚ ਉਹ ਲੈ ਕੇ ਆਏ ਅਤੇ ਇਹ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜਾ ਕਿ ਪਹਿਲਾ ਸਿਧਾਂਤ ਸੀ ਹੈ ਨਾ ਫਿਰ ਜੇ ਉਹਨਾਂ ਸਮਾਜਿਕ ਤੌਰ 'ਤੇ ਦੇਖਿਆ ਤਾਂ ਉਹਦੇ 'ਤੇ ਉਹਨਾਂ ਨੇ ਜਿਹੜੀ ਔਰਤ ਦੇ ਅਧਿਕਾਰ ਦੀ ਗੱਲ ਕੀਤੀ ਠੀਕ ਹੈ ਜੇ ਧਰਮ ਦੇ ਨਾਂ 'ਤੇ ਲੁੱਟ ਘਸੁੱਟ ਹੋ ਰਹੀ ਸੀ ਜਿਵੇਂ ਪਹਿਲੀ ਉਹਨਾਂ ਦੀ ਜਿਹੜੀ ਸ਼ੁਰੂਆਤ ਹੋਈ ਮੈਂ ਤਾਂ ਕਹਿੰਦਾ ਹੁੰਦਾ ਕਿ ਸਿੱਖੀ ਜਿਹੜੀ ਹੈਗੀ ਪੈਦਾ ਹੀ ਬਗਾਵਤ 'ਚ ਹੋਈ ਵੀ ਜੋ ਪਹਿਲਾਂ ਚੀਜ਼ਾਂ ਚੱਲਦੀਆਂ ਸੀ ਨਹੀਂ ਮੰਨੀਆਂ
0: ਬਿਲਕੁਲ
1: ਵੀ ਨਹੀਂ ਜੀ ਮੰਨਣੀਆਂ ਹੈਗੀਆਂ ਠੀਕ ਹੈ ਜਨੇਊ ਦੀ ਆਪਾਂ ਸਾਰੇ ਕਥਾ ਜਾਣਦੇ ਹੈਗੇ ਹੈ ਨਾ ਵੀ ਉਹ ਕਹਿੰਦੇ ਨਹੀਂ ਪਾਉਣਾ ਵੀ ਇਹਦਾ ਮਤਲਬ ਦੱਸ ਦੂੰ ਮੈਨੂੰ ਕੀ ਹੈਗਾ ਹੈ ਨਾ ਆਹ ਜਿਹੜਾ ਤੂੰ ਪਾਉਣਾ ਪਿਆ ਜਨੇਊ ਇਹ ਤਾਂ ਹੁਣੇ ਸੜ ਜਾਣਾ ਝੜ ਜਾਣਾ ਠੀਕ ਹੈ ਇਹ ਤਾਂ ਆਪਾਂ ਫਿਰ ਨਵਾਂ ਤੂੰ ਪਾ ਦਿੰਦਾ ਲਿਆ ਕੇ ਠੀਕ ਹੈ ਤਾਂ ਉਹ ਕਈ ਵਾਰੀ ਕਹਿੰਦੇ ਹੈਗੇ ਕਿ ਉਹ ਜਿਵੇਂ ਕਹਿੰਦੇ ਕਿ ਵੇਤਕਾ ਗਿਆ ਤਾਂ ਮਤਲਬ ਕਹਿੰਦੇ ਕਿ ਇੱਕ ਆਪਾਂ ਮਤਲਬ ਜਿਹੜੀ ਹੈਗੀ ਕਿ ਇੱਕ ਪ੍ਰੈਕਟਿਸ ਕਰੀ ਜਾ ਰਹੇ ਹਾਂ ਉਹਦਾ ਮਤਲਬ ਸਾਨੂੰ ਪਤਾ ਨਹੀਂ ਹੈਗਾ ਜਿਹੜਾ ਮਤਲਬ ਜਦੋਂ ਕਦੀ ਪਾਇਆ ਹੋਵੇਗਾ ਜਿਵੇਂ ਹੁਣ ਮੰਨ ਕੇ ਅਸੀਂ ਸਿੱਖੀ 'ਚ ਕੜਾ ਪਾ ਕੇ ਰੱਖਦੇ ਹਾਂ ਉਹਦਾ ਮਕਸਦ ਇਹ ਹੈਗਾ ਕਿ ਜੇ ਤੂੰ ਅੱਗੇ ਸੱਜਾ ਹੱਥ ਵਧਾਏਗਾ ਜੇ ਮਾੜੇ ਕੰਮ ਨੂੰ ਕਰੇਗਾ ਤਾਂ ਤੈਨੂੰ ਚੇਤੇ ਆਏਗਾ ਯਾਰ ਮਾੜਾ ਕੰਮ ਨਹੀਂ ਕਰਨਾ ਇਸ ਹੱਥ ਨਾਲ ਹੈ ਨਾ ਵੀ ਮੈਂ ਗੁਰੂ ਦਾ ਸਿੱਖ ਹੈਗਾ ਜਾਂ ਮੰਨ ਲਓ ਜੇ ਕਿਤੇ ਕਿਸੇ ਨੂੰ ਲੋੜ ਹੈਗੀ ਤੇਰੀ ਹੈਲਪ ਦੀ ਤਾਂ ਤੈਨੂੰ ਚੇਤੇ ਕਰਾਏਗਾ ਵੀ ਯਾਰ ਤੂੰ ਅੱਗੇ ਹੱਥ ਵਧਾ ਵੀ ਇਹਦੀ ਤੇਰੀ ਲੋੜ ਹੈਗੀ ਹੈ ਨਾ ਤੂੰ ਸਿੱਖੀ ਦਾ ਕੜਾ ਕਾਹਦੇ ਵਾਸਤੇ ਪਾਇਆ ਹੈਗਾ ਤੂੰ ਸੇਮ ਹੀ ਜਿਹੜਾ ਹੈਗਾ ਕਿ ਉਦੋਂ ਜਨੇਊ ਦਾ ਵੀ ਕੋਈ ਹੋਏਗਾ ਹੈ ਨਾ ਪਰ ਉਹ ਮੈਸੇਜ ਪਿੱਛੇ ਰਹਿ ਗਿਆ ਮੈਸੇਜ ਪਿੱਛੇ ਰਹਿ ਗਿਆ ਫਿਰ ਆਪਾਂ ਉਹੀ ਜਿਹੜੀ ਹੈਗੀ ਹੈ ਕਿ ਇੱਕ ਰੂਟੀਨ ਦੇ ਵਿੱਚ ਜਿਹੜੀ ਹੈਗੀ ਹੈ ਕਿ ਆਪਾਂ ਉਹ ਚੀਜ਼ਾਂ ਕਰੀ ਜਾਂਦੇ ਹੈਗੇ ਹਾਂ ਅਤੇ ਉਹਦਾ ਕੋਈ ਮਕਸਦ ਰਹਿੰਦਾ ਨਹੀਂ ਹੈਗਾ ਉਹ ਚੀਜ਼
0: ਦਾ ਉਹਨਾਂ ਦੇ ਹਿਸਾਬ ਨਾਲ ਨਾ ਜਿਹੜਾ ਉਹਨਾਂ ਦਾ ਜਦੋਂ ਆਪਾਂ ਪੜ੍ਹਦੇ ਹਾਂ ਕਾਫੀ ਫਿਲਾਸਫਰਸ ਨੂੰ ਅਤੇ ਬੰਗਲਾਦੇਸ਼ ਦੇ ਇੱਕ ਡਾਕਟਰ ਹਬੀਬ ਨੇ ਉਹ ਜਦੋਂ ਜਨੇਊ ਦੀ ਗੱਲ ਕਰਦੇ ਆ ਉਹ ਇਹ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਇਹ ਕਿਹਾ ਕਿ ਵੀ ਇਹਦੇ ਵਿੱਚ ਬਰਾਬਰੀ ਨਹੀਂ ਆ ਪਹਿਲੀ ਗੱਲ ਕਿ ਔਰਤ ਨੂੰ ਤੁਸੀਂ ਪਹਿਲਾਂ ਹੀ ਬਾਹਰ ਕੱਢ ਦਿੱਤਾ ਕਿਉਂਕਿ ਉਹਨਾਂ ਦਾ ਸੰਵਾਦ ਉਹ ਇਸ ਤਰ੍ਹਾਂ ਮਤਲਬ ਭਾਵੇਂ ਬਨਾਵਟੀ ਆ ਜਾਂ ਰੀਅਲ ਆ ਉਹ ਕਹਿੰਦੇ ਕਿ ਵੀ ਮੇਰੇ ਤੋਂ ਵੱਡੀ ਮੇਰੀ ਭੈਣ ਆ ਉਹਨੂੰ ਕਿਉਂ ਨਹੀਂ ਪਾਇਆ ਫਿਰ ਉਹ ਕਹਿੰਦਾ ਜਿਹੜੇ ਮੇਰੇ ਖੇਲਣ ਵਾਲੇ ਜਿਹੜੇ ਭਾਈ ਨੇ ਉਹਨਾਂ ਨੂੰ ਕਿਉਂ ਨਹੀਂ ਪਾਇਆ ਉਹ ਕਹਿੰਦੇ ਉਹ ਦੂਜੀ ਜਾਤ ਨੇ ਉਹੀ ਕਹਿੰਦੇ ਕਿ ਜਿੱਥੇ ਇਨਸਾਨੀਅਤ ਨਹੀਂ ਆ ਮੈਂ ਉਹ ਚੀਜ਼ ਪਾਣੀ
1: ਨਹੀਂ ਫਿਰ ਉਹੀ ਕਿਹਾ ਨਾ ਉਹਨਾਂ ਨੇ ਬਗਾਵਤ ਕੀਤੀ
0: ਜੀ
1: ਤੁਸੀਂ ਦੇਖੋ ਇੱਕ ਸੀਨ ਆਪਣੇ ਦਿਮਾਗ 'ਚ ਤੁਸੀਂ ਇਹ ਲੈ ਕੇ ਆਓ ਕਿ ਉਹ ਇੱਕ ਮਤਲਬ ਚੌਧਰੀ ਸੀ ਮਤਲਬ ਹੈ ਨਾ ਆਪਾਂ ਕਹਿੰਦੇ ਵੀ ਆਪਣੇ ਉਹ ਪਟਵਾਰੀ ਸੀ ਜਾਂ ਮਤਲਬ ਪਟਵਾਰੀ ਦੇ ਉੱਪਰ ਕੀ ਹੁੰਦਾ ਮੈਨੂੰ ਯਾਦ ਨਹੀਂ ਆ ਰਿਹਾ ਵੀ ਉਹ ਹੁੰਦੇ
0: ਸੀ ਹਾਂ
1: ਗਿਰਦਾਵਰ ਸੀ ਗਿਰਦਾਵਰ ਵੀ ਸ਼ਾਇਦ ਉੱਪਰ ਸੀ ਉਹਨਾਂ ਦੀ ਕਾਫੀ ਮਤਲਬ ਸੀਨੀਅਰ ਪੋਸਟ ਸੀ ਉੱਥੇ ਹੈ ਨਾ ਤਾਂ ਦੈਟ ਮੀਨਸ ਕਿ ਉਹਨਾਂ ਨੂੰ ਸਾਰੇ ਆਲੇ ਦੁਆਲੇ ਇਲਾਕੇ ਲੋਕ ਜਾਣਦੇ ਸੀ ਮੋਤਵਾਰ ਸਾਰੇ ਉੱਥੇ ਇਕੱਠੇ ਹੋਏ ਸੀ ਸਾਰੇ ਘਰ ਦੇ ਵਿੱਚ ਮੰਨ ਲਓ ਕਿ ਤਿਆਰੀਆਂ ਹੋ ਰਹੀਆਂ ਜੀ ਹੈ ਨਾ ਕੜਾ ਪੂੜੇ ਬਣ ਰਹੇ ਨੇ
0: ਉਹਨਾਂ ਦੇ ਪਿਤਾ ਜੀ ਦੀ ਗੱਲ ਕਰ ਰਹੇ
1: ਹਾਂ ਪਿਤਾ ਜੀ ਹਾਂਜੀ
0: ਟੈਕਨੀਕਲੀ ਜਦੋਂ ਅਸੀਂ ਇਤਿਹਾਸ ਨੂੰ ਕਿਉਂਕਿ ਸਾਡੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਆ ਅਸੀਂ ਕੀ ਕਰਦੇ ਹਾਂ ਜਿਹੜੇ ਵੀ ਸਾਡੇ ਇਤਿਹਾਸਕਾਰ ਨੇ
1: ਹਾਂਜੀ
0: ਉਹ ਕੰਟੈਂਪਰਰੀ ਇਤਿਹਾਸ ਨਹੀਂ ਦੇਖਦੇ ਜਿਹੜੇ ਰਾਏ ਬੁਲਾਰ ਸੀ ਇਹਨਾਂ ਦੇ ਜਿਹੜੇ ਪੜਦਾਦਾ ਰਾਏ ਆਦਲ ਸੀ ਉਹ ਪਹਿਲੇ ਸੀ ਜਿਹੜੇ ਕਨਵਰਟ ਹੋਏ ਸੀ।
1: ਹਾਂਜੀ ਹਾਂਜੀ।
0: ਅਤੇ ਇਹ ਸੀ ਅਲਾਉਦੀਨ ਖਿਲਜੀ ਨੇ ਇਹਨਾਂ ਨੂੰ ਉੱਥੋਂ ਹਰਾਇਆ ਸੀ, ਸਾਰੇ ਉਜਾੜਦੇ ਸੀ ਇਸ ਦੀ ਬਹਾਦਰੀ ਨੂੰ ਦੇਖ ਕੇ। ਰਾਜ ਰਾਣਾ ਕੁਝ ਇੱਦਾਂ ਦਾ ਉਸ ਤਰ੍ਹਾਂ ਦਾ ਨਾਂ ਸੀ, ਇਹਨੂੰ ਬਖਸ਼ ਦਿੱਤਾ। ਅਤੇ ਉਹ ਯਾਨੀ ਕਿ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਬਈ ਉਹ ਉਸ ਵਕਤ ਬਗਾਵਤ ਨੂੰ ਵੀ ਬਗਾਵਤ ਨਾ ਹੋਵੇ, ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਜਿਹੜੀ ਜਿੱਥੇ ਤੱਕ ਜਿਹੜੀ ਮੇਰੀ ਰਿਸਰਚ ਹੈ,
1: ਹਾਂਜੀ,
0: ਇਸ ਇਲਾਕੇ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਕੋਈ 2 ਕੁ ਲੱਖ ਜਿਹੜਾ ਸੀ ਉਹ ਮਰੱਬਾ ਜ਼ਮੀਨ ਦੇ ਕੇ ਇਸ ਦਾ ਚੌਧਰੀ ਬਣਾ ਦਿੱਤਾ। ਇਹ ਉਹਨਾਂ ਦੀ ਹੀ ਜਿਹੜੀ ਸੀ ਅੱਗੇ ਚੱਲ ਰਹੀ ਸੀ। ਅਤੇ ਉਹ ਜਿਹੜੇ ਇਹਨਾਂ ਦੇ ਪਹਿਲੇ ਦਾਦਾ ਜੀ ਵੀ ਸਨ, ਉਹ ਵੀ ਇਹਨਾਂ ਦੇ ਉਸ ਦੇ ਇੰਚਾਰਜ ਸਨ। ਯਾਨੀ ਕਿ ਅਸੀਂ ਉਹਨਾਂ ਨੂੰ ਪਟਵਾਰੀ ਬਣਾਤਾ, ਜਿਹੜੇ ਉਸਦਾ ਵਜ਼ੀਰ ਹੈ, ਆਪਾਂ ਛੋਟੀ ਰਿਆਸਤ ਦੇ ਵੀ ਜਿਹੜੇ ਉਹ ਵਜ਼ੀਰ ਸਨ ਇੱਕ ਹਿਸਾਬ ਦੇ ਨਾਲ। ਅਤੇ ਇੱਥੋਂ ਤੱਕ ਵੀ ਜਿਹੜਾ ਹੋ ਸਕਦਾ ਮੈਂ ਮਤਲਬ ਤੁਸੀਂ ਇਸ ਨਾਲ ਜਾਂ ਆਪਾਂ ਕੰਟਰਡਿਕਸ਼ਨ ਦਾ ਗੱਲ ਹੋਵਾ, ਮੈਂ ਉਸ ਕੰਟਰਡਿਕਸ਼ਨ ਨਹੀਂ ਜਾਵਾਂਗਾ।
1: ਨਹੀਂ ਚਲੋ,
0: ਜਿਹੜਾ ਇਤਿਹਾਸਿਕ ਹੈਗਾ ਕਿ ਉਹ ਜਿਹੜੀ ਉਸ ਵਕਤ ਕਾਇੰਡ ਦੇ ਵਿੱਚ ਹੀ ਜਿਹੜੀ ਸੀ ਉਜਰਤ ਦਿੱਤੀ ਜਾਂਦੀ ਸੀ, ਜਿਹੜੀ 70,000 ਏਕੜ ਜਿਹੜੀ ਜ਼ਮੀਨ ਸੀ, ਜਿਹੜੀ ਮੈਂ ਤਾਂ ਕਾਲੂ ਜੀ ਨੂੰ ਆਪਣੇ ਗੁਜ਼ਾਰੇ ਵਾਸਤੇ ਸੀ, ਯਾਨੀ ਕਿ ਉਹਨਾਂ ਦੇ ਨਾਂ ਨਹੀਂ ਸੀ ਹੁੰਦੀ, ਉਹ
1: ਮਤਲਬ
0: ਰੂਲਰ ਵੱਲੋਂ ਦਿੱਤੀ ਸੀ।
1: ਹਾਂਜੀ,
0: ਉਹੀ ਬਾਅਦ ਵਿੱਚ ਬਾਬਾ ਨਾਨਕ ਦੇ ਨਾਂ 'ਤੇ ਵੀ ਉਹਨੇ ਕੀਤੀ ਹੈ, ਭਾਵੇਂ ਉਹਨਾਂ ਨੇ ਉਹ ਲਈ ਜਾਂ ਨਹੀਂ, ਜਿਹੜੀ ਅੱਜ ਤੱਕ ਚੱਲ ਰਹੀ ਹੈ। ਲੇਕਿਨ ਉਹ ਯਾਨੀ ਕਿ ਉਹ ਉਹਨਾਂ ਦੇ ਉਸ ਵੇਲੇ ਦੇ ਇੱਕ ਕਿਸਮ ਦੇ ਵਜ਼ੀਰ ਸਨ।
1: ਹਾਂਜੀ, ਮੈਂ ਉਹੀ ਕਹਿੰਦਾ ਇੱਕ ਚੰਗੇ ਮੋਹਤਵਰ ਉਸ ਇਲਾਕੇ ਦੇ ਆਪਾਂ ਕਹਿ ਸਕਦੇ ਹਾਂ ਨਾ। ਹੁਣ ਸਾਰੇ ਉੱਥੇ ਆਏ ਨੇ, ਜਿੱਦਾਂ ਦਾ ਬੰਦੇ ਦਾ ਸਰਕਲ ਹੁੰਦਾ ਉੱਦਾਂ ਦੇ ਗੈਸਟ ਬੁਲਾਏ ਹੁੰਦੇ ਨੇ, ਸਾਰੇ VIP ਗੈਸਟ ਆਏ ਹੋਣੇ ਹੈ ਨਾ, ਸਾਰਾ ਰਿਸ਼ਤੇਦਾਰ ਇਕੱਠੇ ਹੋਏ ਨੇ, ਕਿਉਂਕਿ ਇੱਕ ਮੇਜਰ ਇਵੈਂਟ ਹੁੰਦਾ ਹਿੰਦੂ ਧਰਮ ਦੇ ਵਿੱਚ ਹੈ ਨਾ, ਜਨੇਊ ਜਦੋਂ ਪਾਇਆ ਜਾਂਦਾ,
0: ਐਲੀਟ ਕਲਾਸ ਦੇ ਲੋਕ ਜਮ੍ਹਾਂ ਹੋਏ,
1: ਹਾਂ ਸਾਰੇ ਇਕੱਠੇ ਹੋਏ। ਉਹ ਉੱਧਰੋਂ ਛੋਟਾ ਜਿਹਾ ਮੁੰਡਾ ਜਿਹੜਾ ਹੈਗਾ ਕਿ ਉਹ ਕਹਿੰਦਾ ਜੀ ਮੈਂ ਨਹੀਂ ਪਵਾਉਣਾ ਹੈਗਾ, ਹੈ ਨਾ, ਇਹ ਮੈਨੂੰ ਇਹਦਾ ਕੋਈ ਲੌਜਿਕ ਨਹੀਂ ਲੱਗ ਰਿਹਾ ਹੈਗਾ, ਜਾਂ ਵੀ ਇਹ ਡਿਸਕ੍ਰਿਮੀਨੇਸ਼ਨ ਹੈਗੀ ਕਿ ਮੈਨੂੰ ਪਾਈ ਜਾਂਦੇ ਵੀ ਬਾਕੀਆਂ ਨੂੰ ਤੁਸੀਂ ਕਿਉਂ ਨਹੀਂ ਪਾਉਂਦੇ ਹੈਗੇ, ਹੈ ਨਾ, ਉਹਦੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ।
0: ਬਿਲਕੁਲ
1: ਠੀਕ ਹੈ, ਜਿਸ ਜਵਾਬ ਨਹੀਂ ਮਿਲਿਆ ਅਤੇ ਉਹਨਾਂ ਨੇ ਉੱਥੇ ਬਗਾਵਤ ਕਰਤੀ, ਜੀ ਮੈਂ ਵੀ ਨਹੀਂ ਪਾਉਂਦਾ ਹੈਗਾ ਕਿ ਇਹ ਤਾਂ ਕੋਈ ਗੱਲ ਨਹੀਂ ਬਣਦੀ ਹੈਗੀ, ਹੈ ਨਾ। ਤਾਂ ਕਹਿਣ ਦਾ ਮਤਲਬ ਕਿ ਉਹ ਬਗਾਵਤ ਦੇ ਵਿੱਚੋਂ ਹੀ ਫਿਰ ਉਹ ਇੱਕ ਚੈਲੇਂਜ ਸੀ ਉਸ ਵੇਲੇ ਦੀ ਵਿਵਸਥਾ ਨੂੰ। ਠੀਕ ਆ, ਹੁਣ ਜਦੋਂ ਵੀ ਤੂੰ ਭਾਵੇਂ ਅੱਜ ਕੋਈ ਵੀ ਹੋਵੇ, ਮਤਲਬ ਸਾਡੇ ਕੋਲ ਸਿੱਖ ਆਪਾਂ ਧਰਮ ਨੂੰ ਬਿਲੋਂਗ ਕਰਦੇ ਹਾਂ, ਜੋ ਅਸੀਂ ਕਰਦੇ ਹੈਗੇ ਹਾਂ, ਸਾਡਾ ਬੱਚਾ ਵੀ ਕਰੇ ਤਾਂ ਅਸੀਂ ਵੀ ਉਹਨੂੰ ਪਸੰਦ ਨਹੀਂ ਕਰਦੇ ਬੇਸਿਕਲੀ।
0: ਬੱਚਾ ਵੀ ਇਹ ਕਹੇ ਵੀ ਇਹ ਆਪਾਂ ਹੁਣ ਟਾਈਟਲ ਹੀ ਸਾਡਾ ਨਾ ਪ੍ਰਸੈਪਟ ਐਂਡ ਪ੍ਰੈਕਟਿਸ।
1: ਹਾਂ,
0: ਜੇ ਸਾਨੂੰ ਸਾਡਾ ਬੱਚਾ ਕਹੇ ਜੋ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਤੁਹਾਡਾ ਪ੍ਰਸੈਪਟ ਨਹੀਂ ਹੈ, ਸਿਧਾਂਤ ਹੀ ਨਹੀਂ।
1: ਹਾਂ, ਵੀ ਗੁਰੂ ਸਾਹਿਬ ਤਾਂ ਆਹ ਕਹਿੰਦੇ ਨੇ, ਕਈ ਵਾਰੀ ਅਸੀਂ ਵੀ ਲਾਜਵਾਬ ਹੋ ਜਾਂਦੇ ਹੈਗੇ ਨਾ। ਤਾਂ ਕਹਿੰਦਾ ਪਹਿਲੀ ਗੱਲ ਤਾਂ ਚਲੋ ਗੁਰੂ ਸਾਹਿਬ ਨੇ ਫਿਰ ਉਦੋਂ ਕੀਤੀ, ਫਿਰ ਉਹਨਾਂ ਨੇ ਹੋਰ ਚੀਜ਼ਾਂ ਦੇ ਵੀ ਕੀਤੀ, ਨਾਟ ਓਨਲੀ ਉਹ ਜਨੇਊ, ਮਤਲਬ ਇਹ ਨਹੀਂ ਕਿ ਜਨੇਊ ਤਾਂ ਕੋਈ ਕਿਸੇ ਧਰਮ ਦੇ ਵਿਰੋਧੀ ਸੀ ਉਹ, ਪਰ ਉਹ ਕਹਿੰਦੇ ਵੀ ਲੌਜਿਕ ਤਾਂ ਦੱਸੋ ਮੈਨੂੰ, ਫਿਰ ਡਿਸਕ੍ਰਿਮੀਨੇਸ਼ਨ ਕਿਉਂ ਹੋ ਰਹੀ ਹੈਗੀ, ਹੈ ਨਾ। ਅਤੇ ਕਿ ਉਹਨਾਂ ਨੇ ਦੱਸਿਆ ਵੀ ਫਿਰ ਜਨੇਊ ਕਿੱਦਾਂ ਦਾ ਪਾਉਣਾ ਹੈਗਾ ਨਾ। ਤਾਂ ਕਹਿਣ ਦਾ ਭਾਵ ਕਿ ਉਹਨਾਂ ਨੇ ਪ੍ਰੈਕਟੀਕਲੀ ਫਿਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਆਪ ਵੀ ਉਹਨਾਂ ਨੂੰ ਉਹਦੇ 'ਤੇ ਅਮਲ ਵੀ ਕੀਤਾ, ਸਿਧਾਂਤ ਵੀ ਦਿੱਤਾ, ਫਿਰ ਉਹਨਾਂ ਨੇ ਅਮਲ ਵੀ ਕੀਤਾ। ਜਿਵੇਂ ਆਪਾਂ ਬਾਣੀ ਇਕੱਠੀ ਕਰਨ ਦੀ ਗੱਲ ਕਰਦੇ, ਇੱਕ ਦੀ ਆਪਾਂ ਗੱਲ ਕਰਦੇ ਹਾਂ, ਇੱਕ ਸੰਗਤ ਦੇ ਵਿੱਚ ਸਾਰਿਆਂ ਨੂੰ ਉਹਨਾਂ ਨੇ ਬਿਠਾ ਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਔਰ ਲੋਕਲ ਲੈਂਗੁਏਜ ਦੇ ਵਿੱਚ ਉਹਨਾਂ ਨੇ ਦਿੱਤਾ। ਤਾਂ ਇਹ ਪਹਿਲੇ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਸੀ, ਬਾਕੀ ਗੁਰੂਆਂ ਦੀ ਫਿਰ ਆਪਾਂ ਅੱਗੇ ਗੱਲ ਕਰਦੇ ਹੈਗੇ ਹਾਂ
0: ਜੀ। ਮਤਲਬ ਜਿਹੜਾ ਤੁਸੀਂ ਹੁਣ ਇਹ ਗੱਲ ਜਿਹੜੀ ਆਪਾਂ ਬੜੀ ਡਿਟੇਲ ਨਾਲ ਡਿਸਕਸ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਵਰਤਮਾਨ ਚੱਲ ਰਹੇ ਸਨ ਜਿਹੜੇ ਸਿਧਾਂਤਾਂ 'ਤੇ ਪ੍ਰੈਕਟਿਸ ਹੋ ਰਹੀ ਸੀ ਸਿਧਾਂਤ 'ਤੇ, ਕਿਉਂਕਿ ਜਦੋਂ ਮੈਂ PhD ਕਰਦਾ ਸੀ ਮੇਰਾ ਟੌਪਿਕ ਇਹ ਸੀ ਕਾਸਮੋਗਾਨੀ ਇਨ ਕਾਸਮੋਲੋਜੀ ਇਨ ਦਾ ਲਾਈਟ ਆਫ ਰਿਲੀਜਨ ਆਇਆ, ਤਾਂ ਮੈਂ ਮੈਡੀਕਲ ਮਤਲਬ ਉਸ ਸਾਈਡ ਤੋਂ ਸਾਂ, ਪਰ ਮੈਂ ਐਜ਼ ਏ ਫਿਲੋਸਫੀ ਦੇ ਸਟੂਡੈਂਟ ਦੇ ਤੌਰ 'ਤੇ ਮੈਂ ਉਹ ਅਤੇ ਸਾਰੇ ਧਰਮਾਂ ਨੂੰ ਮੈਨੂੰ ਪੜ੍ਹਨਾ ਪਿਆ। ਕਿਤੇ ਵੀ ਮੈਨੂੰ ਇਹ ਚੀਜ਼ ਨਜ਼ਰ ਨਹੀਂ ਆਈ ਕਿ ਕਿਸੇ ਵੀ ਧਰਮ ਨੇ ਕੋਈ ਗਲਤ ਚੀਜ਼ ਜਿਹੜੀ ਪ੍ਰਮੋਟ ਕੀਤੀ ਹੋਵੇ, ਜਿਸ ਤਰ੍ਹਾਂ ਹੁਣ ਤੁਸੀਂ ਸ਼ੁਰੂ 'ਚ ਹੀ ਗੱਲ ਕਹੀ ਸੀ, ਪਰ ਗੱਲ ਇਹ ਸੀ ਕਿ ਜਿਹੜੀ ਉਹਨਾਂ ਦੀ ਪ੍ਰੈਕਟਿਸ ਬਣ ਚੁੱਕੀ ਸੀ,
1: ਹਾਂਜੀ,
0: ਉਹ ਉਸ ਨੂੰ ਐਕਸਪਲਾਈਟੇਸ਼ਨ ਜਿਹੜੀ ਸੀ ਉਹ ਹੋ ਗਈ ਸੀ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਦੂਜੇ ਲੋਕਾਂ ਨੇ ਕਿਸ ਨਜ਼ਰੀਏ ਨਾਲ ਦੇਖਿਆ, ਆਪਾਂ ਇਕਬਾਲ ਦੀ ਗੱਲ ਕਰ ਲੈਂਦੇ
1: ਹਾਂ।
0: ਇਕਬਾਲ ਦੀ ਇੱਕ ਪੋਇਮ ਹੈ ਗੌਤਮ ਵ ਨਾਨਕ, ਅਤੇ ਉਸ ਤੋਂ ਪਹਿਲੇ 'ਚ ਉਹ ਸ਼ੁਰੂ ਕਰਦਾ ਕਿ ਕੌਮ ਨੇ ਸੰਦੇਸ਼ ਗੌਤਮ ਕੀ ਜ਼ਰਾ ਪਰਵਾਹ ਨਾ ਕੀ। ਹਾਲਾਂਕਿ ਕੋਈ ਮੁਸਲਮਾਨ ਫਿਲਾਸਫਰ ਕਿਸੇ ਹੋਰ ਦੀ ਤਾਰੀਫ ਕਰੇ ਤਾਂ ਬੜੀ ਮੁਸ਼ਕਲ ਗੱਲ ਉਹਦੇ ਵਾਸਤੇ ਬਣ ਜਾਂਦੀ ਹੈ।
1: ਜੀ ਜੀ।
0: ਕਦਰ ਪਹਿਚਾਨੀ ਨਾ ਆਪਣੇ ਗਉ ਹਰੇ ਇਸ ਦਾਨ ਕੀ। ਫਿਰ ਉਸ ਕਹਿੰਦਾ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪੇ ਨਾਜ਼ ਥਾ। ਹੁਣ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਿਸ ਨਜ਼ਰੀਏ ਨਾਲ ਦੇਖਦਾ, ਉਹ ਉਹਨਾਂ ਨੂੰ ਇੱਕੋ ਰੱਬ ਦੀ ਆਪਾਂ ਗੱਲ ਕਰ ਰਹੇ ਨਾ।
1: ਜੀ ਜੀ।
0: ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੀ।
1: ਜੀ ਜੀ।
0: ਯਾਨੀ ਕਿ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਦੇਖ ਰਿਹਾ ਕਿਹੜੇ ਨਜ਼ਰੀਏ ਨਾਲ, ਕਿ ਉਸ ਨੇ ਜਿਹੜਾ ਉਹ ਇਸਲਾਮ ਦਾ ਵੈਦ ਅਤੇ ਵਜੂਦ ਦਾ ਜਿਹੜਾ ਕਨਸੈਪਟ ਉਹ ਲੈ ਕੇ ਆਏ ਨੇ, ਗੁਰੂ ਨਾਨਕ ਪਾਤਸ਼ਾਹ ਉਸਨੂੰ ਫਲੋਰਿਸ਼ ਕਰ ਰਿਹਾ।
1: ਜੀ ਜੀ।
0: ਅਤੇ ਇਸੇ ਤਰ੍ਹਾਂ ਜਿਹੜੇ ਹੋਰ ਕਈ ਰਿਫਾਰਮਰਸ ਨੇ, ਹਿੰਦੂ ਰਿਫਾਰਮਰਸ ਨੇ, ਕਈ ਵਾਰੀ ਅਸੀਂ ਉਹਨਾਂ ਨਾਲ ਐਗਰੀ ਕਰਦੇ ਹਾਂ, ਕਈ ਵਾਰੀ ਨਹੀਂ ਕਰਦੇ, ਉਹ ਉਹਨਾਂ ਨੂੰ ਜਿਹੜੇ ਉਹ ਰਿਫਾਰਮਰਸ ਦੇ ਤੌਰ 'ਤੇ ਉਹ ਕਹਿੰਦੇ ਨਹੀਂ, ਹਿੰਦੂ ਧਰਮ ਦੇ ਵਿੱਚ
2: ਗੁਰੂ ਨਾਨਕ ਪਾਤਸ਼ਾਹ ਨੇ ਰਿਫਾਰਮ
0: ਅਤੇ ਪਰ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਆਪਾਂ
2: ਧਾਰਮਿਕ ਡਿਸਕ੍ਰਿਪਸ਼ਨ
0: ਪਾਈ ਹੋਈ ਹੈ, ਮੈਂ ਉਹੀ ਪਾਈ ਹੋਈ ਹੈ
2: ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਫਾਲੋਅਰਸ ਆ ਗੁਰੂ ਨਾਨਕ ਨੇਮਡ ਐਜ਼ ਅ ਸਿੱਖ।

0: ਧਾਂਤ ਦੇਣਾ ਸੀ ਨਾ
1: ਜੀ
0: ਵੀ ਇੱਕ ਤੇ ਹੈਗਾ ਸੀ ਕਿ ਜਿਹੜੀ ਦੂਰੋਂ ਸੰਗਤਾਂ ਆਉਂਦੀਆਂ ਨਾਲੇ ਤੇ ਇਸ਼ਨਾਨ ਕਰਨਗੀਆਂ
1: ਜੀ ਹਾਂ
0: ਨਾਲੇ ਇੱਕੋ ਸਰੋਵਰ 'ਚ ਕਰਨਗੀਆਂ ਅਤੇ ਖੜ੍ਹੇ ਪਾਣੀ 'ਚ ਕਰਨਗੀਆਂ
1: ਖੜ੍ਹੇ ਪਾਣੀ 'ਚ ਕਰਨਗੀਆਂ
0: ਠੀਕ ਹੈ ਉਹ ਖੜ੍ਹੇ ਪਾਣੀ ਦਾ ਕੀ ਮਕਸਦ ਕੀ ਹੈਗਾ ਸੀ ਕਿ ਭਾਵੇਂ ਉਹ ਕਿਸੇ ਵੀ ਜਾਤ ਦਾ ਹੈਗਾ ਭਾਵੇਂ ਕੋਈ ਅਮੀਰ ਹੈ ਭਾਵੇਂ ਉਹ ਗਰੀਬ ਹੈ ਭਾਵੇਂ ਉਹ ਤੰਦਰੁਸਤ ਹੈ ਭਾਵੇਂ ਬਿਮਾਰ ਹੈ ਸਾਰੇ ਇੱਕੋ ਜਗ੍ਹਾ 'ਤੇ ਨਹਾਉਣਗੇ
1: ਬਿਲਕੁਲ
0: ਠੀਕ ਹੈ ਦੈਟ ਮੀਨਸ ਹਉਮੈ ਖਤਮ ਹੋ ਗਈ ਡਰ ਖਤਮ ਹੋ ਗਿਆ ਛੂਆ ਛਾਤ ਦਾ ਡਰ ਖਤਮ ਹੋ ਗਿਆ
1: ਜਿਹੜਾ ਖੰਡੇ ਦੀ ਪੌਲ ਆ ਉਹ ਵੀ ਇੱਕੋ ਬਾਟੇ
0: ਨਹੀਂ ਆਪਾਂ ਉਹਦੇ 'ਤੇ ਵੀ ਆਉਂਦੇ ਹੈਗੇ ਹਾਂ ਆਪਾਂ ਉਹਦੇ 'ਤੇ ਵੀ ਆਉਂਦੇ ਪਰ ਮੇਰਾ ਮਤਲਬ ਕਹਿੰਦਾ ਕਿ ਸਾਰੇ ਸਿਧਾਂਤ ਇੱਕ ਦੂਜੇ ਨਾਲ ਜੁੜੇ ਹੋਏ ਨੇ
1: ਬਿਲਕੁਲ
0: ਔਰ ਸਟੈਪ ਵਾਈਜ਼ ਹੈਗੇ ਨੇ ਇਹ ਨਹੀਂ ਹੈਗੇ ਕਿ ਵੀ ਆਪਾਂ ਵੀ ਇਹਨੂੰ ਅੱਗੇ ਪਿੱਛੇ ਵੀ ਨਹੀਂ ਕਰ ਸਕਦੇ
1: ਨਾ
0: ਠੀਕ ਹੈ ਇਹ ਮਤਲਬ ਸਟੈਪ ਵਾਈਜ਼ ਹੀ ਹੈਗੇ ਤਾਂ ਹੀ ਤਾਂ ਹੋਇਆ ਨਾ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਜਿਹੜਾ ਮਹਿਲ ਖੜ੍ਹਾ ਕੀਤਾ ਸੀ ਉਹ ਕੰਪਲੀਟ ਫਿਰ ਗੁਰੂ ਗੋਬਿੰਦ ਸਿੰਘ ਜੀ ਤੱਕ ਜਾ ਕੇ ਹੋਣਾ ਹੈਗਾ ਨਾ ਠੀਕ ਹੈ ਫਿਰ ਉਹ ਤੋਂ ਬਾਅਦ ਜਦੋਂ ਹੁਣ ਆ ਗਈ ਜੀ ਬਾਣੀ ਵੀ ਬਾਕੀ ਗੁਰੂ ਸਾਹਿਬ ਨੇ ਵੀ ਉਹਨਾਂ ਦੀ ਰਚਨਾ ਕਰ ਦਿੱਤੀ ਬਾਣੀ ਵੀ ਇਕੱਠੀ ਹੋ ਗਈ ਅਤੇ ਫਿਰ ਜਿਹੜਾ ਹੈਗਾ ਕਿ ਇੱਕ ਤਾਂ ਪਹਿਲਾਂ ਕੰਮ ਇਹ ਸੀ ਕਿ ਆਪਾਂ ਜਿਹੜਾ ਇਹਨਾਂ ਨੇ ਹਰਿਮੰਦਰ ਸਾਹਿਬ ਦੀ ਜਿਹੜੀ ਹੈਗੀ ਨੀਂਹ ਰੱਖੀ ਹੈ ਨਾ ਅਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਹਰਿਮੰਦਰ ਸਾਹਿਬ ਦੇ ਕਹਿੰਦੇ ਯਾਰ ਕਿ ਜਿਹੜੇ ਮੰਦਰ ਹੈਗੇ ਨੇ ਸਾਰੇ ਹੀ ਉਹ ਕਿ ਵੱਖ ਵੱਖ ਦੇਵਤਿਆਂ ਦੇ ਨਾਂ 'ਤੇ ਸੀ ਕੋਈ ਰਾਮ ਮੰਦਰ ਸੀ ਕੋਈ ਕ੍ਰਿਸ਼ਨ ਮੰਦਰ ਸੀ ਕੋਈ ਰਾਧਾ ਕ੍ਰਿਸ਼ਨ ਮੰਦਰ ਸੀ ਹੈ ਨਾ ਇੱਦਾਂ ਸਾਰੇ ਸਾਰੇ ਦੇਵਤਿਆਂ ਦਾ ਕੋਈ ਹਨੂੰਮਾਨ ਮੰਦਰ ਹੋ ਗਿਆ ਉਹ ਕਹਿੰਦੇ ਪਰਮਾਤਮਾ ਦੇ ਨਾਂ ਦਾ ਕੋਈ ਮੰਦਰ ਹੀ ਨਹੀਂ ਹੈਗਾ
1: ਜੀ
0: ਠੀਕ ਹੈ ਤਾਂ ਕਰਕੇ ਉਹਦਾ ਨਾਂ ਜਿਹੜਾ ਹੈਗਾ ਵੀ ਹਰੀ ਮੰਦਰ ਰੱਖਿਆ ਫਿਰ ਉਹਦੇ ਚਾਰ ਦਰਵਾਜ਼ੇ ਵੀ ਰੱਖੇ ਵੀ ਇਹ ਜਿਹੜਾ ਹੈਗਾ ਸਾਰੇ ਵਾਸਤੇ ਕਿਉਂਕਿ ਪਰਮਾਤਮਾ ਜਿਹੜਾ ਹੈਗਾ ਸਾਰਿਆਂ ਦਾ ਹੈਗਾ
1: ਬਿਲਕੁਲ
0: ਉੱਥੇ ਇਹ ਨਹੀਂ ਹੈਗਾ ਕਿ ਇੱਕ ਹੀ ਜਿਹੜੀ ਹੈਗੀ ਕਿ ਉਹਨੂੰ ਵਿਚਾਰਧਾਰਾ ਨੂੰ ਮੰਨਣ ਵਾਲੇ ਜਾਂ ਇੱਕ ਹੀ ਜਿਹੜੀ ਹੈਗੀ ਕਿ ਉਹਨਾਂ ਨੂੰ ਸੈਕਟ ਵਾਲੇ ਨੂੰ ਮੰਨਣ ਵਾਲਿਆਂ ਦਾ ਮੰਦਰ ਹੈਗਾ ਵੀ ਸਾਰਿਆਂ ਦਾ ਹੈਗਾ ਤਾਂ ਚਾਰ ਦਰਵਾਜ਼ੇ ਬਣਾਏ ਤੇ ਦੈਟ ਮੀਨਸ ਉਹਨੂੰ ਵੀ ਪ੍ਰੈਕਟੀਕਲ ਰੂਪ ਦਿੱਤਾ ਉਹਨਾਂ ਨੇ
1: ਬਿਲਕੁਲ
0: ਠੀਕ ਹੈ ਉਹ ਦਿੱਤਾ ਫਿਰ ਜਿਹੜਾ ਹੈਗਾ ਕਿ ਜਦੋਂ ਉਹਦੇ ਨੀਂਹ ਪੱਥਰ ਰਖਾਉਣਾ ਸੀ ਤਾਂ ਵੀ ਆਪਾਂ ਮਸਾਈ ਮੀ ਜਿਹੜੀ ਹੈਗੀ ਕਿ ਉਹਨਾਂ ਦੇ ਕੋਲੋਂ ਰਖਾਇਆ ਦੈਟ ਮੀਨਸ ਉਹ ਵੀ ਸਾਡੀ ਅੱਜ ਦੀ ਜਿਹੜੀ ਕੱਟੜਵਾਦੀ ਅੱਜ ਦਾ ਤੁਸੀਂ ਕਿਸੇ ਗੁਰਦੁਆਰੇ ਦਾ ਉਦਘਾਟਨ ਕਿਸੇ ਪੰਡਿਤ ਕੋਲੋਂ ਕਿਸੇ ਕਾਜੀ ਕੋਲੋਂ ਘਰ ਆ ਕੇ ਦਿਖਾ ਦਿਓ
1: ਯਾਨੀ ਕਿ ਉਹ ਇਹ ਸੀ ਕਿ ਵੀ ਉਹਨਾਂ ਦੇ ਕੋਲ ਇਹ ਸੀ ਕਿ ਜਿਹੜੇ ਰੱਬ ਨੂੰ ਸਮਝਦੇ ਆ ਜਿਹਨਾਂ ਦੇ ਕੋਲ ਉਹ ਗਿਆਨ ਹੈ ਸਿਧਾਂਤ ਹੈ ਉਸੇ ਵਿਅਕਤੀ ਨੂੰ ਲਿਆਇਆ ਗਿਆ
0: ਹਾਂਜੀ ਤਾਂ ਕਹਿਣ ਦਾ ਭਾਵ ਇਹ ਹੈਗਾ ਕਿ ਅਸੀਂ ਜਿਹੜਾ ਹੈਗਾ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਨਾ ਫਿਰ ਜਦੋਂ ਆਦਿ ਗ੍ਰੰਥ ਦੀ ਜਦੋਂ ਰਚਨਾ ਹੁੰਦੀ ਹੈਗੀ ਆ ਉਹਦੇ ਵਿੱਚ ਵੀ ਸਾਰੇ ਜਿਹੜੇ ਮਤਲਬ ਮਹਾਂਪੁਰਖਾਂ ਦੀ ਜਿਹੜੀ ਬਾਣੀ ਪਾਈ ਆ ਭਾਵੇਂ ਉਹ ਕਿਸੇ ਕਿੱਤੇ ਨੂੰ ਬਿਲੋਂਗ ਕਰਦਾ ਸੀ ਭਾਵੇਂ ਕਿਸੇ ਜਾਤ ਨੂੰ ਬਿਲੋਂਗ ਕਰਦਾ ਸੀ ਭਾਵੇਂ ਕਿਸੇ ਧਰਮ ਨੂੰ ਬਿਲੋਂਗ ਕਰਦਾ ਸੀ ਉਹਨਾਂ ਨੇ ਇਹ ਦੇਖਿਆ ਕਿ ਜਿਹਦੇ ਉੱਤੇ ਰੱਬੀ ਸੰਦੇਸ਼ ਹੈਗਾ ਠੀਕ ਹੈ ਉਹਨੂੰ ਉਹਨਾਂ ਨੇ ਜਿਹੜਾ ਹੈਗਾ ਉਹਦੇ ਵਿੱਚ ਸ਼ਾਮਿਲ ਕੀਤਾ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈਗੀ ਭਈ ਆਦਿ ਗ੍ਰੰਥ ਦੀ ਜਿਹੜੀ ਹੈਗੀ ਕਿ ਸਥਾਪਨਾ ਜਦੋਂ ਹੁੰਦੀ ਹੈਗੀ ਆ ਉਹ ਤੋਂ ਬਾਅਦ 'ਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਵੀ ਜਿਹੜਾ ਹੈਗਾ ਵੀ ਥੱਲੇ ਆਪ ਸੌਂਦੇ ਸੀ ਠੀਕ ਹੈ ਉਹਨਾਂ ਨੇ ਆਪ ਮੁੜ ਕੇ ਫਿਰ ਜਿਹੜਾ ਹੈਗਾ ਕਿ ਉਹ ਬੈੱਡ ਦੇ ਉੱਤੇ ਜਿਹੜਾ ਹੈਗਾ ਕਿ ਨਹੀਂ ਉਹ ਸੌਂਏ ਉਹਨਾਂ ਨੂੰ ਕਿਹਾ ਵੀ ਇਹਦਾ ਹਾਂਜੀ
1: ਜਿਹੜਾ ਆਪਾਂ ਉਹੀ ਗੱਲ ਜਿਹੜੀ ਕਰਦੇ ਹਾਂ ਨਾ ਕਿ ਗੁਰੂ ਦਾ ਸਿਧਾਂਤ ਜਿਹੜਾ ਸੀ ਸ਼ਬਦ ਗੁਰੂ ਦਾ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਆਰੰਭ ਹੋ ਗਿਆ ਸੀ
0: ਹਾਂਜੀ ਹਾਂਜੀ ਬਿਲਕੁਲ
1: ਅਤੇ ਇਸੇ ਕਰਕੇ ਜਦੋਂ ਉਹ ਸੰਪਾਦਨ ਕਰਕੇ ਉਹ ਸੰਗ੍ਰਹਿ ਤਿਆਰ ਹੋਇਆ ਅਤੇ ਉਸ ਨੂੰ ਫਿਰ ਉਹਨਾਂ ਨੇ ਆਪਣੇ ਨਾਲੋਂ ਉੱਚੀ ਥਾਂ 'ਤੇ ਜਿਹੜਾ ਸੀ
0: ਕਿਉਂਕਿ ਉਹ ਗੁਰੂਆਂ ਦੀ ਬਾਣੀ ਸੀ ਉਹਨਾਂ ਤੋਂ ਪਹਿਲੇ ਗੁਰੂਆਂ ਦੀ ਬਾਣੀ ਵੀ ਸੀ ਉਹਦੇ ਵਿੱਚ ਤਾਂ ਉਹਨਾਂ ਨੇ ਮਤਲਬ ਇੰਨਾ ਉਹਦਾ ਸਤਿਕਾਰ ਦਿੱਤਾ ਫਿਰ ਐਕਚੁਅਲੀ ਹੁਣ ਹੋਇਆ ਕਿ ਇਹ ਜਿਹੜੇ ਆਪਾਂ ਪੰਜ ਸਟੈਪਾਂ ਦੇ ਵਿੱਚ ਜਿਹੜਾ ਸਿੱਖੀ ਸਿਧਾਂਤ ਇੱਕ ਬਿਲਟ ਹੋਇਆ ਇੱਕ ਧਰਮ ਦਾ ਕਿਉਂਕਿ ਉਹਦੇ 'ਚ ਇੱਕ ਕੇਂਦਰੀ ਸਥਾਨ ਹੋਣਾ ਚਾਹੀਦਾ ਉਹ ਇੰਨਾ ਹਰਿਮੰਦਰ ਸਾਹਿਬ ਬਣ ਗਿਆ ਇੱਕ ਜਿਹੜਾ ਹੈਗਾ ਕਿ ਉਹਨਾਂ ਦਾ ਗ੍ਰੰਥ ਹੋਣਾ ਚਾਹੀਦਾ ਹੈਗਾ ਉਹ ਗ੍ਰੰਥ ਸਾਹਿਬ ਵੀ ਬਣ ਗਏ ਹੁਣ ਕੀ ਹੋਇਆ ਕਿ ਵੀ ਇਹਦਾ ਫਿਰ ਪੈ ਗਿਆ ਰੌਲਾ ਸਾਰੇ ਪਾਸੇ ਹੈ ਨਾ
1: ਜੀ
0: ਹੁਣ ਜਿਹੜੇ ਮਤਲਬ ਵੀ ਜਿਹਨਾਂ 'ਤੇ ਤੁਸੀਂ ਚੋਟ ਕੀਤੀ ਸੀ ਜਿਹਨਾਂ ਦੀ ਤੁਸੀਂ ਬਾਣੀ ਵਿੱਚ ਨਹੀਂ ਸੀ ਦਰਜ ਕੀਤੀ ਦੈਟ ਮੀਨ ਦੁਸ਼ਮਣ ਪੈਦਾ ਹੋ ਗਏ
1: ਜੀ
0: ਠੀਕ ਹੈ ਦੁਸ਼ਮਣ ਮਤਲਬ ਥੋੜ੍ਹੇ ਨਹੀਂ ਪੈਦਾ ਹੋਏ ਸਿੱਖੀ ਦੇ ਦੁਸ਼ਮਣ ਤਾਂ ਜਿੰਨਾ
1: ਦੁਸ਼ਮਣ ਤਾਂ ਜਨੇਊ ਤੋਂ ਹੀ ਸ਼ੁਰੂ ਹੋ ਗਏ
0: ਮੈਂ ਉਹੀ ਕਹਿੰਦਾ ਉੱਥੇ ਜਿਹਨਾਂ 'ਤੇ ਵੀ ਚੋਟ ਕੀਤੀ ਤੁਸੀਂ ਉਹ ਸਾਰੇ ਹੌਲੀ ਹੌਲੀ ਕਰਕੇ ਤੁਹਾਡੇ ਮਤਲਬ ਉਹਨਾਂ ਨੇ ਮਨ 'ਚ ਰੱਖੀਆਂ ਸੀ ਗੱਲਾਂ ਉਹ ਕਰਦੇ ਕਰਦੇ ਕਰਦੇ ਜਿਹੜਾ ਹੈਗਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਫਿਰ ਸ਼ਹੀਦੀ ਜਿਹੜੀ ਹੈਗੀ ਹੈ ਹੁੰਦੀ ਹੈਗੀ ਹੈ ਅਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਉਹ ਨਤੀਜਾ ਜਿਹੜਾ ਹੈਗਾ ਨਿਕਲਦਾ ਹੈਗਾ ਅਤੇ ਪਰ ਉੱਥੇ ਵੀ ਗੁਰੂ ਸਾਹਿਬ ਨੇ ਸਿਧਾਂਤ ਸਾਨੂੰ ਇਹ ਦਿੱਤਾ ਕਿ ਮਤਲਬ ਤੇਰਾ ਕੀ ਆ ਮਿੱਠਾ ਲੱਗ ਗਿਆ ਹੈ ਨਾ ਵੀ ਉਹਦੇ ਆਪਾਂ ਹੁਕਮ 'ਚ ਰਹਿਣਾ ਹੈਗਾ ਜੋ ਉਹਨੇ ਪਰਮਾਤਮਾ ਨੇ ਕੀਤਾ ਕਰ ਲਿਆ ਪਰ ਨਾਲ ਦੀ ਨਾਲ ਇੱਕ ਮੋੜ ਵੀ ਆ ਜਾਂਦਾ ਹੈਗਾ ਸਿੱਖ ਇਤਿਹਾਸ ਦੇ ਵਿੱਚ ਫਿਰ ਬਾਅਦ 'ਚ ਕਿ ਫਿਰ ਗੁਰੂ ਸਾਹਿਬ ਨੇ ਵੇਖਿਆ ਕਿ ਇਹ ਵੀ ਬਿਨਾਂ ਵਜ੍ਹਾ ਤੋਂ ਜਿਹੜਾ ਹੈਗਾ ਕਿ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਆਪਾਂ ਤਾਂ ਸਾਂਝੀਵਾਲਤਾ ਦਾ ਸੰਦੇਸ਼ ਦੇ ਰਹੇ ਹਾਂ ਸਾਰਾ ਕੁਝ ਪੀਸਫੁੱਲ ਮੈਸੇਜ ਹੈਗਾ ਸਾਰਾ ਕੁਛ ਪਰ ਐਂ ਨਹੀਂ ਗੱਲ ਬਣਨੀ ਹੈਗੀ ਜੇ ਕੋਈ ਆਏਗਾ ਤਾਂ ਫਿਰ ਆਪਾਂ ਵੀ ਮੀਰੀ ਪੀਰੀ ਦੀਆਂ ਤਲਵਾਰਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੇ ਫਿਰ ਪਾ ਲਈਆਂ ਠੀਕ ਹੈ ਤਾਂ ਉੱਥੋਂ ਮਤਲਬ ਫਿਰ ਜਿਹੜਾ ਹੈਗਾ ਕਿ ਦੂਸਰਾ ਫੇਸ ਫਿਰ ਸਿੱਖੀ ਦਾ ਜਿਹੜਾ ਹੈਗਾ ਕਿ ਸ਼ੁਰੂ ਹੁੰਦਾ ਹੈਗਾ
1: ਦੇਖੋ ਨਾ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣ ਦਾ ਹੀ ਮਤਲਬ ਸੀ ਕਿ ਜਹਾਂਗੀਰ ਬਾਦਸ਼ਾਹ ਸਿਧਾਂਤਕ ਤੌਰ 'ਤੇ ਫੋਰਸ ਹੋਇਆ ਕਿ ਦੋਸਤੀ ਕਰੇ
0: ਹਾਂ
1: ਯਾਨੀ ਕਿ ਕਈ ਵਾਰੀ ਇੱਥੇ ਵੀ ਕਈ ਕਿੰਤੂ ਹੁੰਦੇ ਆ ਕਿ ਗੁਰੂ ਅਰਜਨ
0: ਕਿਉਂ ਸਿਆਸੀ ਬੰਦੇ ਦਾ ਕੰਮ ਇਹ ਹੁੰਦਾ ਨਾ ਵੀ ਉਹਨੇ ਵੇਖਿਆ ਵੀ ਇਹਦੇ ਕੋਲ ਤਾਕਤ ਹੈ ਆ ਰਹੀ ਹੈਗੀ ਆ ਠੀਕ ਹੈ ਘੋੜੇ ਵੀ ਆ ਰਹੇ ਹਥਿਆਰ ਵੀ ਆ ਰਹੇ ਬੰਦੇ ਵੀ ਹੈਗੇ ਨੇ ਕਿ ਕਿਉਂ ਨਾ ਫਿਰ ਹੱਥ ਵਧਾਇਆ ਜਾਵੇ
1: ਜੀ ਸੋ ਇਹ ਵੀ ਮਤਲਬ ਜਿਹੜੀ ਸੀ ਇਹ ਵੀ ਇੱਕ ਪਰਿਵਰਤਨ ਸੀ ਇੱਕ ਪਾਸੇ ਟਕਰਾਓ ਸੀ
0: ਹਾਂਜੀ
1: ਦੂਜੇ ਪਾਸੇ ਪਰਿਵਰਤਨ ਵੀ ਆਇਆ
0: ਹਾਂਜੀ ਫਿਰ ਜਿਹੜਾ ਹੈਗਾ ਚਲੋ ਥੋੜ੍ਹੇ ਸਾਲ ਫਿਰ ਠੀਕ ਠਾਕ ਜਿਹਾ ਚੱਲਦਾ ਰਿਹਾ ਮਾਮਲਾ ਹੈ ਨਾ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸ਼ਹੀਦੀ ਦੀ ਗੱਲ ਆਉਂਦੀ ਹੈਗੀ ਹੈ ਨਾ ਉਦੋਂ ਫਿਰ ਸਿੱਖੀ ਦਾ ਸਿਧਾਂਤ ਹੈਗਾ
1: ਬਿਲਕੁਲ
0: ਉਹ ਸਿੱਖੀ ਦਾ ਸਿਧਾਂਤ ਇਹ ਹੈਗਾ ਕਿ ਦੇਖੋ ਅਸੀਂ ਆਪਣੇ ਵਾਸਤੇ ਨਹੀਂ ਹੈਗਾ ਵੀ ਸਿੱਖ ਧਰਮ ਵੀ ਆਪਣੇ ਪ੍ਰਚਾਰ ਕਰ ਲਿਆ ਜੇ ਇੱਕ ਨਵਾਂ ਪਹਿਲਾਂ ਵੀ ਬਣਿਆ ਸੀ ਇੱਕ ਹੋਰ ਬਣਾ ਲਿਆ ਜੀ ਪ੍ਰਚਾਰ ਕਰੀ ਜਾਓ ਨਹੀਂ ਆਪਾਂ ਜਿਹੜਾ ਹੈਗਾ ਕਿ ਅਗਰ ਕੋਈ ਜ਼ੁਲਮ ਹੋ ਰਿਹਾ ਕੋਈ ਮਤਲਬ ਕਿਸੇ ਨਾ ਕੋਈ ਧੱਕਾ ਹੋ ਰਿਹਾ ਤਾਂ ਧੱਕਾ ਹੋਣ ਵੀ ਨਹੀਂ ਦੇਣਾ ਠੀਕ ਹੈ ਉਹਦੇ ਵਾਸਤੇ ਭਾਵੇਂ ਸਾਨੂੰ ਕੁਰਬਾਨੀ ਵੀ ਕਰਨੀ ਪਵੇ
1: ਬਿਲਕੁਲ
0: ਉਹਦੇ ਇੱਕ ਸਿੱਖੀ ਦਾ ਸਿਧਾਂਤ ਹੈਗਾ ਜਿਹੜਾ ਅੱਜ ਕੱਲ੍ਹ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਹੈਗਾ ਕਿ ਐਵੇਂ ਆਪਾਂ ਦੂਜੇ ਦੇ ਕੰਮਾਂ ਦੇ ਵਾਸਤੇ ਜਿਹੜਾ ਹੈਗਾ ਕਿ ਆਪ ਪੰਗੇ ਕਿਉਂ ਲੈਂਦੇ ਹੈਗੇ ਹਾਂ ਪਰ ਇਹ ਸਿੱਖੀ ਦਾ ਸਿਧਾਂਤ ਹੀ ਹੈਗਾ ਜੇ ਤੁਸੀਂ ਇਹ ਨਹੀਂ ਕਰੋਗੇ ਤਾਂ ਸਿੱਖ ਹੀ ਨਹੀਂ ਹੋ ਸਕਦੇ ਜੇ ਤੁਸੀਂ ਪੁੱਛ ਰਹੇ ਸੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੈਗੀ ਹੈ ਨਾ ਤਾਂ ਦੈਟ ਮੀਨਸ ਕਿ ਹੁਣ ਤੁਸੀਂ ਆਪ ਹੀ ਦੇਖੋ ਵੀ ਸਿੱਖ ਦੀ ਪਰਿਭਾਸ਼ਾ ਥਾਂ ਥਾਂ 'ਤੇ ਸਾਨੂੰ ਜਿਹੜੀ ਹੈਗੀ ਹੈ ਫਿਰ ਬਦਲਣੇ ਵੀ ਪੈਂਦੀ ਹੈ ਵੇਖਣੇ ਵੀ ਪੈਂਦੀ ਉਹਦੇ ਕਈ ਆਸਪੈਕਟਸ ਹੈਗੇ ਨੇ ਤਾਂ ਸਾਡੀ ਸਿੱਖੀ ਸਿਧਾਂਤ ਸਿੱਖ ਤਾਂ ਉਹੀ ਹੈਗਾ ਅਗਰ ਉਹਨੂੰ ਲੱਗਦਾ ਹੈਗਾ ਕਿ ਭਾਵੇਂ ਉਹ ਜਿੱਡਾ ਮਰਜ਼ੀ ਤਾਕਤਵਰ ਬੰਦਾ ਹੈਗਾ ਜੇ ਉਹ ਕਿਸੇ ਮਜ਼ਲੂਮ ਉੱਤੇ ਕਰ ਰਿਹਾ ਕਿਸੇ ਨਾਲ ਧੱਕਾ ਕਰ ਰਿਹਾ ਕਿ ਫਿਰ ਧੱਕਾ ਫਿਰ ਉਹਨੂੰ ਰੋਕਣ ਵਾਸਤੇ ਤੁਹਾਨੂੰ ਆਵਾਜ਼ ਉਠਾਉਣੀ ਪਏਗੀ ਉਹਦੇ ਵਾਸਤੇ ਭਾਵੇਂ ਤੁਹਾਨੂੰ ਸੀਸ ਵੀ ਦੇਣਾ ਪੈ
1: ਸੱਚ ਕਹਿਣਾ ਜਿਹੜਾ ਹੈ ਉਹ
0: ਸੱਚ ਕਹਿਣਾ ਹੈਗਾ ਸੱਚ ਦੇ ਨਾਲ ਖੜੇ ਸੱਚ ਦੇ ਨਾਲ ਖੜੇ ਹੋਣਾ ਉੱਥੇ ਕਈ ਵਾਰੀ ਆਪਾਂ ਇਹ ਗਲਤ ਫਹਿਮੀ 'ਚ ਹੋ ਜਾਂਦੇ ਜਾਂ ਗਲਤ ਪਰਸੈਪਸ਼ਨ ਲੈ ਲੈਂਦੇ ਕਿ ਗੁਰੂ ਸਾਹਿਬ ਨੇ ਵੀ ਹਿੰਦੂ ਧਰਮ ਵਾਸਤੇ ਕੁਰਬਾਨੀ ਕੀਤੀ ਨਹੀਂ ਉਹਨਾਂ ਨੇ ਸਿਧਾਂਤ 'ਤੇ ਕੀਤੀ ਉਹਨਾਂ ਨੇ ਭਾਵੇਂ ਉਹ ਹੋ ਸਕਦਾ ਹਿੰਦੂ ਰਾਜੇ ਕਿਤੇ ਮੁਸਲਮਾਨ ਦੇ ਨਾਲ ਕਰਦੇ ਆਪਣੇ ਕਰਦੇ ਹੁੰਦੇ ਅਤੇ ਉਦੋਂ ਵੀ ਉਹਨਾਂ ਨੇ ਖੜੇ ਹੋਣਾ ਸੀ
1: ਦੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਸੰਵਾਦ ਹੁੰਦਾ ਕਾਜ਼ੀ ਦੇ ਨਾਲ ਉੱਥੇ ਵੀ ਉਹੀ ਗੱਲ ਉਹਨੂੰ ਕਹਿ ਰਿਹਾ ਨਾ ਕਿ ਜੇ ਉਹ ਰਾਜੇ ਹੁੰਦੇ ਇਸਲਾਮ ਨਾਲ ਜ਼ਬਰਦਸਤੀ ਹੋ ਰਹੀ ਹੁੰਦੀ ਅਸਲ 'ਚ ਉਹ ਰਾਜੇ ਕਿਹੜੇ ਜਿਹੜਾ ਹੁਣ ਔਰੰਗਜ਼ੇਬ ਸੀ ਉਹ ਕਿਹੜਾ ਸੱਚਾ ਮੁਸਲਮਾਨ ਸੀ ਉਹ ਤਾਂ ਇੱਕ ਕਿਸਮ ਉਹਦੇ
0: ਉਹਨੇ ਤਾਂ ਰਾਜ ਲੈਣਾ
1: ਉਹਨੇ ਤਾਂ ਜਿਹੜਾ ਬੰਦਾ ਆਪਣੇ ਭਰਾਵਾਂ ਨੂੰ ਆਪਣੇ ਪਿਓ ਨੂੰ ਕੈਦ ਰੱਖਦਾ ਰਾਜ ਵਾਸਤੇ ਉਸਨੇ ਖੂਨ ਦੀਆਂ ਨਦੀਆਂ ਵਹਾਈਆਂ ਉਹ ਇੱਕ ਦਿਖਾਵਾ ਸੀ ਪਰ ਜਦੋਂ ਉਹਨੂੰ ਗੱਲਬਾਤ ਹੁੰਦੀ ਹੈ ਤਾਂ ਗੁਰੂ ਸਾਹਿਬ ਇਹੀ ਕਹਿੰਦੇ ਨਾ ਕਿ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਹੁੰਦਾ ਸੀ ਤਾਂ ਵੀ ਖੜਨਾ ਸੀ
0: ਤਾਂ ਵੀ ਖੜਾ ਕਰਨਾ ਬਿਲਕੁਲ ਖੜੇ ਹੋਣੇ ਸੀ ਕਹਿੰਦੇ ਉਹ ਸਿਧਾਂਤ ਫਿਰ ਇੱਕ ਹੋਰ ਸਿੱਖੀ ਦਾ ਸਾਨੂੰ ਇਹ ਮਿਲਦਾ ਹੈਗਾ ਕਿ ਜੇ ਕਿਸੇ ਨਾਲ ਧੱਕਾ ਹੁੰਦਾ ਹੈਗਾ ਭਾਵੇਂ ਆਪਣਾ ਸੀਸ ਵੀ ਚਲੇ ਜਾਏ ਸਭ ਕੁਛ ਚਲਾ ਜਾਵੇ ਤਾਂ ਆਪਾਂ ਉਹਦੇ ਨਾਲ ਖੜੇ ਹੋਣਾ ਹੈ ਘੇਸਲੇ ਨਹੀਂ ਬਣਨਾ ਹਰੇਕ ਘੇਸਲੇ ਬਣ ਕੇ ਜਾਣ ਆਪਾਂ ਕਹਿੰਦੇ ਵੀ ਚੁੱਪ ਰਹੋ ਜੀ ਚੁੱਪ ਰਹਿ ਕੇ ਨਹੀਂ ਸਰਦਾ ਹੈਗਾ ਨਾ ਕਈ ਲੋਕ ਇੱਥੇ ਵੀ ਕਹਿਣਗੇ ਵੀ ਕਿਉਂ ਬੋਲਦੇ ਹਾਂ ਜਾਂ ਕਿਤੇ ਵੀ ਕੋਈ ਬੋਲਦਾ ਹੋਵੇ ਤਾਂ ਸਾਨੂੰ ਲੱਗਦਾ ਵੀ ਆਪਾਂ ਕਾਹਤੋਂ ਪੰਗਾ ਲੈਂਦੇ ਹਾਂ ਹਰ ਜਗ੍ਹਾ ਸਿੱਖ ਕਿਉਂ ਪੰਗਾ ਲੈਂਦੇ ਨੇ ਉਹ ਇਸ ਕਰਕੇ ਲੈਂਦੇ ਨੇ ਕਿ ਇਹਨਾਂ ਦੇ ਖੂਨ ਦੇ ਵਿੱਚ ਹੀ ਹੈਗਾ ਇਹਨਾਂ ਦੇ ਸਿਧਾਂਤ 'ਚ ਇਹਨਾਂ ਦੀ ਪ੍ਰੈਕਟਿਸ ਹੀ ਇਸੇ ਚੀਜ਼ ਦੀ ਹੈਗੀ ਹੈ ਨਾ
1: ਫਿਰ ਜਦੋਂ
0: ਗੁਰੂ ਸਾਹਿਬ 'ਚ ਤੇਗ ਬਹਾਦਰ ਜੀ ਦੀ ਜੋ ਸ਼ਹੀਦੀ ਹੁੰਦੀ ਹੈਗੀ ਹੈ ਨਾ ਉਹ ਤੋਂ ਬਾਅਦ 'ਚ ਫਿਰ ਇੱਕ ਫਿਰ ਨਵਾਂ ਇੱਕ ਹੋਰ ਮੋੜ ਆਉਂਦਾ ਹੈਗਾ ਫਿਰ ਗੁਰੂ ਸਾਹਿਬ ਨੇ ਦੇਖਿਆ ਕਿ ਇਹ ਤਾਂ ਜ਼ਿਆਦਾ ਧੱਕਾ ਕਰੀ ਜਾਂਦੀਆਂ ਹੈਗੀਆਂ ਜਿਹੜੀਆਂ ਤਾਕਤਾਂ ਫਿਰ ਹੁਣ ਇਹ ਤਾਕਤਾਂ ਦਾ ਜਿਹੜਾ ਹੈਗਾ ਵੀ ਉਹ ਸਿਧਾਂਤਕ ਤੌਰ 'ਤੇ ਨਹੀਂ ਉਹਨੇ ਹਥਿਆਰ ਦੇ ਤੌਰ 'ਤੇ ਵੀ ਇਹਨਾਂ ਦਾ ਮੁਕਾਬਲਾ ਕਰਨੇ ਪੈਣਾ ਹੈਗਾ ਤਾਂ ਗੁਰੂ ਸਾਹਿਬ ਨੇ ਬੜੀ ਸੋਚ ਵਿਚਾਰ ਲੰਬੇ ਸਮੇਂ ਦੀ ਕਹਿੰਦੇ ਕੀਤੀ ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਹੁਣ ਜਿਹੜਾ ਹੈਗਾ ਵੀ ਫਿਰ ਤਿਆਰ ਜਿਹੜੀ ਹੈ ਆਪਣੀ ਫੌਜ ਜਿਹਨੂੰ ਆਪਾਂ ਖਾਲਸਾ ਫੌਜ ਕਹਿ ਦਿੰਦੇ ਹਾਂ ਕਿ ਖਾਲਸਾ ਪੰਥ ਦੀ ਫਿਰ ਸਾਜਨਾ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਕਿ ਉਹਨਾਂ ਨੇ ਫਿਰ ਸਿਧਾਂਤ ਉਹੀ ਸੀ ਵੀ ਇਹ ਨਾ ਕਿਸੇ ਦੇ ਨਾਲ ਧੱਕਾ ਕਰਨਾ ਨਾ ਕਿਸੇ ਦਾ ਧੱਕਾ ਸਹਿਣਾ ਹੈਗਾ ਵੀ ਧੱਕਾ ਕਰਨਾ ਵੀ ਪਾਪ ਹੈ ਅਤੇ ਧੱਕਾ ਸਹਿਣਾ ਵੀ ਪਾਪ ਹੈ ਇਹ ਸਿੱਖੀ ਸਿਧਾਂਤ ਹੈਗਾ ਇਹਦੇ 'ਤੇ ਜਿਹੜੇ ਹੈਗੇ ਕਿ ਜਿਹੜਾ ਪ੍ਰੈਕਟੀਕਲੀ ਚੱਲਦਾ ਹੈਗਾ ਸਾਰੇ ਸਿਧਾਂਤਾਂ 'ਤੇ ਉਹੀ ਸਿੱਖ ਹੈਗਾ
1: ਸੋ ਬੇਸਿਕਲੀ ਉਹੀ ਹੋਇਆ ਕਿ ਜਿਹੜੀ ਆਪਾਂ ਜਿਹੜੀ ਹੁਣ ਇਹ ਗੱਲ ਹੈ ਜਿਹੜੀ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦਾ ਜਿਹੜਾ ਰਿਐਕਸ਼ਨ ਹੈ ਇੱਕ ਰਿਐਕਸ਼ਨ ਹੁੰਦਾ ਹੈ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ
0: ਜੀ
1: ਬੇਸਿਕਲੀ ਜਿਹੜੇ ਇਹ ਗੁਣ ਸਨ ਕਿਉਂਕਿ ਸਦੀਆਂ ਦੀ ਗੁਲਾਮੀ ਜਿਹੜੀ ਸੀ ਐਕਸਪਲਾਈਟੇਸ਼ਨ ਕਿਸ ਨਾਂ 'ਤੇ ਸੀ ਆਵਾਗਾਉਣ ਦੇ ਨਾਂ 'ਤੇ ਸੀ ਕਰਮਕਾਂਡ ਦੇ ਨਾਂ 'ਤੇ ਸੀ ਕਿਉਂਕਿ ਗੁਰਮਤ ਦਾ ਸਿਧਾਂਤ ਵੀ ਹੈਗਾ ਨਾ ਧਰਮ ਕਰਮ ਪਾਖੰਡ ਜੋ ਦਿਸੇ ਅਤੇ ਉੱਥੇ ਉਹ ਲੋਕਾਂ ਨੂੰ ਗੁਲਾਮ ਜ਼ਹਿਨੀਅਤ ਨੂੰ ਗੁਲਾਮ ਬਣਾਇਆ ਹੋਇਆ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਮਿਸ਼ਨ ਹੀ ਇਹ ਸੀ ਕਿ ਇਹੋ ਜਿਹਾ ਸਮਾਜ ਸਿਰਜਣਾ ਜਿਸ ਨੂੰ ਆਪਾਂ ਭਗਤਾਂ ਦੀ ਬਾਣੀ 'ਚ ਕਹਿੰਦੇ ਹਾਂ ਬੇਗਮਪੁਰਾ ਸ਼ਹਿਰ ਕੋਨਾ ਅਤੇ ਉਹ ਜਿਹੜੀ ਕਰਤਾਰਪੁਰ ਯਾਨੀ ਕਿ ਜਿੰਨੇ ਸ਼ਹਿਰ ਵੀ ਗੁਰੂ ਸਾਹਿਬ ਨੇ ਸਾਹਿਬਾਨ ਨੇ ਵਸਾਏ ਨੇ ਉਹਨਾਂ ਸਾਰਿਆਂ 'ਚ ਉਹ ਸਿਧਾਂਤ ਲਾਗੂ ਰਿਹਾ
0: ਬਿਲਕੁਲ ਹਰ ਜਗ੍ਹਾ 'ਤੇ
1: ਗੈਰਤ ਦਾ ਸਿਧਾਂਤ
0: ਬਿਲਕੁਲ
1: ਠੀਕ ਹੈ ਕਿਉਂਕਿ ਸਿੱਖ ਨੂੰ ਆਤਮ ਨਿਰਭਉ ਕੀਤਾ
0: ਹਾਂਜੀ
1: ਅਤੇ ਇਸੇ ਕਰਕੇ ਜਿੱਥੇ ਵੀ ਯਾਨੀ ਕਿ ਉਸ ਤੋਂ ਬਾਅਦ ਵੀ ਗੁਰੂ ਸਾਹਿਬਾਨਾਂ ਤੋਂ ਬਾਅਦ ਵੀ ਜਿਸ ਵੇਲੇ ਤੁਸੀਂ ਉਸ 'ਤੇ ਵੀ ਮੇਰੇ ਖਿਆਲ ਆਓਗੇ
0: ਜੀ
1: ਕਿ ਜਦੋਂ ਵੀ ਕਿਤੇ ਧੱਕਾ ਹੋਇਆ ਸਿੱਖ ਆਪਣੀ ਰੋਟੀ ਛੱਡ ਕੇ ਜਾ ਕੇ ਉਹਨਾਂ ਨੂੰ
0: ਨੇ ਬੁਲਾਉਂਦੇ ਹੈ ਸਰ ਮੈਂ ਉਹ, ਕਿਉਂਕਿ ਸਾਡੀ ਗੁੜਤੀ ਉਸੇ ਚੀਜ਼ ਦੀ ਹੈਗੀ ਹੈ ਨਾ। ਜਿਵੇਂ ਤੁਸੀਂ ਆਗਿਆ ਦਿਓ ਤਾਂ ਮੈਂ ਇੱਕ ਕਵਿਤਾ ਲਿਖੀ ਸੀ ਇੱਥੇ ਇਸੇ ਸਿੱਖੀ ਦੇ ਉੱਤੇ, ਮੈਂ ਤੁਹਾਨੂੰ ਸੁਣਾਉਂਦਾ ਹੈਗਾ, ਮੇਰੀ ਆਪਣੀ ਲਿਖੀ ਹੋਈ ਹੈਗੀ ਹੈ ਥੋੜ੍ਹੀ ਇਹਨੂੰ ਮਤਲਬ ਜਿਹੜਾ ਹੈਗਾ ਵੀ
1: ਆਪਾਂ
0: ਸਾਰੀਆਂ ਚੀਜ਼ਾਂ ਇਹਦੇ ਵਿੱਚ ਆਏ ਨਾ ਵੀ ਸਿੱਖੀ ਕਿਹਨੂੰ ਕਹਿੰਦੇ ਨੇ ਹਨਾ, ਜੇ ਉਹਦੇ ਪਿੱਛੇ ਸਿੱਖ ਕਿਹਨੂੰ ਕਹਿੰਦੇ ਨੇ ਮੈਂ ਤੁਹਾਨੂੰ ਦੱਸਦਾ ਸਿੱਖੀ ਕਿਹਨੂੰ ਕਹਿੰਦੇ ਨੇ ਹਨਾ। ਉੱਠਦੇ ਸੀ ਵਲਵਲੇ ਕਿ ਇਹ ਸਿੱਖੀ ਕੀ ਹੈ
1: ਜੀ,
0: ਇਹ ਸਿੱਖ ਇੰਝ ਕਿਉਂ ਏ, ਇਹ ਸਿੱਖ ਉਂਝ ਕਿਉਂ ਏ। ਕੀਤੀ ਫਿਰ ਯਾਤਰਾ ਮੈਂ ਇਹਦੇ ਇਤਿਹਾਸ ਦੀ, ਗਿਆ ਮੈਂ ਬਾਬੇ ਨਾਨਕ ਦੇ ਦਰਬਾਰ ਵਿੱਚ, ਵੇਖਿਆ ਕਿੰਝ ਬਾਬਾ ਨਾਨਕ ਸਾਰੀ ਲੁਕਾਈ ਨੂੰ, ਸਭ ਮੈਂ ਜੋਤ ਜੋਤ ਹੈ ਸੋਏ ਦਾ ਸਬਕ ਪੜ੍ਹਾਉਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ।
1: ਬਹੁਤ ਅੱਛਾ।
0: ਸੰਗਤ ਵਿੱਚ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਈ ਜਾਂਦੇ ਨੇ, ਮੁਸਲਮਾਨ ਰਬਾਬੀ ਮਰਦਾਨੇ ਦੀ ਰਬਾਬ 'ਤੇ ਗਾਈ ਜਾਂਦੇ ਨੇ, ਸਾਰਿਆਂ ਨੂੰ ਰੱਬ ਦਾ ਭੇਦ ਸਮਝਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਪਤਾਲਾਂ ਦਾ ਆਕਾਸ਼ਾਂ ਦਾ ਭੇਦ ਸਮਝਾਈ ਜਾਂਦੇ ਨੇ, ਗਗਨ ਸੂਰ ਚੰਦ ਤਾਰਿਆਂ ਦੀ ਆਰਤੀ ਸੁਣਾਉਂਦੇ ਨੇ, ਦੁਨੀਆਂ 'ਤੇ ਫੈਲੇ ਕੂੜ ਨੂੰ ਮਿਟਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਬਾਬਾ ਨਾਨਕ ਚੇਲੇ ਲਹਿਣੇ ਨੂੰ ਗੁਰੂ ਬਣਾਈ ਜਾਂਦੇ ਨੇ, ਅਤੇ ਗੁਰੂ ਅੰਗਦ ਸਾਰਿਆਂ ਨੂੰ ਇੱਕੋ ਪੰਗਤ ਵਿੱਚ ਲੰਗਰ ਛਕਾਈ ਜਾਂਦੇ ਨੇ। ਇਹ ਕਰਕੇ ਉਹ ਇੰਝ ਸਭ ਛੂਆ ਛਾਤ ਦਾ ਭੇਦ ਮਿਟਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਗੁਰੂ ਅਮਰਦਾਸ ਜੀ ਨੇ ਲੋਕਾਂ ਦੀ ਪਿਆਸ ਬੁਝਾਉਣ ਲਈ ਗੋਇੰਦਵਾਲ ਵਿੱਚ ਇੱਕ ਬੋਲੀ ਬਣਵਾਈ ਏ, ਜਿਹੜਾ ਆਏ ਪੀਵੇ ਪਾਣੀ, ਸਾਰੀ ਛੂਆ ਛਾਤ ਮਿਟਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ।
1: ਬਹੁਤ ਅੱਛਾ।
0: ਗੁਰੂ ਰਾਮਦਾਸ ਜੀ ਨੇ ਜਦੋਂ ਬਣਵਾਇਆ ਅੰਮ੍ਰਿਤ ਸਰੋਵਰ, ਤਾਂ ਲੋਹੇ ਲਾਖੇ ਹੋ ਗਏ ਧਰਮ ਦੇ ਠੇਕੇਦਾਰ, ਕਹਿੰਦੇ ਇਹ ਕੀ ਹੋ ਗਿਆ, ਇੱਥੇ ਹੁਣ ਹਰ ਕੋਈ ਕਰੂ ਇਸ਼ਨਾਨ, ਨਾ ਜਾਤ ਨਾ ਪਾਤ ਨਾ ਊਚ ਨਾ ਨੀਚ, ਇਹ ਢਾਹੇਗਾ ਸਦੀਆਂ ਪੁਰਾਣੀ ਰੀਤ, ਸਾਰੇ ਮਾਰ ਕੇ ਚੁੱਭੀ ਅਤੇ ਸਤਨਾਮ ਵਾਹਿਗੁਰੂ ਕਹਿੰਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ।
1: ਬਹੁਤ ਅੱਛਾ।
0: ਮੈਂ ਦੇਖਿਆ ਕਿ ਪੰਚਮ ਪਾਤਸ਼ਾਹ ਨੇ ਹਰਿਮੰਦਰ ਬਣਵਾਇਆ ਏ, ਨੀਂਹ ਪੱਥਰ ਇਸ ਦਾ ਸਾਈਂ ਮੀਆਂ ਮੀਰ ਤੋਂ ਰਖਵਾਇਆ ਏ, ਚਾਰੇ ਦਰਵਾਜ਼ੇ ਇਹਦੇ ਸਭ ਨੂੰ ਜੀ ਆਇਆਂ ਕਹਿੰਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਪੰਚਮ ਪਾਤਸ਼ਾਹ ਨੇ ਜਦੋਂ ਰਚਿਆ ਆਦਿ ਗ੍ਰੰਥ, ਨਾ ਸਾਰੇ ਗੁਰੂਆਂ ਭਗਤਾਂ ਗੁਰਸਿੱਖਾਂ ਦੀ ਬਾਣੀ ਕੀਤੀ ਦਰਜ, ਜਿਹੜੀ ਧੁਰ ਤੋਂ ਆਈ ਏ, ਉਸ ਲਈ ਨਾ ਦੇਖਿਆ ਕਿਸੇ ਦਾ ਧਰਮ, ਨਾ ਜਾਤ, ਨਾ ਕਿੱਤਾ ਕਿ ਕੀ ਕਰਦੇ ਨੇ, ਸਾਰੇ ਪੜ੍ਹ ਕੇ ਧੁਰ ਕੀ ਬਾਣੀ ਸੰਸਾਰ ਸਮੁੰਦਰ ਤਰੀ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਤੱਤੀ ਤਵੀ 'ਤੇ ਬੈਠ ਪੰਚਮ ਪਾਤਸ਼ਾਹ, ਤੇਰਾ ਭਾਣਾ ਮੀਠਾ ਲਾਗੇ ਪਏ ਨੇ ਉਚਾਰਦੇ, ਧਰਮ ਦੀ ਖਾਤਰ ਸ਼ਹੀਦੀ ਦੀ ਜਾਚ ਦੱਸੀ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਇਹ ਸਿੱਖੀ ਹੈ ਮਾਰਗ ਪ੍ਰੇਮ ਦਾ, ਇੱਕ ਓਂਕਾਰ ਦਾ, ਨਾਮ ਸਿਮਰਨ ਦਾ, ਸਾਂਝੀ ਵਾਲਤਾ ਦਾ, ਸਹਿਨਸ਼ੀਲਤਾ ਦਾ, ਪਰ ਇਹ ਮਾਰਗ ਮੇਰੀ ਪੀਰੀ ਦਾ ਵੀ ਏ। ਧਰਮ ਦੀ ਰੱਖਿਆ ਲਈ ਛੇਵੇਂ ਪਾਤਸ਼ਾਹ ਦੋ ਤਲਵਾਰਾਂ ਵੀ ਪਾਉਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਧਰਮ ਤੋਂ ਡੁਲਾਉਣ ਲਈ ਸਿੱਖ ਨੂੰ ਰੂਹ ਵਿੱਚ ਸਾੜਿਆ, ਦੇਗ ਵਿੱਚ ਉਬਾਲਿਆ, ਆਰੇ ਨਾਲ ਮਤੀ ਦਾਸ ਨੂੰ ਚੀਰਿਆ, ਪਰ ਹੱਸ ਹੱਸ ਸਿੱਖ ਧਰਮ ਨਿਭਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਨਹੀਂ ਸੀ ਪਾਇਆ ਜਨੇਊ, ਜਿਹੜਾ ਪਾਂਡੇ ਰੋਜੀ ਲਈ ਜਜਮਾਨ ਦੇ ਗੱਲ ਧੱਕੇ ਨਾਲ ਪਾਉਂਦੇ ਨੇ, ਪਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਔਰੰਗਜ਼ੇਬ ਨੂੰ ਧੱਕੇ ਨਾਲ ਲਾਹੁਣ ਤੋਂ ਲਲਕਾਰ ਕੇ ਹਿੰਦੂ ਧਰਮ ਲਈ ਸ਼ਹੀਦੀ ਪਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਕਿੰਝ ਪ੍ਰੇਮ ਮਾਰਗ 'ਤੇ ਚੱਲਣਾ, ਸੀਸ ਦੇ ਕੇ ਕਾਂਡ ਨਾ ਕਰਨਾ, ਆਹ ਦੇਖੋ ਆਨੰਦਪੁਰ ਦੀ ਧਰਤੀ 'ਤੇ ਗੁਰੂ ਦਸ਼ਮੇਸ਼ ਸਮਝਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਨਾ ਕੀਤਾ ਖਿਆਲ ਕੋਈ, ਨਾ ਜਾਤ ਦਾ, ਨਾ ਪਾਤ ਦਾ, ਨਾ ਰੰਗ ਦਾ, ਨਾ ਬੋਲੀ ਦਾ, ਨਾ ਦੇਸ਼ ਦਾ, ਨਾ ਵੇਸ ਦਾ, ਇੱਕੋ ਬਾਟੇ ਵਿੱਚੋਂ ਪਿਆ ਕੇ ਅੰਮ੍ਰਿਤ ਵਾਹਿਗੁਰੂ ਜੀ ਦਾ ਖਾਲਸਾ ਸਜਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਸਦੀਆਂ ਤੋਂ ਦੱਬੇ ਹੋਏ, ਲੁੱਟੇ ਹੋਏ, ਕੁੱਟੇ ਹੋਏ, ਦਾਤੀ ਵਾਲੇ, ਰੰਬੇ ਵਾਲੇ, ਕਹੀ ਅਤੇ ਹਥੌੜੇ ਵਾਲੇ ਹੱਥਾਂ ਵਿੱਚ ਫੜਾ ਕੇ ਸ਼ਮਸ਼ੀਰ ਚਿੜੀਆਂ ਤੋਂ ਬਾਜ ਤੁੜਵਾਈ ਜਾਂਦੇ ਨੇ। ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਹੱਥੀ ਜੰਗ ਵਿੱਚ ਅਜੀਤ ਦੇ ਜੁਝਾਰ ਨੂੰ ਤੋਰ ਕੇ, ਪੁੱਤਰਾਂ ਨੂੰ ਧਰਮ ਅਤੇ ਕੌਮ ਉੱਤੋਂ ਵਾਰ ਕੇ ਦਸ਼ਮੇਸ਼ ਪਿਤਾ ਜਥੇਦਾਰੀ ਦੇ ਮਾਇਨੇ ਸਮਝਾਈ ਜਾਂਦੇ ਨੇ, ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਸੂਬੇ ਸਰਹੰਦ ਦੀ ਕਚਹਿਰੀ ਵਿੱਚ ਸੂਬੇ ਨੂੰ ਲਲਕਾਰ ਕੇ, ਦਾਦੇ ਪੜਦਾਦੇ ਦੀ ਰੀਤ ਨੂੰ ਨਿਭਾ ਕੇ, ਪਾ ਕੇ ਸ਼ਹੀਦੀ ਨੀ ਸਿੱਖੀ ਦੀ ਪੱਕੀ ਕਰੀ ਜਾਂਦੇ ਨੇ, ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਮਾਧੋ ਦਾਸ ਬੈਰਾਗੀ ਤੋਂ ਬਣ ਕੇ ਬੰਦਾ ਸਿੰਘ ਬਹਾਦਰ, ਪੰਜ ਤੀਰ ਗੁਰਾਂ ਤੋਂ ਲੈ ਕੇ ਪਹੁੰਚ ਗਿਆ ਪੰਜਾਬ ਦੇ ਅੰਦਰ, ਖੜਕਾ ਕੇ ਸਰਹੰਦ ਦੀ ਇੱਟ ਨਾਲ ਇੱਟ, ਜ਼ਾਲਮਾਂ ਨੂੰ ਸੋਧੇ ਲਾਈ ਜਾਂਦੇ ਨੇ, ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਹਰਿਮੰਦਰ ਦੀ ਸ਼ਾਨ ਲਈ ਕਦੀ ਆਪਣਾ ਸੀਸ ਤਲੀ 'ਤੇ ਟਿਕਾਉਂਦੇ ਨੇ, ਕਦੀ ਵੱਢ ਕੇ ਦੁਸ਼ਮਣ ਦਾ ਨੇਜੇ 'ਤੇ ਟਿਕਾਉਂਦੇ ਨੇ, ਕਦੀ ਮਾਰ ਤਾੜ ਤਾੜ ਗੋਲੀਆਂ ਪਾਰ ਬੁਲਾਉਂਦੇ ਨੇ, ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਇਹ ਕਰਦੇ ਨਾ ਧੱਕਾ ਪਰ ਜਰਦੇ ਵੀ ਨਾ, ਇਹ ਸੇਵਾ ਦੇ ਮੁਜੱਸਮੇ ਪਰ ਸੂਰਮੇ ਵੀ ਘੱਟ ਨਾ, ਮੁਸੀਬਤਾਂ ਦੇ ਮਾਰਿਆਂ ਦੀ ਸੇਵਾ ਲਈ ਮੂਹਰੇ ਮੂਹਰੇ ਰਹਿੰਦੇ ਨੇ। ਸਤਵਿੰਦਰ ਨੂੰ ਫਿਰ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ। ਹੁਣ ਪਤਾ ਲੱਗਾ ਕਿ ਸਿੱਖੀ ਕਿਹਨੂੰ ਕਹਿੰਦੇ ਨੇ।
1: ਬਹੁਤ ਅੱਛਾ, ਯਾਨੀ ਕਿ ਤੁਸੀਂ ਉਸਦੀ ਪੂਰੀ ਪਿਕਚਰ ਉਹ ਜਿਸ ਤਰ੍ਹਾਂ ਉਹ ਥੋੜ੍ਹੀ ਬਹੁਤੀ ਉਹ ਤਾਂ ਇੱਕ ਪੱਖ ਨੂੰ ਹੀ ਲੈ ਰਿਹਾ ਨਾ, ਤਾਰੀ ਜਿਹੜਾ ਇਹਦਾ ਚਰਨ ਸਿੰਘ ਸਫਰੀ ਦੀ ਸਾਡੀ ਵੀ ਸੁਣੋ ਦਾਸਤਾਂ।
0: ਅੱਛਾ, ਮੈਂ
1: ਦਿਲ ਵਾ ਲਿਓ ਸੰਭਲ ਕੇ ਹੱਥ ਕਾਲਜੇ 'ਤੇ ਰੱਖ ਕਰਕੇ,
0: ਠੀਕ ਹੈ,
1: ਸਾਡੀ ਸੁਣੋ ਕਹਾਣੀ।
0: ਓਕੇ ਓਕੇ,
1: ਸਿੱਖੀ ਦੀ ਦਾਸਤਾਨ ਹੈ।
0: ਓਕੇ,
1: ਉਹ ਬਿਲਕੁਲ, ਪਰ ਉਹ ਆ ਕਿ ਉਹ ਸਿਰਫ ਉਹਨਾਂ ਦੀ ਸ਼ਹਾਦਤਾਂ ਦਾ ਹੀ ਹੈ, ਕਰਦੇ ਸੀ ਉਸਨੂੰ ਜਿਹੜਾ ਬਾਕੀ ਵੀ ਕੰਸੈਪਟ,
0: ਬਾਕੀ ਸਿਧਾਂਤ ਸ਼ੁਰੂ ਤੋਂ। ਹਾਂ, ਮੇਰਾ ਮਕਸਦ ਸਿਰਫ ਇਹੀ ਸੀ ਕਿ ਸ਼ੁਰੂ ਤੋਂ ਇੱਕੋ ਸਾਰੇ ਸਿਧਾਂਤ ਜਿਹੜੀ ਹੈਗੀ ਗੱਲ ਕੀਤੀ ਜਾਵੇ, ਤਾਂ ਸ਼ੁਰੂ ਤੋਂ ਇੱਕ ਓਂਕਾਰ ਤੋਂ ਲੈ ਕੇ ਅਤੇ ਫਿਰ ਜਿਹੜੀ ਕੁਰਬਾਨੀਆਂ ਤੱਕ ਦੀ ਜਿਹੜੀ ਗੱਲਬਾਤ ਹੈਗੀ ਹੈ, ਤਾਂ ਉਹ ਸਿਧਾਂਤ ਤਾਂ ਸਿੱਖ ਅੱਜ ਵੀ ਦਿਖਦੇ ਆ। ਕਈ ਵਾਰੀ ਆਪਾਂ ਨੂੰ ਕੀ ਲੱਗਦਾ ਹੈਗਾ, ਆਪਾਂ ਮੈਜੋਰਟੀ ਜਦੋਂ ਦੇਖਦੇ ਹਾਂ ਸਾਨੂੰ ਲੱਗਦਾ ਕਿ ਇਹ ਸਿੱਖੀ ਤੋਂ ਉਲਟ ਚੱਲ ਰਿਹਾ, ਪਰ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਸਿੱਖੀ ਸਿਧਾਂਤਾਂ ਨੂੰ ਅੱਜ ਵੀ ਫੋਲੋ ਕਰਦੇ ਨੇ, ਤਾਂ ਹੀ ਸਿੱਖੀ ਜਿਉਂਦੀ ਹੈਗੀ ਆ। ਤਾਂ ਹੀ
1: ਸਾਡੇ ਕੋਲ ਇਸ ਵੇਲੇ ਵੀ ਦੋ ਸੰਸਥਾਵਾਂ ਨੇ, ਯੂਨਾਈਟਿਡ ਸਿੱਖਸ
0: ਹਾਂਜੀ
1: ਅਤੇ ਖਾਲਸਾ ਏਡ
0: ਹਾਂਜੀ, ਜਿਹੜੀ ਜਿੱਥੇ ਮਰਜ਼ੀ ਪਹੁੰਚਦੇ,
1: ਜਿੱਥੇ ਮਰਜ਼ੀ ਆ ਉਹ ਪਹੁੰਚੇ ਹੁੰਦੇ ਆ
0: ਹਾਂਜੀ। ਯੂਨਾਈਟਿਡ ਸਿੱਖ ਵਾਲੇ ਕਰ ਰਹੇ ਨੇ, ਖਾਲਸਾ ਏਡ ਵਾਲੇ ਕਰ ਰਹੇ, ਉਹ ਸਿੱਖੀ ਦਾ ਇੱਕ ਸਿਧਾਂਤ ਹੈ ਸੇਵਾ ਦਾ, ਲੋੜਵੰਦ ਦੀ ਸੇਵਾ ਕਰਨੀ, ਵਖਰੇਵਾ ਨਹੀਂ ਕਰਨਾ, ਇਹ ਨਹੀਂ ਦੇਖਣਾ ਕਿ ਮੇਰਾ ਜਾਂ ਤੇਰਾ ਹੈਗਾ। ਕਈ ਲੋਕੀ ਉਹਨਾਂ ਦੇ ਵਿੱਚ ਜਿਹੜੀ ਹੈਗੀ ਨੁਕਤਾਚੀਨੀ ਕਰਦੇ ਨੇ,
1: ਨੁਕਤਾਚੀਨੀ
0: ਕਰਦੇ, ਅੱਜ ਸਿੱਖਾਂ ਨੂੰ ਦਿਓ ਜੀ ਇਹਨੂੰ, ਹੈ ਨਾ, ਸਿੱਖੀ ਦਾ ਸਿਧਾਂਤ ਹੀ ਨਹੀਂ ਫਿਰ ਹੈਗਾ। ਵੀ ਜੇ ਆਪਾਂ ਇਹ ਵੇਖਣ ਲੱਗ ਪਈਏ ਮੈਂ ਸਿੱਖ ਦੀ ਮਦਦ ਕਰਨੀ ਹੈ, ਦੂਜੇ ਦੀ ਨਹੀਂ ਕਰਨੀ, ਤੇ ਉਹਦੇ ਵਿੱਚ ਸਿੱਖੀ ਸਿਧਾਂਤ ਤੋਂ ਆਪਾਂ ਭਟਕ ਗਏ। ਫਿਰ
1: ਉਹ ਹੌਲੀ ਹੌਲੀ ਤੇ ਆਪਣੇ ਓਰੀਜਨਲਿਜ਼ਮ ਤੇ ਚਲਾ ਜਾਏਗਾ, ਆਸਤਾ ਆਸਤਾ ਉਹ ਖਤਮ ਹੋ ਜਾਏ।
0: ਹਾਂ, ਸਿਧਾਂਤ
1: ਯੂਨੀਵਰਸਲ ਹੈ।
0: ਹਾਂਜੀ, ਤਾਂ ਇਸ ਕਰਕੇ ਉਹ ਇੱਕ, ਚਲੋ ਉਹ ਚੀਜ਼ ਕਰ ਰਹੇ ਨੇ, ਪਰ ਅੱਜ ਵੀ ਜਿਹੜਾ ਹੈਗਾ ਵੀ ਆਪਾਂ ਜੇ ਕੁਰਬਾਨੀਆਂ ਵੀ ਦੇਖੀਏ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਕਿੱਥੇ ਜਾ ਕੇ ਕੁਰਬਾਨੀ ਕਰ ਦਿੰਦਾ ਹੈਗਾ, ਜਿੱਥੋਂ ਅੱਜ ਵੀ ਲੋਕਾਂ ਦੇ ਵਿੱਚ ਉਹ ਜਜ਼ਬਾ ਹੈਗਾ। ਤਾਂ ਠੀਕ ਹੈ, ਬਸ ਇਹ ਨਹੀਂ ਹੈਗਾ ਕਿ ਇੱਕ ਬੰਦੇ ਨੂੰ ਵੀ ਸਾਰੇ ਕੰਮ ਕਰਨੇ ਨੇ। ਹਾਂ, ਜਿਹੜਾ ਕੁਛ ਨਾ ਕੁਛ ਆਪਾਂ ਜਿਹੜਾ ਪੋਜ਼ਿਟਿਵ ਅਗਰ ਆਪਾਂ ਕੰਟਰੀਬਿਊਟ ਕਰ ਸਕਦੇ ਹੈਗੇ ਹਾਂ, ਬਜਾਏ ਕਿ ਆਪਾਂ ਨੁਕਤਾਚੀਨੀ ਇੱਕ ਦੂਜੇ ਦੀ ਕਰੀਏ, ਇਹ ਹੈਗਾ ਕਿ ਕੁਛ ਨਾ ਕੁਛ ਜਿਹੜਾ ਹੈਗਾ ਆਪਾਂ ਕੰਟਰੀਬਿਊਟ ਕਰੀਏ, ਜਿਹਦੇ ਨਾਲ ਅੱਛਾ ਸਮਾਜ ਸਿਰਜਿਆ ਜਾਵੇ। ਆਪਣੇ ਆਪ ਨੂੰ ਆਪ ਤੁਸੀਂ ਗੁਰਮਤ ਦੇ ਸਿੱਖੀ ਸਿਧਾਂਤਾਂ ਦੇ ਸ਼ੀਸ਼ੇ 'ਚ ਦੇਖੋ ਕਿ ਜੋ ਮੈਂ ਕਰ ਰਿਹਾ ਕਿ ਮੇਰੇ ਗੁਰੂ ਸਾਹਿਬ ਨੂੰ ਇਹ ਚੰਗਾ ਲੱਗੇਗਾ ਕਿ ਨਹੀਂ ਲੱਗੇਗਾ, ਹੈ ਨਾ, ਉਸ ਹਿਸਾਬ ਨਾਲ ਜਿਹੜਾ ਹੈਗਾ ਕਿ ਤੁਸੀਂ ਇਹ ਕੰਮ ਕਰਨੇ ਚਾਹੀਦੇ ਨੇ ਆਪਾਂ ਨੂੰ।
1: ਪ੍ਰਾਤਨ ਸਿੱਖਾਂ ਦੇ ਵਿੱਚ ਵੀ ਗੁਰੂ ਸਾਹਿਬਾਨ ਦੇ ਟਾਈਮ 'ਤੇ ਵੀ ਹਰ ਕੰਮ ਦੇ ਵਾਸਤੇ ਭਾਈ ਘਨੱਈਆ ਜੀ ਜੰਗ 'ਤੇ ਨਹੀਂ ਸੀ ਲੜਦੇ,
0: ਬਿਲਕੁਲ
1: ਉਹ ਜੰਗ ਦੇ ਵਿੱਚ ਉਹੀ ਕੰਮ ਕਰਦੇ ਸੀ ਜਿਹੜੀ ਅੱਜ ਰੈੱਡ ਕ੍ਰਾਸ ਕਰਦੀ ਹੈ।
0: ਹਾਂ,
1: ਹੁਣ ਉਸ ਵੇਲੇ ਵੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਂ ਕਿਸ ਨੂੰ ਪਾਣੀ ਪਿਲਾਉਣਾ,
0: ਹਾਂਜੀ,
1: ਅਤੇ ਗੁਰੂ ਸਾਹਿਬ ਨੇ ਨਾਲ ਮੱਲਮ ਦੀ ਡੱਬੀ ਵੀ ਦੇ ਦਿੱਤੀ।
0: ਹਾਂਜੀ, ਅੱਛਾ, ਉਹ ਉਸ ਚੀਜ਼ ਨੂੰ ਅਸੀਂ ਦੇਖੋ ਸਾਰੇ ਜਾਣਦੇ ਹੈਗੇ, ਪ੍ਰਚਾਰ ਦੇ ਵੀ ਹੈਗੇ ਹਾਂ, ਪਰ ਜਦੋਂ ਜਿਹੜੇ ਨੁਕਤਾ ਚੀਨ ਨਹੀਂ ਕਰਦੇ ਉਸ ਚੀਜ਼ ਨੂੰ ਭੁੱਲ ਜਾਂਦੇ ਨੇ, ਵੀ ਆਪ ਉਦੋਂ ਗੁਰੂ ਸਾਹਿਬ ਮਤਲਬ ਆਪੇ ਉਹ ਜਿਹੜਾ ਹੈਗਾ ਕਿ ਜਿਹੜਾ ਦੁਸ਼ਮਣ ਦਾ ਸਿਪਾਹੀ ਮਤਲਬ ਵੀ ਫੱਟੜ ਹੋਇਆ ਉਹਨੂੰ ਤੁਸੀਂ ਪਾਣੀ ਪਿਲਾ ਕੇ ਫਿਰ ਕਾਇਮ ਕਰ ਰਹੇ ਵੀ ਸਾਡੇ ਨਾਲ ਲੜ, ਹੈ ਨਾ, ਪਰ ਗੁਰੂ ਸਾਹਿਬ ਨੇ ਕਿਹਾ ਨਹੀਂ ਤੇਰੀ ਸੋਚ ਠੀਕ ਹੈ, ਸਿੱਖੀ ਸਿਧਾਂਤ 'ਤੇ ਚੱਲਦੀ ਹੈਗੀ ਆ ਕਿ ਆਪਾਂ ਜਿਹੜਾ ਹੈਗਾ ਦੂਜ ਨਹੀਂ ਦੇਖਣੀ ਹੈਗੀ, ਆਪਾਂ ਸਾਰਿਆਂ 'ਚ ਇੱਕ ਹੀ ਵੇਖਣਾ ਹੈਗਾ, ਅਤੇ ਤੂੰ ਉਹ ਸਿਧਾਂਤ 'ਤੇ ਪੱਕਾ ਹੈਗਾ ਕੰਟੀਨਿਊ, ਠੀਕ ਹੈ।
1: ਵਰਤਮਾਨ ਸਮੇਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਹੋਇਆ, ਜਿਹੜੇ ਪੁਲਿਸ ਵਾਲੇ ਡਾਂਗਾਂ ਭਰਾ ਰਹੇ
0: ਹੁੰਦੇ
1: ਉਹਨਾਂ ਨੂੰ ਆ ਕੇ ਲੰਗਰ ਛਕੋ ਤੁਹਾਡੇ,
0: ਕਿਉਂਕਿ ਜਿਹੜਾ ਡਾਂਗ ਭਰਾਣੀ ਉਹਦਾ ਡਿਫਰੈਂਟ ਡਿਊਟੀ ਹੈਗੀ ਉਹਦੀ, ਠੀਕ ਹੈ, ਪਰ ਉਹ ਇਨਸਾਨ ਤਾਂ ਹੈ ਹੀ ਹੈ ਨਾ, ਉਹ ਵਿਚਾਰਾ ਆਪਣੀ ਮੌਜੂਦਗੀ ਉਹਦੇ ਨਾਲ ਉਹ ਜ਼ਿਆਦਾ ਗੁਲਾਮੀ ਵਿਚਾਰੇ ਦੀ ਕੀ ਹੋ ਸਕਦੀ ਹੈਗੀ ਕਿ ਉਹਨੂੰ ਧੋਬੇ 'ਚ ਖੜ੍ਹੇ ਹੋ ਕੇ ਕਿਸੇ ਦਾ ਹੁਕਮ ਜਿਹੜਾ ਹੈਗਾ ਪਾਲਣ ਕਰਨਾ ਪਾ ਰਿਹਾ ਹੈਗਾ।
1: ਸੋ ਯਾਨੀ ਕਿ ਸਿਧਾਂਤ ਨੂੰ ਬਰਕਰਾਰ ਅੱਜ ਵੀ ਜਿੱਥੇ ਕਿਤੇ ਲੋੜ ਪੈਂਦੀ ਹੈ ਭਾਵੇਂ ਜਾਣਬੁੱਝ ਕੇ ਨਾ ਵੀ ਕਰੀਏ, ਸੁੱਤੇ ਸਿੱਧ ਸਾਡੇ ਸੁਭਾਅ 'ਚ ਹੈਗਾ।
0: ਬਿਲਕੁਲ ਹੈਗਾ, ਬਿਲਕੁਲ ਹੈਗਾ, ਉਹੀ ਮੈਂ ਕਿਹਾ ਨਾ ਕਿ ਔਰ ਭਾਵੇਂ ਅਸੀਂ ਜਿੰਨਾ ਮਰਜ਼ੀ ਕਹੀਏ ਕਿ ਅਸੀਂ ਭਟਕ ਗਏ ਹਾਂ, ਭਟਕੇ ਵੀ ਹੈਗੇ, ਇਹਦੇ ਵੀ ਭਟਕੇ ਨਹੀਂ ਹੈਗੇ, ਪਰ ਆਪਾਂ ਬਸ ਚੇਤੇ ਰੱਖਣਾ ਆਪਣੇ ਸਿਧਾਂਤਾਂ ਨੂੰ।
1: ਅੱਜ ਹੀ ਨਹੀਂ ਹੈ ਭਟਕੇ ਉਹਨਾਂ ਦਿਨਾਂ 'ਚ,
0: ਉਦੋਂ ਵੀ ਭਟਕੇ ਸੀ, ਉਹਦੇ ਕਿਹੜੇ ਸਾਰੇ ਬੰਦੇ ਬਣ ਗਏ ਸੀ,
1: ਬਣ ਜਾਂਦੇ ਜੇ ਜੇ ਭਟਕਦੇ ਨਾ ਤੇ ਸ਼ਾਇਦ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਨਾ
0: ਹੁੰਦੀਆਂ। ਹਾਂ, ਉਹ ਤਾਂ ਮਤਲਬ ਗੱਲ ਹੈ,
1: ਮਤਲਬ ਇਹ ਨਹੀਂ ਹੈ ਕਿ ਅਸੀਂ ਇਹ ਕਹੀ ਨਹੀਂ, ਸਾਰੇ ਸਮੇਂ ਹੀ ਐਸੇ ਸੀ ਭਟਕੇ ਨਾ ਤੇ ਸਾਡੇ ਸਿਧਾਂਤਕ ਲਿਟਰੇਚਰ ਦੇ ਵਿੱਚ ਰਲਗੜਦਾ ਹੁੰਦਾ।
0: ਹਾਂਜੀ,
1: ਸੋ ਇਹ ਚੀਜ਼ਾਂ ਉਸ ਵਕਤ ਵੀ ਚੱਲਦੀਆਂ ਸੀ, ਇਹ ਚੀਜ਼ਾਂ ਅੱਜ ਵੀ ਚੱਲਦੀਆਂ ਨੇ, ਸਿਰਫ ਫਰਕ ਇੰਨਾ ਹੈ ਕਿ ਉਸ ਵਕਤ ਕੋਈ ਵਿਰਲਾ ਮਾੜੇ ਪਾਸੇ ਜਾਂਦਾ ਸੀ, ਅੱਜ ਥੋੜ੍ਹੀ ਜਿਹੀ ਨੰਬਰ ਜਿਹੜਾ ਹੈ, ਪਰਸੈਂਟੇਜ ਜਿਹੜੀ ਹੈ ਥੋੜ੍ਹੀ ਵਧੀ ਹੋਈ।
0: ਬਸ ਇਹ ਹੋ ਗਿਆ ਕਿ ਇੱਕ ਕਈ ਵਾਰੀ ਕੀ ਹੁੰਦਾ ਨਾ, ਕਈ ਵਾਰੀ ਕੋਈ ਚੰਗੀ ਚੀਜ਼ ਹੁੰਦੀ ਹੈਗੀ ਤੇ ਉਹਦਾ ਨਾ ਗਲਤ ਆਪਾਂ ਫਾਇਦਾ ਉਠਾ ਜਾਂਦੇ ਹਾਂ। ਮੰਨ ਲਓ ਕਿ ਜਿਵੇਂ ਗੁਰੂ ਸਾਹਿਬ ਨੇ ਜਦੋਂ ਨਾ ਸਾਨੂੰ ਕਿਹਾ ਵੀ ਆਮ ਭਾਸ਼ਾ 'ਚ ਉਹਨਾਂ ਨੇ ਜਦੋਂ ਮੈਸੇਜ ਦੇ ਦਿੱਤਾ ਸਾਨੂੰ, ਹੈ ਨਾ, ਅਧਿਆਤਮਿਕਵਾਦ ਦਾ ਆਮ ਭਾਸ਼ਾ 'ਚ ਜਦੋਂ ਮੈਸੇਜ ਦਿੱਤਾ ਨਾ, ਹੁਣ ਆਮ ਭਾਸ਼ਾ 'ਚ ਲਿਖਿਆ, ਬੰਦਾ ਪੜ੍ਹ ਕੇ ਬੰਦੇ ਨੂੰ ਲੱਗਦਾ ਹੈਗਾ ਕਿ ਮੈਂ ਵਿਦਵਾਨ ਬਣ ਗਿਆ, ਮੈਨੂੰ ਪਤਾ ਲੱਗ ਗਿਆ ਸਾਰਾ ਕੁਛ, ਇੱਦਾਂ ਦੀ ਗੱਲ ਨਹੀਂ ਹੁੰਦੀ। ਠੀਕ ਹੈ, ਉਸ ਭੁਲੇਖੇ 'ਚ ਆਪਾਂ ਜਿਹੜੇ ਹੈਗੇ ਕਿ ਤੁਰੇ ਫਿਰਦੇ ਹੈਗੇ ਹਾਂ, ਅਤੇ ਐਕਚੁਲੀ ਕੀ ਹੁੰਦਾ ਹੈਗਾ ਕਿ ਦੇਖੋ ਜਦੋਂ ਨਾ ਜਿਵੇਂ ਕਹਿੰਦਾ ਕਿ ਰੱਸੀਓਂ ਸੱਪ ਬਣ ਜਾਂਦੇ ਹੈਗੇ, ਹੈ ਨਾ, ਰੱਸੀਆਂ ਤੋਂ ਸੱਪ ਪਿਆਸਾ ਜੀ ਪਤਾ ਕਦੋਂ ਬਣਦੇ ਨੇ, ਜਦੋਂ ਝੁੱਸ ਮੁਸਾ ਹੁੰਦਾ। ਮੰਨ ਲਓ ਜੇ ਰੱਸੀ ਪਈ ਹੈਗੀ ਤੁਹਾਡੇ ਦਰਵਾਜ਼ੇ ਲਾਗੇ, ਜੇ ਤਾਂ ਬਿਲਕੁਲ ਵੀ ਹਨੇਰਾ, ਤੁਹਾਨੂੰ ਨਜ਼ਰ ਹੀ ਨਹੀਂ ਆਉਣੀ, ਸੱਪ ਬਣਨਾ ਹੀ ਨਹੀਂ ਆਉਣਾ
1: ਜੀ,
0: ਤੁਹਾਨੂੰ ਸੱਪ ਨਜ਼ਰ ਨਾ, ਰੱਸੀ ਨਹੀਂ ਨਜ਼ਰ ਆ ਰਹੀ ਨਾ, ਬਿਲਕੁਲ ਹਨੇਰਾ
1: ਜੀ।
0: ਠੀਕ ਹੈ, ਜੇ ਮੰਨ ਲਓ ਪੂਰੀ ਲਾਈਟ ਜਗਦੀ ਹੈ ਤਾਂ ਵੀ ਤੁਹਾਨੂੰ ਪਤਾ ਲੱਗ ਜਾਣਾ ਵੀ ਰੱਸੀ ਪਈ ਹੈ। ਠੀਕ ਹੈ, ਜਦੋਂ ਮੰਨ ਲਓ ਕਿ ਝੁਸਮੁਸ ਹੈ, ਉਦੋਂ ਤੁਹਾਨੂੰ ਲੱਗੇਗਾ ਵੀ ਇਹ ਰੱਸੀ ਹੈ ਕਿ ਸੱਪ ਹੈਗਾ
1: ਜੀ।
0: ਠੀਕ ਹੈ, ਉਹ ਸੇਮ ਚੀਜ਼ ਸਾਡੇ ਗਿਆਨ ਦੀ ਮਤਲਬ ਸਾਡੀ ਪ੍ਰੋਬਲਮ ਹੁੰਦੀ ਹੈਗੀ ਹੈ। ਜੇ ਤਾਂ ਸਾਨੂੰ ਕੋਈ ਬਿਲਕੁਲ ਗਿਆਨ ਇਹ ਨਮਾਣੇ ਮਨੇ ਰਹੀਏ, ਫਿਰ ਤਾਂ ਸਾਨੂੰ ਕੋਈ ਚੀਜ਼ ਸਮਝ ਲੱਗ ਜਾਏਗੀ ਦੂਜੇ ਦੀ। ਜੇ ਸਾਨੂੰ ਲੱਗੇ ਕਿ ਮੈਨੂੰ ਪਤਾ ਹੈਗਾ ਕੁਛ, ਠੀਕ ਹੈ, ਮੈਨੂੰ ਦੂਸਰੇ ਦੀ ਵੀ ਨਹੀਂ ਗੱਲ ਸਮਝ ਲੱਗਣੀ ਹੈਗੀ। ਮੈਂ ਇਹ ਕਈ ਵਾਰੀ ਮੈਂ ਦੇਖਿਆ ਹੈਗਾ ਲੋਕ ਕਿਸੇ ਦੀ ਗੱਲ ਸੁਣਦੇ ਨੇ ਅਤੇ ਰਿਸਪੋਂਡ ਕਰਨ ਵਾਸਤੇ ਸੁਣਦੇ ਹੈਗੇ ਨੇ ਵੀ ਨਹੀਂ ਇਹ ਇਹ ਗੱਲ ਕਰ ਰਿਹਾ ਹੈਗਾ, ਨਹੀਂ ਨਹੀਂ ਇਹ ਗੱਲ ਹੈ, ਉਹ ਮਨ 'ਚ ਉਹਦੀ ਗੱਲ ਨਹੀਂ ਸੁਣਦੇ ਹੈਗੇ, ਮਨ 'ਚ ਇਹੀ ਸੋਚਦੇ ਰਹਿੰਦੇ ਹੈਗੇ ਨੇ ਕਿ ਮੈਂ ਉਹਦਾ ਕਾਊਂਟਰ ਕਿੱਦਾਂ ਕਰ ਸਕਦਾ ਹੈਗਾ।
1: ਜਿਹੜਾ ਸ਼ਬਦ ਕਬੀਰ ਸਾਹਿਬ ਦਾ ਹੈ ਨਾ, ਉਹ ਬੇਦ ਕਰਾ ਕਤੇਬ ਇਫਤਰਾ ਭਾਈ ਮਨ ਕਾ ਫਿਕਰ ਨਾ ਜਾਏ, ਉਹ ਉਹਦੇ 'ਚ ਇਹੀ ਗੱਲ ਕਹਿ ਰਿਹਾ ਨਾ ਕਿ ਤੁਸੀਂ ਇੱਕ ਦੂਜੇ ਦੇ ਸਿਰਫ ਜਿਹੜੇ ਪੜ੍ਹਦੇ ਹੋ ਉਹ ਖੁਸ਼ ਹੁੰਦੇ ਹੋ ਇੱਕ ਦੂਜੇ ਦੀ ਟੀਕਾ ਟਿੱਪਣੀ ਕਰਨ ਵਾਸਤੇ, ਉਹ ਗਿਆਨ ਉਹ ਵੀ ਇੱਕ ਤਰ੍ਹਾਂ ਦਾ ਗਿਆਨ ਦਾ ਲੈਵਲ ਹੈ
0: ਬਿਲਕੁਲ,
1: ਕਿ ਤੁਸੀਂ ਸਿਰਫ ਕੱਟਣਾ ਹੈ ਕਿਸੇ ਚੀਜ਼।
0: ਹਾਂ, ਤੋ ਕਈ ਮਤਲਬ ਆਪਾਂ ਰਹਿੰਦੇ, ਮੈਂ ਬਹੁਤ ਸਾਰੇ ਆਪਾਂ ਸਮਾਜ 'ਚ ਵੀ ਦੇਖੇ ਹੈਗੇ ਨੇ, ਕਈ ਵਾਰੀ ਯਾਰ ਦੋਸਤ ਬੈਠੇ ਹੁੰਦੇ ਤਾਂ ਮੈਂ ਉਹਨੂੰ ਕਈ ਵਾਰੀ ਟੋਕਦਾ ਹੈਗਾ ਕਈ ਗੱਲਾਂ 'ਤੇ, ਮੈਂ ਕਿਹਾ ਯਾਰ ਆਪਾਂ ਨੇ ਕਿਸੇ ਦੀ ਗੱਲ ਸੁਣਦੇ ਹਾਂ ਅਤੇ ਆਪਾਂ ਇਹ ਨਹੀਂ ਸਮਝਦੇ ਵੀ ਗੱਲ ਬੰਦਾ ਕਿਸ ਐਂਗਲ ਤੋਂ ਕਰ ਰਿਹਾ, ਕੀ ਕਰ ਰਿਹਾ, ਉਹਨੂੰ ਸਮਝਣ ਦੀ ਬਜਾਏ ਆਪਾਂ ਉਹਨੂੰ ਕੱਟਣਾ ਸ਼ੁਰੂ ਕਰ ਦਿੰਦੇ, ਨਹੀਂ ਨਹੀਂ ਭਾਅ ਜੀ ਐਂ ਨਹੀਂ ਇੱਦਾਂ ਹੁੰਦਾ, ਉਹ ਆਪਾਂ ਸਮਾਜ 'ਚ ਆਮ ਹੀ ਮਤਲਬ ਜਿਹੜਾ ਇੱਦਾਂ ਬਿਹੇਵ ਕਰਦੇ ਹੈਗੇ ਹਾਂ। ਅਤੇ ਇਹ ਹੈਗਾ ਵੀ ਆਪਾਂ ਚਲੋ ਸਿੱਖੀ ਦੇ ਨਾਲ ਜੁੜੀਏ, ਅਤੇ ਤੁਸੀਂ ਅੱਜ ਬੁਲਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਆਪਾਂ ਗੱਲ ਕੀਤੀ, ਜ਼ਿਆਦਾ ਲੰਬੀ ਨਹੀਂ ਕਰਦੇ ਫਿਰ ਜਿਹੜਾ ਹੈਗਾ ਕਿ ਪਿਛਲੀਆਂ ਗੱਲਾਂ ਜਿਹੜੀਆਂ ਹੈਗੀਆਂ ਕਿ ਭੁੱਲ ਜਾਂਦੀਆਂ ਬੰਦਿਆਂ ਨੂੰ।
1: ਸੋ ਗੱਲ ਇਹ ਆ ਕਿ ਜਿੰਨਾ ਸ਼ਾਰਟ ਹੋਵੇ ਓਨਾ ਇਫੈਕਟਿਵ ਹੋਏਗਾ, ਆਪਾਂ ਇਸੇ ਟੌਪਿਕ ਤੇ ਜਾਂ ਕਿਸੇ ਹੋਰ ਟੌਪਿਕ ਤੇ ਮੁੜ ਕੇ ਮਤਲਬ ਮਿਲਦੇ ਹਾਂ, ਮਿਲਿਆ ਕਰਾਂਗੇ,
0: ਕੋਈ ਨਹੀਂ ਜਦੋਂ ਵੀ ਤੁਸੀਂ।
1: ਇਹ ਨਹੀਂ ਹੈ ਕਿ ਆਪਾਂ ਇਹ ਲਾਸਟ ਹੀ ਕਰ ਰਹੇ ਹਾਂ, ਆਪਾਂ ਯਾਨੀ ਕਿ ਇਹ ਸ਼ੁਰੂਆਤ ਹੈ ਨਵੇਂ ਸੀਜ਼ਨ ਦੀ, ਪਰ ਜੇ ਅਕਾਲ ਪੁਰਖ ਦੀ ਮਰਜ਼ੀ ਹੋਵੇ ਤਾਂ,
0: ਹਾਂਜੀ,
1: ਕਿਉਂਕਿ ਉਹ ਮੁਸਲਮਾਨ ਕਹਿੰਦੇ ਨਾ ਇਨਸ਼ਾਅੱਲਾ,
0: ਹਾਂਜੀ,
1: ਅਗਰ ਰੱਬ ਨੇ ਚਾਹਿਆ,
0: ਰੱਬ ਨੇ ਚਾਹਿਆ
1: ਤਾਂ, ਉਹ ਇਸ ਕਰਕੇ ਆਪਾਂ ਆਪਣੀ ਇਹ ਜਿਹੜੀ ਸ਼ੁਰੂਆਤ ਹੈ, ਕਿਉਂਕਿ ਜਦੋਂ ਅਸੀਂ ਮਿਲਦੇ ਹਾਂ ਨਾ ਇੰਟਲੈਕਚੁਅਲਸ, ਗੱਲਾਂ ਹੁੰਦੀਆਂ ਨੇ ਅਤੇ ਉਹ ਸਿੱਖਣ ਨੂੰ ਬਹੁਤ ਕੁਛ ਯਾਨੀ ਕਿ ਰੀਫਰੈਸ਼ ਹੁੰਦਾ ਹੈ।
0: ਹਾਂਜੀ, ਆਪਾਂ ਜੀ ਇਹੋ ਆਪਾਂ ਤਾਂ ਕਨਵਰਸੇਸ਼ਨ ਹੀ ਕਰ ਰਹੇ ਹੈਗੇ ਹਾਂ ਨਾ, ਉਹਦੇ ਵਿੱਚੋਂ ਕਿਸੇ ਨੂੰ ਕੋਈ ਗੱਲ ਕੋਈ ਕੰਮ ਆ ਜੇ, ਸਾਡਾ ਇਹੀ ਮਕਸਦ ਹੈਗਾ। ਅਗਰ ਕਿਸੇ ਨੂੰ ਕਿਸੇ ਗੱਲ 'ਤੇ ਕੋਈ ਠੇਸ ਪਹੁੰਚਦੀ, ਉਹਦੇ ਵਾਸਤੇ ਆਪਾਂ ਹੱਥ ਜੋੜ ਕੇ ਮਾਫ਼ੀ ਮੰਗਦੇ ਹੈਗੇ ਹਾਂ। ਅਗਰ ਕੁਛ ਵੱਧ ਘੱਟ ਬੋਲਿਆ ਗਿਆ ਹੋਵੇ, ਕੁਛ ਕਿਸੇ ਨੂੰ ਗੱਲ ਨਾ ਚੰਗੀ ਲੱਗੀ ਹੋਵੇ, ਤਾਂ ਉਹ ਆਪਣਾ ਵਿਚਾਰ ਵੀ ਰੱਖ ਸਕਦਾ ਹੈਗਾ। ਅਤੇ
1: ਫੇਸਬੁੱਕ 'ਤੇ ਵੀ ਹੈਗਾ, ਆਪਣਾ ਬਾਕੀ ਇਸ 'ਤੇ ਵੀ ਹੈਗਾ ਮੀਡੀਆ ਦੇ, ਅਤੇ ਉਹ ਜਿਸ ਵੇਲੇ ਚਾਹੁਣ ਸਾਨੂੰ ਕਾਲ ਕਰ ਸਕਦੇ ਆ, ਸਾਡੇ ਨਾਲ ਸੰਵਾਦ
0: ਬਿਲਕੁਲ
1: ਗਲਤ ਹੋਵਾਂਗੇ ਤੇ ਅਸੀਂ ਪਰ ਸਾਨੂੰ ਸਾਡਾ ਇੱਕੋ ਨਿਸ਼ਾਨਾ ਹੈ ਕਿ ਅਸੀਂ ਸਭ ਇੱਕ
2: ਭਾਸ਼ਾ
1: ਤੇ ਬਾਕੀ ਕੋਈ ਵਿਚਾਰਧਾਰਕ ਵਿਰੋਧਤਾ ਵੀ ਹੋਵੇ ਅਸੀਂ ਉਸਨੂੰ ਵੀ ਕੋਈ ਮਤਲਬ
0: ਨਹੀਂ ਵਿਚਾਰ ਦਾ ਦੇਖੋ ਵਿਚਾਰ ਤੇ ਅਲੱਗ ਅਲੱਗ ਹੋਣੇ ਚਾਹੀਦੇ ਹੈਗੇ ਨੇ ਤਾਂ ਹੀ ਹੈਗਾ ਜੇ ਇੱਕ ਹੀ ਵਿਚਾਰ ਹੋਵੇ ਤੇ ਉਹਦੇ ਤੇ ਹੀ ਸਾਰੇ ਚੱਲੀ ਜਾਣ ਤੇ ਉਹ ਵੀ ਕੋਈ ਜ਼ਿੰਦਗੀ ਕੋਈ ਵਧੀਆ ਨਹੀਂ ਹੈਗਾ ਨਾ ਆਪਣਾ ਆਪਣਾ ਆਸਪੈਕਟ ਹੁੰਦਾ ਹੈਗਾ ਹੁਣ ਤੁਸੀਂ ਦੇਖੋ ਜੇ ਆਪਾਂ ਧਰਮ ਦੇ ਵੀ ਦੇਖੋ ਉਹਨਾਂ ਦੇ ਵੱਡੇ ਪੱਧਰ ਦੇ ਉੱਤੇ ਵਖਰੇਵੇਂ ਹੈਗੇ ਨੇ ਕੋਈ ਜਨਮ ਮਰਨ ਦੇ ਵਿੱਚ ਵਿਸ਼ਵਾਸ ਕਰਦੀ ਅੱਧੀ ਦੁਨੀਆ ਦੀ ਕਰਦੀ ਨਹੀਂ ਹੈਗੀ ਵਿਸ਼ਵਾਸ ਤੇ ਫਿਰ ਤੁਸੀਂ ਕੀ ਕਰੋ
3: ਕਿਸੇ ਵੀ ਤਰ੍ਹਾਂ ਦੀ ਰੂਫਿੰਗ ਸਾਈਡਿੰਗ ਸਟੁਕੋ ਸੋਫਟ ਫੇਸ਼ੀਆ ਸਮਾਰਟ ਰਿਮ ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮ&ਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ। ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: एक बार फिर तो अभी सेवा देवी छाजर आपा प्रोग्राम के पिछले हिस्से च या आप कह सकते हैं उसको रिपीट किया सी उस तो 11 तरीक नू शुक्रवार नू जरा प्रोग्राम किया सी गुरबाणी इस जग में चानण करम रसे मने आए वो उसका जरा अगला हिस्सा है जिसनों आपा नाम दिता पार्ट वन आपा इसे ही टॉपिक नू विचार करते हैं ते समाप्ति जब जी आप कीती सी इसे गल ते कीती सी कि गुरबाणी दे विच जिस तरह गुरु नानक पातशाह की बाणी ते उस तो पहला जो भारतीय परंपरा दे विच है सी उसका जो जिक्र करते हैं गुरु अंगद पातशाह कथा कहानी बेदी आनी पाप पुन विचार दे दे लैना लैला देना नरक सुरग अवतार उत्तम मध्यम जाति जिनसी परम पवे संसार ते अगर गुरु नानक पातशाह की इस बाणी का साहब श्री गुरु ग्रंथ साहब जी पातशाह का जिक्र करते हैं दूसरे हिस्से दे विच अमृत बाणी तत्त वखाणी ज्ञान ध्यान विच आई गुरमुख आखी गुरमुख जाति सुरती करम ते आई हुक्म साज हुक्मे विच रखै हुक्मे अंदर वेखै नानक अगों होमै टूटे ताको लिखिए लिखे। संसार दे विच इतिहासक तौर ते भी या आपां फिलोसफी या धर्मां दे क्रोनोलॉजी दे विच दो चीजां खास इंपॉर्टेंट होंदिया ने एक जिसनों थियोलॉजी कहते हैं एक फिलोसफी कहते हैं पाओ असी जदों धर्म का अर्थ रिलीजन करते हैं रिलीजन धर्म का अर्थ नहीं है धर्म एक वक्री चीज है धर्म एको चीज है गुरबाणी ने धर्म की व्याख्या जिहड़ी आ गुरु साहिबान ने कीती हुई है गुरु नानक पातशाह जपजी साहब दे विच भी सानू कहिंदे आ धरती के धर्म की जो गल कर तौल धर्म दया काकूत संतोख थाप रखे जिनसूत जरा ग्रैविटेशन का जरा सिद्धांत है जिसने धरती को टिका के रख्या होया है जिमें जिक्र आता है उस शब्द के अरबद नरबद तंदूकारा तरन न गगना हुक्म अपारा ना दिन रहन न चंद न सूरज सुन समात लगाएगा उस शब्द जा तिस पाणा तो जगत ही उपाया बाज कला आडाण रहा है किसी सपोर्ट तो बिना तो उस सपोर्ट का जो जपजी साहब के भी जिक्र है ताउल धर्म दया का उतर पाज पाव लाज ऑफ कॉस्मास के अनुकूल जरा हम थियोलॉजी वाला पक्ष है उसनों वो कहानियां ते निर्भर अपना जिक्र किया ना कथा कहानी बेदी आनी वेदां दा या जड़े भारती उपमहाद्वीप के प्राण ने कहानियां ही ने ते उहदा संबंध जड़ा है वह विश्वास नाल है भावे अंध विश्वास है भावे किसी दी उस ते किंतु नहीं है इसे तरह पछम दे विच आपां ओल्ड टेस्टामेंट लै लो न्यू टेस्टामेंट लै लो कुरान लै लो उत्थे भी कहानियां ने उदाहरण दे के उसनों जड़ा कहानी ते बिलीव करन दी लई गल कीती गई है फिलोसफी जड़ी है दर्शन भावे ग्रीक के भावे भारतीय दर्शन दे विच भी हैगा जड़े भारत दे विच भी खट दर्शन का जिक्र आता है एक विचार है इस उसनों लॉजिक दी लोड़ है उत्थे माइथोलॉजी नहीं है है या नहीं है उसके लॉजिक की लोड़ नहीं सो इस करके जो ये गल कथा कहानी बेदी आनी का जो जिक्र करते हैं गुरु अंगद पातशाह तो बाद में कहते हैं अमृत बाणी तत्त विखाणी ज्ञान ध्यान में आई गुरु नानक पातशाह का जोड़ा वो खजाना है जिसनों हम प्यो दादे का खोल दिथा खजाना तो मेरे मन भैर निदाना जोड़ा ये दर्शन है ये विचार है क्योंकि कबीर साहब भी कहते लोक कहें एक ही था ये तो ब्रह्म विचार। गुरु नानक पातशाह कहते जैसो में आवा खसम की बाणी तैसोड़ा करी दा ज्ञान वे ला लो। उत्थे वो कथा कहानियां का जिक्र नहीं करो, ज्ञान की गल कर रहे ने। वर्तमान समाज के प्रसंग नूं भी भावे वह बाबर के हमले के समय उत्थे दे वातावरण है वो कहानी उसका चित्रांगण करके उसनूं पिक्चराइज करके उसनूं आधार बना के फिलोसफी एक्सप्लेन कर रहे हैं। जे सकता सकते को मारे तामन रूस न हो उथे ओ जिक्र कर रहे इतिहासिक गल कर रहे हैं। इतिहास नहीं है, मुगल पठाना पई लड़ाई राम ने तेग वगाई उन्नी तुबक तान चलाई उन्नी अस्त चढ़ाई ये जिक्र है। एक रियलिटी नाल है, पास दिया कहानियां नाल नहीं। हाँ जी बाणी च कि पास की गल आती है, मैथोलॉजी का जिक्र आता, मैथोलॉजी च बिलीव नहीं है, पर मैथोलॉजी क्योंकि उन्होंने लोगों नू दे चिंतन दे विच, उन्होंने लोगों दे सुभा दे विच, उन्होंने लोगों दी अंडरस्टैंडिंग दे विच वो कहानियां वसिया हुई ने, इस करके उन्होंने कहानियां नू उधार बना के गुरु साहब अपनी गल जिहड़ी उह समझांदे आ। असीं कई वारी इस गल ते भी अड़ जांदे आ जी, जपजी साहब गुरु साहब कहिंदे आ एक माई जुगत वे आई तीन चेले परवान एक संसारी एक भंडारी एक लाए दी मान। वो जी देखो वो ब्रह्मा विष्णु महे शिव दे उस कंसैप्ट नूं मान रहे ने, मारन वाला पालन वाला संघारन वाला नहीं। गुरु साहब उन्हां दा हवाला दे रहे ने नाथ योगियों नाल जदों गल हो रही है, वो कहिंदे आ ठीक आ उन्हां दा विचार है, एको माया जिहड़ी आ प्रसूत होकर उसने तीन शक्तियां पैदा कीतियां। गुरु साहब की कहते हैं ज्यों तिस भाव है, उस अकाल पुरख की गल कर रहे ने, ज्यों तिस भाव है तिवें चलावे ज्यों होवे फरमान। क्यों उसका जिक्र पहला ही आ गया पहली पुड़ी ची आदेश तिसे आदेश आद अनिल अनाद अनाहत जिहड़ी इस तो पहला वाली पौड़ियां ने उन्होंने भी जिक्र आ रहा है ना उसकी गल कर रहे हैं। उत्थे भी कह रहे ज्यों तिस भाव है, एक कंटिन्यू प्रोसेस है, ज्यों तिस भाव है तिवें चलावे ज्यों होवे फरमान। वो वेखा उन्हां नजर नाल उस दे विच संसार वालिआं नूं भी नजर नहीं आ रहा उन्हां, जे कोई वो काल्पनिक कोई देवते हैगे परसनैलिटीज हैगियां उन्हां नूं भी उन्हां दी दृष्टि च नहीं आ रहा, पर वो उन्हां नूं देख रहा वो वेखा उन्हां नजर नाल है बहुत एविडेंट। सो इत्थे एक जिहड़ी एक वखरा यानी धर्म ते रिलीजन उत्थे उसनूं पंथ कह सकते हैं फिरका कह सकते हैं रिलीजन, लेकिन उसनूं आपां धर्म नहीं कह सकते। तो गुरु नानक पातशाह ने जिस जीवन जांच दी है फिलोसफी दर्शन ते आधारित जिसका लॉजिक दे नाल, क्योंकि गुरसिख की अरदास दे विच वी उह विवेक बुद्ध की मंग कर रहे हैं, सिखां नूं सिक्खी दान केस दान रह दान विवेक दान विसा दान भरोसा दान, अंधविश्वास की गल नहीं कर रहे, विश्वास की गल कर रहे। ते विश्वास वास्ते गुरु साहब यह भी कह रहे हैं, गुरबाणी च जिक्र आंदा है अकली साहिब सेवी है अकली पाई है मान अकली पढ़ के बुझी अकली पीचे दान। उत्थे भी विवेक नूं अकल नूं वरतना है। हुण आपां गल कर रहे सी असल दे विच गुरबाणी इस जग में चानण करम वसे मनिया है, इह वी जिक्र होया कि कई लोग देहधारी गुरु जिहड़े आ इस चीज़ नूं गुरु साहिब इह कई वारी हवाले भी मंगदे आ। आपां जिक्र कीता सी कि एक तां गुरु ग्रंथ साहिब दे आप गवाहियां ने, उस तों अलावा जे असीं देख लईए ते गुरु ग्रंथ साहब दी जिहड़ी पहली जिहड़ियां पटवहियां ने विशेष तौर ते पटवही जिहड़ी तुलंगा वाली है उस दे विच उहदा जिक्र है, क्योंकि उहदे विच बाज़ाबता गुरु ग्रंथ साहब पातशाह नूं जिहड़ी नंदेड़ दे विच गुरगद्दी दित्ती गई है उस दी जिहड़ी उह जिक्र करदे ने भाई नरबद सिंह भट्ट। ਤੇ ਇਸ ਦਾ ਰਿਕਾਰਡ ਜਿਹੜਾ ਲਿਖਿਆ ਹੋਇਆ ਉਸਨੂੰ ਕਹਿੰਦੇ ਆ ਪਟ ਵਈ ਤਲੰਗਾ। ਇਹਦੇ ਵਿੱਚ ਵੀ ਉਹ ਜ਼ਿਕਰ। ਫਿਰ ਉਸ ਤੋਂ ਬਾਅਦ ਭਾਈ ਪ੍ਰਹਿਲਾਦ ਸਿੰਘ ਤੇ ਭਾਈ ਗਿਆਨੀ ਗਿਆਨ ਸਿੰਘ ਜਿਹੜਾ ਦੋਹਰਾ ਅਸੀਂ ਪੜ੍ਹਦੇ ਹਾਂ, ਅਰਦਾਸ ਤੋਂ ਬਾਅਦ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੇਲੇ। ਇੱਥੇ ਜਿਹੜਾ ਭਾਈ ਪ੍ਰਹਿਲਾਦ ਸਿੰਘ ਨੇ ਜਿਹੜਾ ਇੱਥੇ ਦੁਆਰਾ ਵਰਤਿਆ, ਉਹਨੇ ਕਿਹਾ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਪਹਿਲਾਂ ਉਹ ਕਹਿ ਰਿਹਾ ਨਾ ਕਿ ਗੁਰੂ ਮਾਨਿਓ ਗ੍ਰੰਥ, ਸਭ ਸਿੱਖੋ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਉਂਕਿ ਉਹ ਆਤਮਾ ਦੀ ਗੱਲ ਕਰ ਰਿਹਾ ਸੀ, ਗੁਰੂ ਸਾਹਿਬਾਨ ਦੀ, ਦਸ ਗੁਰੂ ਸਾਹਿਬ ਦੀ ਸਾਹਿਬਾਨ ਦੀ ਆਤਮਕ ਜੋਤ ਦੀ। ਇਸ ਨੂੰ ਚੇਂਜ ਕੀਤਾ ਹੋਇਆ ਹੈ ਗਿਆਨੀ ਗਿਆਨ ਸਿੰਘ ਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਉੱਥੇ ਗੁਰੂ ਪੰਥ ਜੀ ਮਾਨਿਓ, ਉੱਥੇ ਅਸੀਂ ਜਾਗ ਕਾ ਉਹ ਉੱਥੇ ਕਹਿੰਦੇ ਖੋਜ ਇਨਹੀ ਮੇਲੇ, ਸਿੱਖਾਂ ਨੇ ਆਪ ਆਪਣੇ ਜਿਹੜੇ ਸ਼ੰਕੇ ਨੇ ਨਿਵਾਰਨੇ ਨੇ, ਆਪ ਬੈਠ ਕੇ ਨਜਿੱਠਣੇ ਨੇ। ਸੋ ਇਹ ਜਿਹੜਾ ਫਰਕ ਹੈ, ਪਰ ਬੇਸਿਕ ਜਿਹੜਾ ਕੰਸੈਪਟ ਹੈ, ਆ ਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖੋ ਨੂੰ ਹੁਕਮ ਹੈ ਗੁਰੂ ਮਾਨਿਓ, ਉਸ ਵਕਤ ਤੋਂ ਅੱਜ ਤੱਕ ਦਾ ਜਿਹੜਾ ਸਿੱਖ ਹੈ ਇਸਨੂੰ ਗੁਰੂ ਹੀ ਮੰਨ ਰਿਹਾ। ਔਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਗੁਰੂ ਦਾ ਕੰਸੈਪਟ ਹੈ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਪਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਇਸ ਤੋਂ ਇਲਾਵਾ ਪਟ ਗਿਆਨਤ ਜੀ ਉਹ ਇਸ ਦਾ ਜ਼ਿਕਰ ਕਰ ਰਹੇ ਨੇ, ਭਗਤ ਜੋਗ ਕੋ ਚੇਤ ਵਾਰ ਹਰ ਜਨਕ ਉਪਾਏਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ, ਔਰ ਉਹ ਗੁਆ ਵੀ ਹੈਗੇ ਆ ਜਿਸ ਵੇਲੇ ਗੁਰੂ ਸਾਹਿਬ ਨੇ ਇਸ ਇਤਨੇ ਬੜੇ ਪ੍ਰੋਜੈਕਟ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਜਿਹੜੀ ਉਹ ਲਿਖਾਵਟ ਹੈ, ਜਦੋਂ ਉਸਨੂੰ ਸੰਗ੍ਰਹਿ ਨੂੰ ਕੰਪਲੀਟ ਕੀਤਾ ਤੇ ਫਿਰ ਉਹਦਾ ਪ੍ਰਕਾਸ਼ ਕੀਤਾ, ਉਹ ਮੌਜੂਦ ਸਨ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦਾ ਇਹ ਹਵਾਲਾ ਜਿਹੜਾ ਹੈ ਮੌਜੂਦ ਹੈ। ਹੁਣ ਆਪਾਂ ਜ਼ਿਕਰ ਕਰ ਰਹੇ ਸੀ ਕਿਉਂਕਿ ਗੁਰੂ ਜਿਹੜਾ ਗੁਰਬਾਣੀ ਜਿਹੜੀ ਹੈ, ਕਿਉਂਕਿ ਆਪਾਂ ਇਹ ਵੀ ਜ਼ਿਕਰ ਕੀਤਾ ਸੀ ਨਾ ਕਿ ਇਸਦਾ ਮਾਧਿਅਮ ਕੀ ਹੈ। ਇੱਕ ਜ਼ਿਕਰ ਆਪਾਂ ਕੀਤਾ ਸੀ ਕਿ ਅੱਖਰਾਂ ਦੁਆਰਾ ਇਸਨੂੰ ਬਿਆਨ ਕੀਤਾ ਗਿਆ, ਅੱਖਰ ਹੀ ਸੰਚਾਰ ਵੀ ਕਰਦੇ ਨੇ। ਦੂਸਰਾ ਜਦੋਂ ਆਪਾਂ ਸੁਣਨ ਦੀ ਗੱਲ ਕਰਦੇ, ਅੱਖਰਾਂ ਦਾ ਜ਼ਿਕਰ ਆਪਾਂ ਕੋਗਨੇਟਿਵ ਰੈਵੋਲਿਊਸ਼ਨ ਤੋਂ ਲੈ ਕੇ ਹਿਊਮਨ ਸੈਪੀਨ ਦਾ ਅੱਜ ਤੱਕ ਦਾ ਜਿਹੜਾ, ਜਿਸ ਤਰ੍ਹਾਂ ਅੱਜ ਸੰਚਾਰ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਇਹ ਵੀ ਇੱਕ ਮਾਧਿਅਮ ਹੈ। ਕਿੱਥੇ ਚਿੱਤਰਕਲਾ ਤੋਂ, ਕਿੱਥੇ ਸਾਈਨ ਲੈਂਗੁਏਜ ਤੋਂ ਮਾਧਿਅਮ ਬਣਦਾ ਬਣਦਾ ਅੱਜ ਜਿਹੜਾ ਹੈ ਉਹ ਜਿਹੜੀਆਂ ਤਰੰਗਾਂ ਨੇ, ਵਾਈਬ੍ਰੇਸ਼ਨਸ ਨੇ, ਉਹ ਇਨਸਾਨੀ, ਕਿਉਂਕਿ ਬਾਕੀ ਸਪੈਸ਼ੀਜ਼ ਦੇ ਵਿੱਚ ਕਈ ਤਰ੍ਹਾਂ ਦੇ ਮਾਧਿਅਮ ਨੇ, ਇਨਸਾਨੀ ਸਮਾਜ ਦੇ ਵਿੱਚ ਜਾਂ ਇਨਸਾਨੀਅਤ ਦੇ ਵਿੱਚ ਸਭ ਤੋਂ ਜਿਹੜਾ ਲੇਟੈਸਟ ਉਹ ਹੀ ਤਰੰਗਾਂ ਵੱਲ ਹੈ। ਤੇ ਇਹ ਆਵਾਜ਼ ਜਿਹੜਾ, ਇਹ ਮਾਧਿਅਮ ਜਿਹੜਾ ਹੈ, ਇਹ ਕੇਵਲ ਇਹ ਨਹੀਂ ਹੈ ਕਿ ਇੱਕ ਕੋਨੇ ਤੋਂ ਮੁਕਰ ਕੇ ਦੂਜੇ ਕੋਨੇ ਤੱਕ ਆਵਾਜ਼ ਮਾਰੀ, ਜਾਂ 50 ਗਜ਼ ਤੋਂ ਜਾਂ 60 ਗਜ਼ ਤੋਂ, ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ। ਉਹੀ ਮੈਂ ਜਦੋਂ ਜ਼ਿਕਰ ਕੀਤਾ ਕਿ ਜੇ ਸਪੇਸ 'ਚ ਹੋਵੋ ਤੇ 1 ਫੁੱਟ ਤੇ ਵੀ ਤੁਸੀਂ ਆਵਾਜ਼ ਨਹੀਂ ਮਾਰ ਸਕਦੇ, ਜਦ ਦੋਨਾਂ ਦੇ ਕੰਨਾਂ ਦੇ ਵਿੱਚ ਉਹ ਯੰਤਰ ਲੱਗੇ ਨਾ ਹੋਣ, ਕਿਉਂਕਿ ਉੱਥੇ ਸਪੇਸ, ਉੱਥੇ ਐਟਮੋਸਫੇਅਰ ਨਹੀਂ ਆ, ਉੱਥੇ ਵਾਤਾਵਰਣ ਨਹੀਂ ਆ, ਉਹ ਕੈਰੀ ਹੀ ਨਹੀਂ ਹੁੰਦੀ ਆਵਾਜ਼ ਨੂੰ ਟਰੈਵਲ ਕਰਨ ਵਾਸਤੇ, ਰੋਸ਼ਨੀ ਨੂੰ ਟਰੈਵਲ ਕਰਨ ਵਾਸਤੇ ਕਿਸੇ ਮਾਧਿਅਮ ਦੀ ਲੋੜ ਨਹੀਂ ਆ। ਉਹ ਸਗੋਂ ਜਿੱਥੇ ਕੋਈ ਮਾਧਿਅਮ ਨਹੀਂ ਆ ਉੱਥੇ ਜ਼ਿਆਦਾ ਫਾਸਟ ਚੱਲਦੀ ਆ, ਜਿਸ ਤਰ੍ਹਾਂ ਕਿ 3 ਲੱਖ ਕਿਲੋਮੀਟਰ ਪਰ ਸੈਕਿੰਡ। ਪਰ ਜਿਹੜੀ ਆਵਾਜ਼ ਹੈ ਇਸ ਨੂੰ ਟਰੈਵਲ ਵਾਸਤੇ ਵੀ ਮਾਧਿਅਮ ਚਾਹੀਦਾ। ਆਪਾਂ ਦੇਖਦੇ ਹਾਂ ਨਾ ਕਈ ਵਾਰੀ ਜਦੋਂ ਬੱਦਲਾਂ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਬੱਦਲ ਗਰਜਦੇ ਨੇ, ਜਿਹੜੀ ਉਸ ਤੋਂ ਕੁਝ ਰੋਸ਼ਨੀ ਘੱਟ ਤੋਂ ਘੱਟ ਕਈ ਸੈਕਿੰਡ ਅੱਧਾ ਮਿੰਟ ਪਹਿਲਾਂ ਜਿਹੜੀ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ ਜਦੋਂ ਬੱਦਲ ਟਕਰਾਉਂਦੇ ਨੇ, ਜਿਹੜੀ ਉਸਦੀ ਇਲੈਕਟ੍ਰਿਕ ਜਿਹੜੀ ਉਹ ਰੋਸ਼ਨੀ ਹੁੰਦੀ ਹੈ ਤੇ ਜਿਹੜੀ ਆਵਾਜ਼ ਆ ਉਹ ਉਸ ਤੋਂ ਬਾਅਦ ਘੱਟ ਤੋਂ ਘੱਟ 30-35 ਸੈਕਿੰਡ ਤੋਂ ਬਾਅਦ ਉਹ ਜਿੰਨੇ ਦੂਰ ਹੋਣਗੇ ਇੰਨਾ ਟਰੈਵਲ ਹੋ ਕੇ ਸਾਡੇ ਤੱਕ ਆਏ, ਕਿਉਂਕਿ ਉਸ ਦੀ ਟਰੈਵਲਿੰਗ ਦੀ ਜਿਹੜੀ ਉਹ ਮੀਟਰਸ ਦੇ ਵਿੱਚ। ਇਸੇ ਤਰ੍ਹਾਂ ਕੋਲ ਬੈਠੇ ਹੋਈਏ ਦੂਰ ਬੈਠੇ ਹੋਈਏ ਇਸ ਦਾ ਜਿਹੜਾ ਸਾਡੇ ਸਰੀਰ ਨਾਲ ਸੰਬੰਧ, ਜਿਸ ਤਰ੍ਹਾਂ ਬਾਣੀ ਜਾਂਦਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਕੇ ਮੇਰੀ ਆਤਮਕ ਅਵਸਥਾ ਉੱਪਰ ਉੱਠਦੀ ਹੈ, ਉਹ ਉੱਚੀ ਹੁੰਦੀ ਹੈ। ਪਰ ਕਿਵੇਂ ਬਾਣੀ ਚ ਹੀ ਜ਼ਿਕਰ ਆਉਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ, ਗੱਲ ਮਨ ਤੱਕ ਉਸਨੂੰ ਲੈ ਜਾਣ ਦੀ ਅਮਲ ਦੀ ਸਮਝਣ ਦੀ। ਕਿਉਂਕਿ ਆਪਾਂ ਇਸ ਪੰਕਤੀ ਨੂੰ ਬਾਅਦ ਵਿੱਚ ਵਿਚਾਰਦੇ ਹਾਂ, ਪਹਿਲਾਂ ਇਹ ਵਿਚਾਰਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਆ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਆਉਂਦੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮ, ਜਿਸਨੇ ਸੱਚੀ ਗੁਰੂ ਦੀ ਜਿਹੜੀ ਆ ਗਿਆ ਵਿਚਾਰ ਹੈ ਉਸਨੂੰ ਸਤ ਬਚਨ ਕਹਿ ਕੇ ਪ੍ਰਵਾਨ ਕਰ ਲਿਆ, ਸਮਝ ਲਿਆ, ਵਸਾ ਲਿਆ, ਪ੍ਰਵਾਨਤਾ ਉਸਨੂੰ ਮਿਲੇਗੀ ਕਿਉਂਕਿ ਉਹਦੀ ਟ੍ਰਾਂਸਫਰਮੇਸ਼ਨ ਹੋਏਗੀ ਜਿਸਨੇ ਉਹ ਸਮਝਿਆ। ਨਹੀਂ ਤਾਂ ਜੇ ਸਮਝਿਆ ਹੀ ਨਹੀਂ, ਪੜ੍ਹਿਆ ਇੱਕ ਕੰਨ ਪੜ੍ਹਿਆ ਦੂਜੇ ਪੜ੍ਹਨ ਨਾਲ ਕੁਛ ਨਹੀਂ ਹੁੰਦਾ। ਗੁਰਬਾਣੀ ਮੈਂ ਨਹੀਂ ਬੋਲੋਂ ਕਹਿ ਰਿਹਾ, ਗੁਰੂ ਸਾਹਿਬ ਹੀ ਕਹਿ ਰਿਹਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਓਲ ਭਿਆਨ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁੱਟ ਗਿਆ ਵਾਦੇ ਕਹੋ ਬੰਦ ਪਾਦੇ। ਉਹ ਕਹਿੰਦੇ ਕਿ ਤੇ ਰਿਪੀਟਡ ਕਰਮ ਨੇ, ਜਦੋਂ ਤੱਕ ਉਸਨੂੰ ਸਮਝਣਾ ਹੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ ਜਿਹਨੂੰ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਂਗੇ, ਸਤਿਗੁਰ ਨੂੰ ਸਭ ਦੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ, ਵਿਚਾਰ ਕਰਨੀ। ਹੁਣ ਵਿਚਾਰ ਕਿਵੇਂ ਆਏਗੀ ਸਾਡੇ, ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ ਇਹ ਜੋ ਦੇਖ ਰਹੀਆਂ ਨੇ ਇਹ ਅੱਖਾਂ ਨਹੀਂ ਦੇਖ ਰਹੀਆਂ। ਇਸਲਾਮ ਦੇ ਵਿੱਚ ਵੀ ਵੱਡੇ ਵੱਡੇ ਸਾਇੰਟਿਸਟ ਹੋਏ ਆ, ਪਰ ਕਿਉਂਕਿ ਜਦੋਂ ਜਿਹੜੇ ਉਹ ਲੋਕ ਸੀ ਮੁੱਲਾ ਲੋਕ ਜਿਹੜੇ ਧਰਮ ਦੇ ਹਾਵੀ ਹੋ ਗਏ, ਉਹਨਾਂ ਨੇ ਉਹ ਵਿਗਿਆਨਕ ਸੋਚ ਨੂੰ ਬੰਦ ਕਰਵਾ ਦਿੱਤਾ ਤੇ ਉਹ ਲੋਕ ਜਿਹੜੇ ਸੀ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਜਿਹੜੇ ਅਲਜਬਰਾ ਵਗੈਰਾ ਬਰੂਨੀ ਸੀ ਜਿਸ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਡੀਆਂ ਅੱਖਾਂ ਨਹੀਂ, ਅੱਖਾਂ ਸਿਰਫ ਕੈਮਰਾ ਦਾ ਕੰਮ ਕਰਦੀਆਂ ਨੇ, ਦਿਮਾਗ ਦੇਖਦਾ ਹੈ, ਸਾਡੀਆਂ ਅੱਖਾਂ ਜਿਹੜੀਆਂ ਦੇਖਦੀਆਂ ਨੇ, ਆਪਾਂ ਵਿਸ਼ੇ ਦੇ ਦੂਜੇ ਪਾਸੇ ਨਾਲ ਚਲੇ ਜਾਈਏ, ਅੱਖਾਂ ਜੋ ਦੇਖਦੀਆਂ ਨੇ ਪਿਕਚਰ ਲੈ ਰਹੀਆਂ ਨੇ ਜਿਹੜੀ ਯਾਨੀ ਕਿ ਉਲਟੀ ਪਿਕਚਰ ਹੁੰਦੀ ਹੈ ਸਰ, ਨੈਗੇਟਿਵ ਦੀ ਹੁੰਦੀ ਹੈ। ਉਹ ਜਦੋਂ ਅੰਦਰ ਸਾਡੇ ਰਿਟਨਾ ਤੋਂ ਬਾਅਦ ਸਾਡੀ ਜਿਹੜੀ ਆਪਟਿਕ ਨਰਵ ਉਸ ਦੀ ਥਰੋ ਬ੍ਰੇਨ ਚ ਜਾਂਦੀ ਹੈ, ਬ੍ਰੇਨ ਉਸਨੂੰ ਦੁਬਾਰਾ ਸਿੱਧਾ ਕਰਕੇ ਇਹ ਕੰਮ ਜਿਹੜਾ ਹੈ ਮਿਲੀ ਸੈਕਿੰਡ ਦੇ ਵਿੱਚ ਹੀ ਹੋ ਜਾਂਦਾ ਹੈ, ਨੈਨੋ ਸੈਕਿੰਡ ਦੇ ਵਿੱਚ, ਇਹ ਨਹੀਂ ਟਾਈਮ ਲੱਗਦਾ, ਉਹ ਦੇਖ ਰਹੀ ਹੁੰਦੀ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਪਾਸਟ ਵੀ ਦੇਖ ਰਹੇ ਹੁੰਦੇ ਆ, ਪਰ ਉਹ ਪਾਸਟ ਵੀ ਜਿਹੜਾ ਬਹੁਤ ਫਾਸਟ ਹੁੰਦਾ ਹੈ ਕਿਉਂਕਿ ਇੱਕ ਸੈਕਿੰਡ ਦਾ ਇੱਕ ਅਰਖਰਵਾਂ ਹਿੱਸਾ ਅਰਵਾਂ ਹਿੱਸਾ ਹੁੰਦਾ ਹੈ। ਸੋ ਸਾਨੂੰ ਉਸਦਾ ਉਸਨੂੰ ਅਸੀਂ ਅਨੁਭਵ ਨਹੀਂ ਕਰ ਸਕਦੇ ਕਿ ਅਸੀਂ ਕਿੰਨੀ ਜਲਦੀ ਦੇਖਿਆ। ਇਸੇ ਤਰ੍ਹਾਂ ਕੰਨਾਂ ਦਾ ਜਿਹੜਾ ਗੱਲ ਹੈ, ਕੰਨ ਵੀ ਜਿਹੜੇ ਆ ਉਹ ਉਹਨਾਂ ਤਰੰਗਾਂ ਨੂੰ ਰਿਸੀਵ ਕਰਦੇ ਆ। ਸਾਡਾ ਸਭ ਤੋਂ ਪਹਿਲਾਂ ਜਿਹੜਾ ਆਊਟਰ ਹਿੱਸਾ ਹੈ ਕੰਨ ਦਾ, ਉਹ ਮਿਡਲ ਏਅਰ ਨੂੰ ਡਰਮ ਨਾਲ ਟਕਰਾ ਕੇ ਉਹ ਕਨਵਰਟ ਹੋ ਕੇ ਜਿਹੜੀਆਂ ਤਰੰਗਾਂ ਨੇ ਉਹ ਬ੍ਰੇਨ ਚ ਜਾਂਦੀਆਂ ਨੇ ਨਰਵ ਦੇ ਥਰੂ। ਤੇ ਫਿਰ ਉਹ ਸਾਡੇ ਮਨ ਤੱਕ ਪਹੁੰਚਦੀਆਂ ਨੇ, ਦਿਮਾਗ ਤੱਕ ਪਹੁੰਚਦੀਆਂ ਨੇ, ਉਸ ਦੀ ਅਸੀਂ ਬੋਲਦੇ ਹਾਂ ਜੋ ਬੋਲ ਰਹੇ ਹਾਂ, ਇਸੇ ਤਰ੍ਹਾਂ ਹੀ ਹੁਣ ਉਹਨਾਂ ਸ਼ਬਦਾਂ ਨੂੰ ਡੀਕੋਡ ਕੀਤਾ ਜਾਂਦਾ ਹੈ। ਇਹ ਪ੍ਰੋਸੈਸ ਜਿਹੜੀ ਆ ਸਾਨੂੰ, ਮਤਲਬ ਅਗਰ ਅਸੀਂ ਇਸਨੂੰ ਡੀਪ ਜਾਈਏ ਤਾਂ ਬਹੁਤ ਲੰਬੀ, ਯਾਨੀ ਕਿ ਕੰਪਲੀਕੇਟਡ ਆ, ਪਰ ਹੋ ਰਹੀ ਆ ਨੈਨੋ ਸੈਕਿੰਡਸ ਦੇ ਵਿੱਚ। ਅਸੀਂ ਸਾਡੀ ਜਿਹੜੀ ਦ੍ਰਿਸ਼ਟੀ ਆ, ਅਸੀਂ ਉਸ ਲੈਵਲ ਤੱਕ, ਉਸ ਸ਼ਾਰਟ ਸਮੇਂ ਦੇ ਉਸ ਸ਼ਾਰਟ ਹਿੱਸੇ ਤੱਕ ਓਬਜ਼ਰਵ ਨਹੀਂ ਕਰ ਸਕਦੇ, ਪਰ ਜਿਤਨੇ ਮਾਈਨਿਊਟ ਛੋਟੇ ਤੋਂ ਛੋਟੇ ਜਿਹੜੇ ਜੀਵ ਨੇ, ਜਿਹੜੇ ਨੈਨੋ ਸੈਕਿੰਡਸ ਦੇ ਵਿੱਚ ਹੀ ਪੈਦਾ ਹੁੰਦੇ, ਉਹਨਾਂ ਦੇ ਜੀਵ ਖਤਮ ਹੋ ਜਾਓ, ਉਹਨਾਂ ਨੂੰ ਉਸਦਾ ਅਹਿਸਾਸ ਹੁੰਦਾ ਕਿ ਉਹਨਾਂ ਦਾ ਉਹ ਟਾਈਮ ਵੀ, ਨੈਨੋ ਸੈਕਿੰਡ ਦਾ ਟਾਈਮ ਵੀ ਕਿੰਨਾ ਲੰਬਾ ਹੁੰਦਾ ਹੈ। ਜੇ ਹੁਣ ਆਪਾਂ ਬ੍ਰਹਿਮੰਡ ਦੀ ਉਮਰ ਦਾ ਗੱਲ ਕਰ ਲਈਏ, ਜਿੰਨੇ ਜਿੰਨੇ ਸਾਲਾਂ ਦੀ ਸਭਿਅਤਾ ਹੋ ਰਹੀ ਹੈ ਮਨੁੱਖ ਦੀ, ਉਹ ਤਾਂ ਇੱਕ ਉਸ ਦੇ ਮੁਕਾਬਲੇ ਵਿੱਚ ਇੱਕ ਅੱਖ ਦਾ ਫੋਰ ਜਿੰਨਾ ਸਮਾਂ ਵੀ ਨਹੀਂ ਹੈ, ਜੇ ਆਪਾਂ ਬ੍ਰਹਿਮੰਡ ਦੀ ਉਮਰ ਨੂੰ ਲੈ ਲਈਏ। ਸੋ ਇਸੇ ਤਰ੍ਹਾਂ ਜਦੋਂ ਸਾਡੇ ਕੰਨ ਸੁਣਦੇ ਆ, ਅੰਮ੍ਰਿਤ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਰ ਸ਼ਬਦ ਵਿਚਾਰ। ਜਦੋਂ ਸ਼ਬਦ ਦੀ ਵਿਚਾਰ ਕੰਨਾਂ ਦੁਆਰਾ ਮਨ ਤੱਕ ਪਹੁੰਚਦੀ ਹੈ, ਮਨ ਉਸਨੂੰ ਪੀਂਦਾ ਹੈ। ਇੱਥੇ ਕਿਉਂਕਿ ਅੰਮ੍ਰਿਤ ਦੀ ਗੱਲ ਆ ਰਹੀ ਹੈ ਨਾ, ਪਰ ਉਹ ਕਿਵੇਂ ਪੀਂਦਾ ਹੈ, ਉਹ ਜੀਵ ਨਾਲ ਨਹੀਂ ਪੀ ਰਿਹਾ, ਪਾਣੀ ਵਾਂਗ ਉਸ ਅੰਮ੍ਰਿਤ ਨੂੰ ਕੰਨਾਂ ਦੁਆਰਾ ਪੀ ਰਿਹਾ। ਮਨ ਪੀਵੈ ਸੁਣ, ਸੁਣ ਕੇ ਉਸਨੂੰ ਪੀਂਦਾ ਹੈ। ਅਸੀਂ ਤਾਂ ਕਈ ਵਾਰ ਨਾ ਇਹੋ ਜਿਹੀਆਂ ਹੋਰ ਕਹਾਣੀਆਂ ਵੀ ਬਣਾ ਛੱਡਦੇ ਹਾਂ, ਹੋਰਾਂ ਦਰਸ਼ਨਾਂ ਤੋਂ, ਹੋਰਾਂ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹੋ ਕੇ, ਕਿ ਉਹ ਜੀ ਇੱਕ ਤਰ੍ਹਾਂ ਦਾ ਜੀਵ ਦੇ ਅੰਦਰ ਇੱਕ ਰਸ ਟਪਕਦਾ ਹੈ, ਉਹ ਮਿੱਠਾ ਲੱਗਦਾ ਹੈ, ਉਹ ਭਾਵੇਂ ਸਾਡੇ ਅੰਦਰ ਨੱਕ ਚੋ ਕੇ ਅੰਦਰ ਜਾ ਰਿਹਾ ਹੋਵੇ, ਅਸੀਂ ਉਸਨੂੰ ਵੀ ਬਣਾ ਬੈਠਾ ਰਸ। ਗੁਰਬਾਣੀ ਨੇ ਮਨ ਦੇ ਪੀਣ ਨੂੰ, ਅੰਮ੍ਰਿਤ ਪੀਣ ਨੂੰ ਕਿਹਾ ਕਿ ਕੰਨਾਂ ਦੁਆਰਾ ਸੁਣ ਕੇ, ਮਨ ਪੀਵੈ ਸੁਣ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰ ਜਦੋਂ ਸਾਡਾ ਮਨ ਪੀਂਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਉਸ ਤਰ੍ਹਾਂ ਜਿਸ ਤਰ੍ਹਾਂ ਮੱਠੀ ਮੱਠੀ ਵਰਖਾ ਹੋ ਰਹੀ ਹੋਵੇ ਤੇ ਉਹ ਧਰਤੀ ਤੇ ਜਦੋਂ ਪੈਂਦੀ ਆ, ਉਹ ਧਰਤੀ ਦੇ ਅੰਦਰ ਸਮਾ ਜਾਂਦੀ ਹੈ, ਉਹ ਇੱਕਦਮ ਜਿਹੜੀ ਲਗਾਤਾਰ ਜ਼ੋਰ ਨਾਲ ਜਿਹੜੀ ਬਾਰਿਸ਼ ਪੈਂਦੀ ਹੈ, ਉਹਦੇ ਨਾਲ ਉਹ ਧਰਤੀ ਨੂੰ ਸਖ਼ਤ ਨਹੀਂ ਕਰਦੀ, ਉਹਨੂੰ ਪੋਲੀ ਪੋਲੀ ਧਰਤੀ ਦੇ ਅੰਦਰ ਜਾਂਦੀ ਹੈ, ਧਰਤੀ ਪੀਂਦੀ ਹੈ ਉਹਨੂੰ, ਉਹ ਧਰਤੀ ਨੂੰ ਸਰਿਆਬ ਕਰ ਛੱਡਦੀ ਆ, ਉਸ ਦੇ ਨਾਲ ਧਰਤੀ ਸਬਜ਼ਾਰ ਪੈਦਾ ਹੁੰਦਾ ਹੈ। ਜਿਹੜੀ ਇੱਕਦਮ ਮਾਰਕੁੱਟ ਵਾਲੀ ਬਾਰਿਸ਼ ਹੁੰਦੀ ਹੈ, ਉੱਥੇ ਇੱਕਦਮ ਵਹਿ ਵੀ ਜਾਂਦੀ ਹੈ, ਉਹ ਸਗੋਂ ਕਈ ਵਾਰੀ ਧਰਤੀ ਨੂੰ ਹੋਰ ਸਖ਼ਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜੀ ਇਹ ਹਲਕੀ ਹਲਕੀ ਗਿਆਨ ਦੀ ਵਰਖਾ ਹੈ, ਅੰਮ੍ਰਿਤ ਦੀ ਵਰਖਾ ਹੈ, ਬਾਣੀ ਦੀ ਵਰਖਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਰੂਪੀ ਬਾਣੀ ਜਿਹੜੀ ਹੈ, ਕਿਉਂਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਤੇ ਇਹ ਜਦੋਂ ਵਸਦੀ ਆ, ਇਹ ਸਾਡਾ ਮਨ ਪੀਂਦਾ ਹੈ ਸੁਣ ਕੇ, ਸੁਣ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਜਦੋਂ ਮਨ ਤੱਕ ਪਹੁੰਚਦੀ ਹੈ, ਮਨ ਪੀਂਦਾ ਹੈ। ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲੈ, ਫਿਰ ਅਵਸਥਾ ਕਿਹੜੀ ਬਣ ਜਾਂਦੀ ਹੈ, ਇੱਕ ਪਰਮਾਨੈਂਟ ਅਵਸਥਾ, ਦਿਨ ਰਾਤ ਲਗਾਤਾਰ 24 hours 24/7 ਜਿਸਨੂੰ ਅਸੀਂ ਕਹਿੰਦੇ ਹਾਂ, ਲਗਾਤਾਰ ਬਣੀ ਰਹੀ ਹੈ। ਅਨੰਦ ਵਿਨੋਦ ਕਰਿਆ ਦਿਨ ਰਾਤੀ ਸਦਾ ਸਦਾ ਹਰ ਕੇ ਲੈ, ਹਮੇਸ਼ਾ ਉਹ ਹਰੀ ਨਾਲ ਜੁੜਿਆ ਰਹਿੰਦਾ, ਮਤਲਬ ਮਨ ਖਿੜੀ ਹੋਈ ਅਵਸਥਾ ਚ ਚਲਾ ਜਾਂਦਾ। ਸੋ ਇਹ ਜਿਹੜਾ ਜਿਸ ਬਾਣੀ ਦਾ, ਜਿਸ ਗੁਰੂ ਸਾਹਿਬ ਦਾ ਪਹਿਲੇ ਪ੍ਰਕਾਸ਼ ਪੁਰਬ ਦੀ ਗੱਲ ਕਰਦੇ ਹਾਂ, ਸ਼ਬਦ ਗੁਰੂ ਦੀ, ਆਪਾਂ ਕੱਲ ਦੇ ਪ੍ਰੋਗਰਾਮ ਵਿੱਚ ਇਹ ਕਿਹਾ ਸੀ ਕਿ ਇਸਨੂੰ ਅਸੀਂ ਫਿਰ ਕੰਟੀਨਿਊ ਕਰਾਂਗੇ, ਅੱਜ ਇਸਦਾ ਦੂਸਰਾ ਹਿੱਸਾ ਹੈ, ਤੇ ਇਹਦੇ ਵਿੱਚ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਸਾਡੇ ਗੁਰੂ ਨੇ, ਵਰਤਮਾਨ ਗੁਰੂ ਨੇ, ਤੇ ਹਰ ਸਮੱਸਿਆ ਦਾ ਇਹ ਫਿਲੋਸਫੀ ਹੈ, ਕਥਾ ਕਹਾਣੀਆਂ ਨਹੀਂ ਹੈ। ਹਾਂ, ਜੇ ਕਿਸੇ ਪ੍ਰਾਪਤ ਵਰਤਮਾਨ ਭਾਰਤੀ ਪਰੰਪਰਾ ਦੇ ਵਿੱਚੋਂ ਮਿਥਿਹਾਸ ਦੇ ਵਿੱਚੋਂ ਕੁਝ ਸਾਖੀਆਂ ਦਾ ਜ਼ਿਕਰ ਆਉਂਦਾ ਹੈ। ਇਸ ਦਾ ਇਹ ਵੀ ਕਦਾਚਿਤ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਕਿ ਬਈ ਉਹਨਾਂ ਨੂੰ ਮੰਨਿਆ ਜਾ ਰਿਹਾ, ਨਹੀਂ, ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਕਾਨਸ਼ੀਅਸਨੈਸ ਦੇ ਵਿੱਚ ਉਹ ਰਚੀਆਂ ਹੋਈਆਂ ਨੇ, ਜਿਨ੍ਹਾਂ ਜੋ ਉਹਨਾਂ ਤੋਂ ਵਾਕਿਫ ਨੇ, ਉਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ। ਗੁਰਮਤ ਦਾ ਵਿਚਾਰ ਹੈ ਕਿ ਪਹਿਲਾਂ ਦੂਜੇ ਦਾ ਵਿਚਾਰ ਦੇ, ਮਤਲਬ ਮੈਥੋਡੋਲੋਜੀ ਹੈ ਬਾਣੀ ਦੀ ਆਪਣੀ। ਕਿਤੇ ਵੀ ਤੁਸੀਂ ਦੇਖ ਲਓ ਪਹਿਲੇ ਦੂਜੇ ਮਤ ਦਾ, ਆਪਾਂ ਜਿਹੜੀ ਪੌੜੀ ਦਾ ਜ਼ਿਕਰ ਕੀਤਾ, ਜਿਸ ਆਪਾਂ ਜ਼ਿਕਰ ਕੀਤਾ ਏਕਾ ਮਾਈ ਜੁਗਤ ਵਿਆਹੀ, ਇਹ ਪਹਿਲੇ ਉਹਨਾਂ ਦੀ ਗੱਲ ਹੈ, ਫਿਰ ਗੁਰੂ ਸਾਹਿਬ ਅਗਲੀ ਗੱਲ ਆਪਣਾ ਮਤ ਬਾਅਦ ਵਿੱਚ ਦੇ ਰਹੇ ਆ। ਇਸੇ ਤਰ੍ਹਾਂ ਜਪੀ ਸਾਹਿਬ ਦੇ ਵਿੱਚ ਆਪਾਂ ਕਈ ਵਾਰੀ ਜ਼ਿਕਰ ਕਰਨਾ ਸ਼ੁਰੂ ਕਰ ਛੱਡਦੇ ਹਾਂ ਜੀ, ਗੁਰੂ ਸਾਹਿਬ ਕਹਿੰਦੇ ਲੱਖਾਂ ਪਤਾਲ, ਨਹੀਂ, ਗੁਰੂ ਸਾਹਿਬ ਕਹਿ ਰਿਹਾ ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ। ਇਹ ਵੇਦਾਂ ਦਾ ਵਿਚਾਰ, ਉਹ ਗਿਣਤੀਆਂ ਕਰ ਕਰਕੇ ਥੱਕ ਗਏ ਨੇ। ਸਹਿਸੇ 18 ਕਹਿਣ ਕਿਤੇਬਾਂ ਅਸਲੋਏ ਕਿਤਾਬ, ਕਿਤੇਬਾਂ ਪੱਛਮੀ ਧਰਮ ਧਾਰਮਿਕ ਪੁਸਤਕਾਂ ਜਿਹੜੀਆਂ ਨੇ, ਉਹ ਕਹਿ ਰਹੇ ਨੇ 18,000 ਆਲਮ, ਕਿਉਂਕਿ ਉਹ ਤਿੰਨੋਂ ਧਰਮਾਂ ਦੀਆਂ ਤਿੰਨੋਂ ਬੁੱਕਸ ਇੱਕ ਦੂਜੇ ਦੀ ਐਕਸਪੈਂਸ਼ਨ ਨੇ। 18,000 ਆਲਮ ਦਾ ਗੱਲ ਕਰੇ ਨੇ ਗੁਰੂ ਸਾਹਿਬ, ਕਹਿੰਦੇ ਆ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਉੱਥੇ ਇਨਫਿਨਿਟੀ ਦੀ ਗੱਲ ਕਰ ਰਹੇ ਨੇ, ਅਨੰਤਤਾ ਦੀ, ਬੇਅੰਤਤਾ ਦੀ, ਇਨਫਾਈਨਿਟ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।

ਤੇ ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦ ਦਾ ਅਵਤਾਰ ਸਤਿਗੁਰੂ

ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਐਸੇ ਦੀਨ ਦਿਆਲ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰਾਂ ਦੀ ਵਰਸਾਈ ਹੋਈ ਪਾਵਨ ਪਵਿੱਤਰ ਧਰਤੀ ਡਿੱਠੇ ਸਭੇ ਥਾਂ, ਨਹੀਂ ਤੁਧ ਜਿਹੇ ਆ, ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹੇ ਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰੇ ਹਾਂ ਨਾਨਕ ਕਸਮਲ ਜਾਹੇ ਨਾਇਐ ਰਾਮਦਾਸ ਸਰ। ਐਸੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਚੱਲ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਬੇਅੰਤ ਸੰਗਤਾਂ ਨੇ ਜਿੱਥੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਕੇ, ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸੋ, ਆਓ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਜਿੱਥੇ ਰਾਗੀ ਸਿੰਘਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹੁਣ ਸਮਾਂ ਹੈ ਸਤਿਗੁਰਾਂ ਦੇ ਉਸ ਮਹਾਂਵਾਕ ਪਵਿੱਤਰ ਮੁੱਖ ਵਾਕ ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਦਾ, ਜੋ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਹੀ ਮਨੁੱਖਤਾ ਦੇ ਭਲੇ ਅਤੇ ਕਲਿਆਣ ਹਿੱਤ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਚਨ, ਜਿਨ੍ਹਾਂ ਦੀ ਵਿਚਾਰ ਕਰਨੀ ਮੇਰੇ ਵਰਗੇ ਮਨੁੱਖ ਦੇ ਵੱਸ ਦੀ ਗੱਲ ਨਹੀਂ, ਪਰ ਗੁਰੂ ਦੀ ਇੱਕ ਵਡਿਆਈ ਹੈ, ਉਹ ਗੂੰਗਿਆਂ ਨੂੰ ਬੋਲਣ ਦੀ ਤਾਕਤ ਬਖਸ਼ ਦਿੰਦਾ ਹੈ, ਪਿੰਗਲੇ ਨੂੰ ਤੁਰਨ ਦੀ ਤਾਕਤ ਬਖਸ਼ ਦਿੰਦਾ ਹੈ, ਲੋਲਿਆਂ ਨੂੰ ਵੀ ਸਮਰੱਥਾ ਬਖਸ਼ ਦਿੰਦਾ ਹੈ, ਅੰਨਿਆਂ ਨੂੰ ਅੱਖਾਂ ਬਖਸ਼ ਦਿੰਦਾ ਹੈ, ਬੋਲਿਆਂ ਨੂੰ ਸੁਣਨ ਦੀ ਤਾਕਤ ਬਖਸ਼ ਦਿੰਦਾ ਹੈ। ਜਿਹੜਾ ਗੂੰਗਿਆਂ ਦੇ ਕੋਲੋਂ ਵਿਦਵਾਨ ਬਣਾ ਕਰਕੇ ਅਰਥ ਕਰਾ ਲਏ, ਉਹ ਸਤਿਗੁਰੂ ਦਾ ਜਦੋਂ ਤਰਸ ਹੋਵੇ ਤੇ ਸਤਿਗੁਰੂ ਆਪਣੇ ਦਰ ਘਰ ਦੀ ਵਿਚਾਰ ਕਰਵਾ ਲੈਂਦੇ ਆ। ਆਓ ਅੰਮ੍ਰਿਤ ਬਚਨ ਸਤਿਗੁਰਾਂ ਦੇ ਗਿਆਨੀ ਜੀ ਹੁਣਾਂ ਪਾਸੋਂ ਨਾਲ ਨਾਲ ਸੁਣਦੇ ਚੱਲੀਏ, ਤੇ ਉਹਨਾਂ ਬਚਨਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਲ ਮਿਲ ਕੇ ਵਿਚਾਰ ਕਰ ਸਕੀਏ। ਮਨ ਬਿਰਤੀ ਇਕਾਗਰ ਕਰਦਿਆਂ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ।

ਅੱਜ ਦਾ ਸਤਿਗੁਰਾਂ ਦਾ ਪਵਿੱਤਰ ਮੁੱਖ ਵਾਕ ਜੋ ਗੁਜਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 497 ਦੇ ਉੱਪਰ ਸੁਸ਼ੋਭਿਤ ਹੈ। ਆਰੰਭ ਦੀ ਭਗਤੀ ਅੰਦਰ ਸਤਿਗੁਰ ਪਾਤਸ਼ਾਹ ਨੇ ਇੱਕ ਰਹਿਮਤ ਕੀਤੀ ਕਿ ਜਿਸ ਮਨੁੱਖ ਪੈ ਕਰੋਂ ਬੇਨਤੀ, ਮੈਂ ਜਿਸ ਵੀ ਮਨੁੱਖ ਦੇ ਕੋਲ ਜਾ ਕੇ ਆਪਣੀ ਬੇਨਤੀ ਕਰਦਾ ਕਿ ਭਾਈ ਮੈਂ ਬੜਾ ਦੁਖੀ ਹਾਂ, ਮੈਂ ਬੜਾ ਪਰੇਸ਼ਾਨ ਹਾਂ, ਅੱਗੋਂ ਉਹ ਮਨੁੱਖ ਮਹਾਰਾਜ ਕਹਿ ਰਹੇ ਨੇ ਸੋ ਆਪਣੇ ਦੁੱਖ ਭਰਿਆ, ਉਹ ਆਪ ਦੁੱਖਾਂ ਦਾ ਭਰਿਆ ਹੋਇਆ ਆਪਣੇ ਦੁੱਖਾਂ ਦੀ ਕਹਾਣੀ ਖੋਲ੍ਹ ਕੇ ਬੈਠ ਜਾਂਦਾ। ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਜਿੱਧਰ ਵੀ ਝਾਤ ਮਾਰ ਕੇ ਵੇਖਦਾ ਹਰ ਬੰਦਾ ਦੁਖੀ ਨਜ਼ਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੀ ਅਵਸਥਾ ਬੜੇ ਸੁੰਦਰ ਢੰਗ ਦੇ ਅੰਦਰ ਇੱਕ ਸ਼ਲੋਕ ਵਿੱਚ ਵੀ ਬਿਆਨ ਕੀਤੀ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਉਹਨਾਂ ਦੇ ਵਿੱਚੋਂ ਕੁਝ ਉਦਾਹਰਣਾਂ ਮਹਾਰਾਜ ਜੀ ਨੇ ਪੁਰਾਤਨ ਸਨਾਤਨ ਮਤ ਦੇ ਵਿਚਾਰਾਂ ਅਤੇ ਖਿਆਲਾਂ ਦੇ ਵਿੱਚੋਂ ਕੱਢ ਕੇ ਇਹ ਗੱਲ ਦੁਨੀਆਂ ਦੇ ਸਾਹਮਣੇ ਰੱਖੀ ਹੈ ਕਿ ਦੁੱਖ ਦਾ ਸਾਹਮਣਾ ਤਾਂ ਦੇਵੀ ਦੇਵਤੇ, ਅਵਤਾਰਾਂ, ਰਿਸ਼ੀਆਂ, ਮੁਨੀਆਂ ਅਤੇ ਪੂਜਨੀਕ ਸ਼ਖਸੀਅਤਾਂ ਨੂੰ ਵੀ ਕਰਨਾ ਪਿਆ। ਇਹ ਗੱਲ ਵੱਖਰੀ ਹੈ ਕਿ ਦੁੱਖ ਜਦੋਂ ਜੀਵਨ ਵਿੱਚ ਆਵੇ ਉਹਦਾ ਸਾਹਮਣਾ ਕੋਈ ਕਿਹੜੇ ਤਰੀਕੇ ਨਾਲ ਕਰਦਾ। ਉਹ ਬਚਨ ਆਪਾਂ ਸਾਰੇ ਪੜ੍ਹਦੇ ਹਾਂ, ਸਹੰਸਰ ਦਾਨ ਦੇ ਇੰਦਰ ਰੋਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੁੜ ਗਿਆ, ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਧੂਰ, ਰੋਵੈ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ, ਰੋਵੇ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਖਾਏ, ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਸਾਰਿਆਂ ਦਾ ਜ਼ਿਕਰ ਆਪਾਂ ਕਿਤੇ ਇੱਕ ਇੱਕ ਪੰਕਤੀ ਨੂੰ ਵਾਚੀਏ ਤੇ ਬਹੁਤ ਲੰਮੀ ਇਹਦੀ ਵਿਆਖਿਆ, ਪਰ ਮਹਾਰਾਜ ਨੇ ਸਾਰੇ ਸੰਸਾਰ ਦੀ ਰੂਪ ਰੇਖਾ, ਪੂਜਨੀਕ ਸ਼ਖਸੀਅਤਾਂ ਜਿਨ੍ਹਾਂ ਦਾ ਬਹੁਤ ਸਤਿਕਾਰ ਤੇ ਮਾਣ ਸੀ, ਮਹਾਰਾਜ ਨੇ ਕਿਹਾ ਇਹ ਗੱਲ ਚੇਤੇ ਰੱਖੀ, ਦੁੱਖ ਦਾ ਸਾਹਮਣਾ ਹਰੇਕ ਨੂੰ ਜੀਵਨ ਵਿੱਚ ਕਰਨਾ ਪੈਂਦਾ ਹੈ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਤੇ ਅਖੀਰਲੀਆਂ ਪੰਕਤੀਆਂ 'ਚ ਮਹਾਰਾਜ ਨੇ ਇੱਕ ਬਚਨ ਕੀਤਾ, ਮੰਨੇ ਨਾਓਂ ਸੋਈ ਜਿਣ ਜਾਏ। ਜਿਹੜਾ ਰੱਬ ਦੇ ਨਾਮ 'ਤੇ ਭਰੋਸਾ ਰੱਖਦਾ ਹੈ, ਉਹਦੇ ਹੁਕਮ ਨੂੰ ਮੰਨਦਾ ਹੈ, ਉਹਦੇ 'ਤੇ ਵਿਸ਼ਵਾਸ ਰੱਖਦਾ ਹੈ, ਉਹ ਜੀਵਨ ਦੇ ਵਿੱਚ ਦੁੱਖ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਔਰੀ ਕਰਮ ਨਾਲ ਲੇਖਾ ਲਾਏ, ਬਾਕੀ ਕਿੰਨੇ ਕਰਮ ਕਰ ਲਾ ਤੇਰੇ ਲੇਖੇ ਵਿੱਚ ਨਹੀਂ ਲੱਗਣੇ। ਦੁਨੀਆਂ ਦੇ ਅੰਦਰ ਬਹੁਤ ਭੱਜ ਨੱਠ ਬੰਦਾ ਇਸ ਕੰਮ ਲਈ ਕਰਦਾ ਹੈ ਕਿ ਮੈਨੂੰ ਕਿਤਿਓਂ ਸੁੱਖ ਮਿਲ ਜਾਏ। ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ ਨਹਿ ਸੁੱਧ, ਰਾਮ ਭਜਨ ਕੀ। ਮਹਾਰਾਜ ਕਹਿੰਦੇ ਤੂੰ ਕਈ ਵਾਰ ਬੇਨਤੀਆਂ ਕਰਦਾ ਹੈ, ਰੱਬਾ ਮੈਨੂੰ ਸੁੱਖ ਮਿਲੇ, ਸੁੱਖ ਮਿਲੇ, ਪਰ ਇੱਕ ਬੇਨਤੀ ਮਹਾਰਾਜ ਕਹਿੰਦੇ ਨਾਨਕ ਬੋਲਣ ਝੱਖਣਾ, ਇਹ ਸਮਾਂ ਬਰਬਾਦ ਕਰਨਾ ਹੈ, ਦੁੱਖ ਛੱਡ ਮੰਗੀਆਂ ਸੁੱਖ। ਕਹਿੰਦੇ ਦੁੱਖ ਨੂੰ ਛੱਡ ਕੇ ਤੂੰ ਆਖੇ ਮੈਨੂੰ ਸੁੱਖ ਮਿਲ ਜਾਏ, ਪਰ ਚੇਤੇ ਰੱਖੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਵੇਂ ਸਰਦੀ ਗਰਮੀ ਆਉਂਦੀ ਹੈ, ਵੱਖਰੇ ਵੱਖਰੇ ਆਪਾਂ ਵਸਤਰ ਪਾਉਂਦੇ ਹਾਂ, ਇੱਦਾਂ ਹੀ ਜ਼ਿੰਦਗੀ ਦੇ ਵਿੱਚ ਰਾਤ ਅਤੇ ਦਿਨ ਆਉਂਦਾ ਹੈ, ਖੁਸ਼ੀ ਅਤੇ ਗਮੀ, ਸੁੱਖ ਅਤੇ ਦੁੱਖ ਇੱਕ ਦੂਜੇ ਦੀ ਥਾਂ 'ਤੇ ਆਉਂਦੇ ਰਹਿੰਦੇ ਨੇ। ਇਹਨਾਂ ਤੋਂ ਜੀਵਨ ਦੇ ਵਿੱਚ ਕੋਈ ਵੀ ਬਚਿਆ ਨਹੀਂ। ਜੇ ਕਿਸੇ ਬੰਦੇ ਕੋਲ ਜਾ ਕੇ ਤੂੰ ਬੇਨਤੀ ਕਰਨੀ ਹੈ ਤੇ ਭਲਿਆ ਉਸ ਦੇ ਕੋਲ ਜਾ ਕੇ ਬੇਨਤੀ ਕਰ ਜਿਹੜਾ ਦੁੱਖਾਂ ਤੋਂ ਰਹਿਤ ਹੋਵੇ। ਦੁੱਖ ਤਿਸੈ ਪੈ ਆਖੀਐ, ਆਪਣੇ ਦੁੱਖ ਉਹਦੇ ਅੱਗੇ ਜਾ ਕੇ ਦੱਸ, ਸੁੱਖ ਜਿਸੈ ਹੀ ਪਾਸ, ਜਿਹਦੇ ਕੋਲ ਸੁੱਖ ਹੋਣ। ਤੇ ਮਹਾਰਾਜ ਅੱਜ ਵੀ ਦੱਸ ਰਹੇ ਨੇ, ਜਿਸ ਮਨੁੱਖ ਪੈ ਕਰੋ ਬੇਨਤੀ, ਮੈਂ ਜਿੱਧਰ ਵੀ ਝਾਤ ਮਾਰਦਾ, ਜਿਹਨੂੰ ਵੀ ਪੁੱਛਦਾ, ਹਰ ਬੰਦਾ ਕੋਈ ਨਾ ਕੋਈ ਦੁੱਖ, ਕੋਈ ਪੁੱਤਰਾਂ ਕਰਕੇ ਦੁਖੀ ਹੈ, ਕੋਈ ਪਰਿਵਾਰ ਕਰਕੇ ਦੁਖੀ ਹੈ, ਕੋਈ ਕਾਰੋਬਾਰ ਕਰਕੇ ਦੁਖੀ ਹੈ। ਦੁੱਖਾਂ ਦੀ ਗੱਲ ਜਦੋਂ ਕਰੀਏ ਤੇ ਉੱਥੇ ਤਿੰਨ ਤਰੀਕੇ ਦੇ ਦੁੱਖ
ਜਿਹਨੂੰ ਤਿੰਨ ਤਾਪ ਕਿਹਾ ਗਿਆ, ਇਹ ਵੀ ਜ਼ਿਕਰ ਇੱਕ ਥਾਂ 'ਤੇ ਆਉਂਦਾ ਹੈ ਮਹਾਰਾਜ ਦੀ ਬਾਣੀ 'ਚ। ਜਿੱਥੇ ਤਿੰਨੇ ਤਾਪ ਨਿਵਾਰਨ ਹਾਰਾ ਰੱਬ ਨੂੰ ਕਿਹਾ, ਉੱਥੇ ਇਹ ਜਿਹੜੇ ਤਿੰਨ ਤਾਪ ਨੇ ਇਹਨਾਂ ਦੇ ਬਾਰੇ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਤਿੰਨ ਤਾਪ, ਇੱਕ ਆਦ, ਦੂਜਾ ਵਿਆਦ ਅਤੇ ਤੀਜਾ ਹੈ ਉਪਾਦ। ਆਦ ਕਹਿੰਦੇ ਨੇ ਮਨ ਦਾ ਦੁੱਖ, ਜਿਹਦੇ ਵਿੱਚ ਚਿੰਤਾ ਫਿਕਰ ਕਈ ਪ੍ਰਕਾਰ ਦਾ ਮਨ ਨੂੰ ਹੁੰਦਾ ਹੈ। ਦੂਜਾ ਹੈ ਵਿਆਦ, ਇਹਨੂੰ ਕਿਹਾ ਜਾਂਦਾ ਜਿਹੜਾ ਤਨ ਦਾ ਦੁੱਖ ਹੈ, ਜਿਵੇਂ ਸਰੀਰ ਨੂੰ ਕੋਈ ਤਕਲੀਫ, ਬੁਖਾਰ ਚੜ੍ਹ ਗਿਆ, ਸਿਰ ਪਿੜ ਹੁੰਦੀ ਹੈ, ਕੋਈ ਜ਼ਖਮ ਲੱਗ ਗਿਆ, ਕੋਈ ਸੱਟ ਲੱਗ ਜਾਵੇ, ਇਹਨੂੰ ਵਿਆਦ ਆਖਿਆ ਗਿਆ। ਅਤੇ ਤੀਸਰੇ ਨੰਬਰ 'ਤੇ ਗੱਲ ਆਈ ਉਪਾਦ, ਜਿਹੜੀ ਕੁਦਰਤੀ ਕੋਈ ਆਫਤ ਆ ਜਾਂਦੀ ਹੈ, ਜਿਵੇਂ ਹੜ੍ਹ ਆ ਗਿਆ, ਆਕਾਸ਼ ਤੋਂ ਬਿਜਲੀ ਡਿੱਪ ਗਈ, ਕਿਤੇ ਭੂਕੰਪ ਆ ਗਏ, ਇਸ ਤਰੀਕੇ ਨਾਲ ਕੁਦਰਤੀ ਆਫਤਾਂ ਜਿਹੜੀਆਂ ਨੇ, ਇਹਨੂੰ ਤੀਜੇ ਰੂਪੇ ਦੇ ਵਿੱਚ ਉਪਾਦ ਸ਼ਬਦ ਨਾਲ ਸੰਬੋਧਨ ਕੀਤਾ। ਹੁਣ ਜਿਹੜਾ ਪਹਿਲਾ ਆਦ ਮਨ ਦਾ ਦੁੱਖ ਹੈ, ਇਹ ਮਨ ਵਿੱਚ ਚਿੰਤਾ ਅਤੇ ਫਿਕਰ ਪੈਦਾ ਹੁੰਦਾ ਹੈ, ਮੇਰਾ ਕੀ ਬਣੇਗਾ, ਮੈਂ ਕਿਵੇਂ ਗੁਜ਼ਾਰਾ ਕਰਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਜਿਹੜਾ ਚਿੰਤਾ ਦਾ ਦੁੱਖ ਹੈ ਨਾ, ਚਿੰਤਤ ਹੀ ਦਿਸੈ ਸਭ ਕੋਏ, ਚੇਤ ਹੈ ਏਕ ਤਹੀ ਸੁੱਖ ਹੋਏ, ਜੇ ਇੱਕ ਨੂੰ ਚੇਤੇ ਕਰੇ। ਯਾਦ ਰੱਖੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮੈਂ ਜੰਤੂ ਪਾਏ ਹਨ ਤਿੰਨਾਂ ਭੇ ਰੋਜੀ ਦੇ। ਚਿੰਤਾ ਛੱਡ ਕੇ ਤੂੰ ਚਿੰਤਨ ਕਰ, ਉਹਦੀ ਯਾਦ ਵਿੱਚ ਜੁੜ, ਜਿਹੜਾ ਪੱਥਰਾਂ ਵਿੱਚ ਵੀ ਜੀਵ ਪੈਦਾ ਕਰਕੇ ਰਿਜਕ ਦੇ ਰਿਹਾ। ਦੂਜਾ ਹੈ ਤਨ ਦਾ ਦੁੱਖ, ਇਹ ਸਰੀਰ ਦੇ ਵਿੱਚ ਆਉਂਦਾ ਹੈ, ਲੋਕ ਦੁਖੀ ਹੋ ਕੇ ਕੁਰਲਾਉਂਦੇ ਨੇ, ਪਰੇਸ਼ਾਨ ਹੁੰਦੇ ਹੈ। ਵੇਖੋ ਇੱਕ ਸਿੱਖ ਇਤਿਹਾਸ ਦੇ ਵਿੱਚ ਕਿੱਡਾ ਕਿੱਡਾ ਵੱਡਾ ਤਨ ਦਾ ਦੁੱਖ ਜ਼ਾਲਮਾਂ ਨੇ ਸਿੱਖਾਂ ਨੂੰ ਦਿੱਤਾ, ਪਰ ਜਿਹੜੇ ਗੁਰੂ ਨਾਲ ਪਿਆਰ ਪਾ ਕੇ ਮੰਨੇ ਨਾਉ ਸੋਈ ਜਿਣ ਜਾਏ, ਨਾਮ ਨੂੰ ਸ਼ਬਦ ਨੂੰ ਮੰਨਣ ਵਾਲੇ ਸੀ ਨਾ, ਉਹਨਾਂ ਨੇ ਇਹਦੇ 'ਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਪਰਿਵਾਰ ਦੇ 56 ਤੋਂ ਲੈ ਕੇ 90 ਮੈਂਬਰਾਂ ਦਾ ਜ਼ਿਕਰ ਮਿਲਦਾ ਹੈ ਕਿ ਸ਼ਹੀਦ ਹੋਏ ਨੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ, ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਦੇ ਵਿੱਚ ਵੀ ਉਹਨਾਂ ਦਾ ਥਾਂ, ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦਾ ਜੋੜ ਮੇਲਾ ਹੋਵੇ, ਇਸ ਵਾਸਤੇ ਹਕੂਮਤ ਨਾਲ ਕਰਾਰ ਵੀ ਕੀਤਾ ਸੀ ਕਿ ਜੋੜ ਮੇਲਾ ਹੋਵੇ ਅਤੇ ਟੈਕਸ ਵੀ ਦੇ ਦਾਂਗੇ। ਚਾਹੁੰਦੇ ਸੀ ਕਿ ਸਿੱਖ ਮਿਲ ਗਿਲ ਕੇ ਰਹਿਣ ਅਤੇ ਸਿੱਖਾਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ, ਪਰ ਹਕੂਮਤ ਨੇ ਵੇਖਿਆ ਕਿ ਸਿੱਖ ਇਕੱਠੇ ਹੋਣ 'ਤੇ ਅਸੀਂ ਹਮਲਾ ਕਰੀਏ, ਰਾਮ ਤੀਰਥ ਦੇ ਨਾਂ 'ਤੇ ਨਾਂ ਦੇ ਥਾਂ 'ਤੇ ਫੌਜਾਂ ਆ ਗਈਆਂ, ਪਤਾ ਲੱਗ ਗਿਆ ਅਤੇ ਚਿੱਠੀਆਂ ਭੇਜ ਕੇ ਸਿੱਖਾਂ ਨੂੰ ਰੋਕਤਾ। ਕਈ ਸਿੱਖ ਆਏ ਸ਼ਹੀਦ ਹੋ ਗਏ, ਬਹੁਤ ਸਿੱਖ ਸ਼ਹੀਦ ਕਰਨੇ ਸਨ, ਪਰ ਉਹਦੇ ਵਿੱਚ ਹਕੂਮਤ ਕਾਮਯਾਬ ਨਾ ਹੋ ਸਕੀ ਅਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੀ ਧਰਤੀ 'ਤੇ ਲਿਜਾਇਆ ਗਿਆ, ਜਿੱਥੇ ਨਖਾਸ਼ ਚੌਂਕ ਹੈ। ਭਾਈ ਮਨੀ ਸਿੰਘ ਜੀ ਨੂੰ ਜਿੱਥੇ ਵਾਰ ਵਾਰ ਕਈ ਲਾਲਚ ਦਿੱਤੇ ਜਾਂਦੇ ਆ, ਡਰਾਵੇ ਦਿੱਤੇ ਜਾਂਦੇ ਆ ਕਿ ਤੁਸੀਂ ਆਪਣਾ ਧਰਮ ਛੱਡ ਕੇ ਦੀਨੇ ਇਸਲਾਮ ਕਬੂਲ ਕਰੋ, ਉਹਨਾਂ ਇੱਕੋ ਗੱਲ ਕਹੀ ਸੀ ਕਿ ਮੁਸਲਮਾਨ ਬਣਿਆ ਮੌਤ ਨਹੀਂ ਆਉਂਦੀ, ਕਿ ਧਰਮ ਛੱਡਿਆ ਮੌਤ ਨਹੀਂ ਆਉਂਦੀ, ਅਤੇ ਜੇ ਮੌਤ ਤਾਂ ਵੀ ਆਉਣੀ ਆ ਤਾਂ ਮੈਂ ਕਿਉਂ ਨਾ ਆਪਣੇ ਧਰਮ ਦੇ ਵਿੱਚ ਪੱਕਾ ਰਵਾਂ। ਇੱਕੋ ਤੱਕ ਉਹਨਾਂ ਨੇ ਕਿਹਾ ਸੀ ਕਿ ਮੈਂ ਗੁਰੂ ਘਰ 'ਚ ਬੜੇ ਸੁੱਖ ਵੇਖੇ ਆ, ਤੁਸੀਂ ਕਹਿੰਦੇ ਹੋ ਮੇਰੀ ਉਮਰ ਵੱਡੀ ਹੋ ਗਈ ਹੈ, ਅਤੇ ਇਸ ਉਮਰ ਦੇ ਵਿੱਚ ਮੈਂ 4 ਸਵਾਸ ਲੈਣੇ ਨੇ ਅਤੇ ਜ਼ਿੰਦਗੀ ਬਚਾ ਲਾਂ, ਪਰ ਮੈਂ ਇੱਕ ਗੱਲ ਕਹਿੰਦਾ, ਇਹ ਮਨੁੱਖਾ ਜੀਵਨ ਬਾਣੀ 'ਚ ਭਾਵੇਂ ਦੁਰਲੱਭ ਕਿਹਾ ਗਿਆ, ਪਰ ਇਹ ਵੀ ਚੇਤੇ ਰੱਖਿਓ ਕਿ ਇਹ ਮਨੁੱਖਾ ਜੀਵਨ ਤਾਂ ਭਾਵੇਂ ਫਿਰ ਵੀ ਮਿਲ ਜਾਏ, ਪਰ ਜਿਹੜੀ ਸਿੱਖੀ ਹੈ ਨਾ, ਇਹ ਬਹੁਤ ਵੱਡੇ ਭਾਗਾਂ ਨਾਲ ਮਿਲਦੀ ਹੈ, ਹਰ ਕਿਸੇ ਨੂੰ ਇਹ ਦਾਤ ਨਹੀਂ ਜੇ ਪ੍ਰਾਪਤ ਹੁੰਦੀ, ਬਹੁਤ ਵੱਡੇ ਕਰਮ, ਬਹੁਤ ਵੱਡੇ ਭਾਗ ਹੋਣ ਕਿਸੇ ਦੇ। ਉਹਨਾਂ ਇੱਕ ਗੱਲ ਕਹੀ, ਕਹਿੰਦੇ ਇੱਕ ਬੰਦੇ ਨੂੰ ਤੁਸੀਂ ਆਖੋ ਕਿ ਹੀਰਿਆਂ ਦੀ ਖਾਣ ਛੱਡ ਦੇ ਅਤੇ ਗੰਦਗੀ ਦੀ ਕੋਠੜੀ ਸੰਭਾਲਾ, ਅਤੇ ਸਿਆਣਾ ਬੰਦਾ ਕਿਹੜਾ ਹੋਏਗਾ ਭਲਾ, ਜਿਹੜਾ ਗੰਦਗੀ ਦੀ ਕੋਠੀ ਸੰਭਾਲੂਗਾ ਕਿ ਹੀਰਿਆਂ ਦੀ ਖਾਣ ਸੰਭਾਲੇਗਾ। ਸਿਆਣਾ ਤਾਂ ਉਹੀ ਹੈ ਜਿਹੜਾ ਗੰਦਗੀ ਦੀ ਕੋਠੜੀ ਛੱਡ ਕੇ ਹੀਰਿਆਂ ਦੀ ਖਾਣ ਦੀ ਸੰਭਾਲ ਕਰੇ। ਅਤੇ ਉੱਥੇ ਇੱਕ ਵਿਦਵਾਨ ਨੇ ਬੋਲ ਲਿਖੇ, ਕਹਿੰਦੇ ਹਰ ਹੀਰਿਆਂ ਦੀ ਖਾਣ ਤਨ ਗੰਦਗੀ ਦੀ ਕੋਠੜੀ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆਂ ਹਰ ਮਿਲੇ ਤਾਂ ਭੀ ਸਸਤਾ ਜਾਣ, ਜੇ ਤਨ ਦੇ ਕੇ ਰੱਬ ਮਿਲਦਾ ਹੈ, ਸਿੱਖੀ ਮਿਲਦੀ ਹੈ, ਗੁਰੂ ਦਾ ਰਾਹ, ਇਹ ਇਸ ਰਾਹ 'ਤੇ ਮੈਂ ਤੁਰਦਾ ਰਹਿੰਦਾ ਨਾ, ਗੁਰਸਿੱਖੀ ਕਮਾਉਂਦਾ ਹੈ, ਅਤੇ ਇਹ ਤਨ 'ਤੇ ਟੋਟੇ ਟੋਟੇ ਕਰਵਾ ਕੇ ਵੀ ਮੈਨੂੰ ਸੌਦਾ ਬੜਾ ਸਸਤਾ ਹੈ। ਉਹਨਾਂ ਨੇ ਸਿੱਖ ਸ਼ਹੀਦ ਕਰਨੇ ਸੀ, ਸ਼ਹੀਦ ਨਹੀਂ ਹੋਏ, ਹੁਕਮ ਹੋਏ ਉਹਨੇ ਇਹਦੇ ਸਰੀਰ ਦੇ ਟੋਟੇ ਟੋਟੇ ਕੀਤੇ ਜਾਣ, ਬੰਦ ਬੰਦ ਕੱਟਣ ਦਾ ਹੁਕਮ ਹੋਇਆ, ਪਰ ਜੱਲਾਦ ਦੇ ਅੰਦਰ ਵੀ ਕਿਤੇ ਰੱਬ ਬੈਠਾ ਸੀ, ਉਹਨੇ ਸੋਚਿਆ ਨਿੱਕੇ ਨਿੱਕੇ ਟੋਟੇ ਕੀ ਕਰਨੇ ਆ, ਗੁੱਟ ਤੋਂ ਹੀ ਵੱਢਣਾ ਸ਼ੁਰੂ ਕਰਦਾ। ਜਦੋਂ ਗੁੱਟ 'ਤੇ ਉਹਨੇ ਹੱਥ ਰੱਖਿਆ, ਭਾਵ ਟੋਕਾ ਰੱਖਿਆ, ਅਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਗੁੱਟ ਤੋਂ ਨਹੀਂ,
ਆ ਉਂਗਲ ਦੇ ਪੋਟੇ ਤੋਂ ਪਹਿਲਾ ਬੰਦ ਆਰੰਭ ਹੁੰਦਾ ਹੈ ਤੇ ਇੱਥੋਂ ਕੱਟਣਾ ਆਰੰਭ ਕਰ। ਵੇਖੋ ਤਨ ਦੇ ਦੁੱਖ ਨੂੰ ਸ਼ਬਦ ਨਾਲ ਜੁੜੇ ਹੋਏ ਮੰਨੇ ਨਾਉ ਸੋਈ ਜਿਣ ਜਾਏ ਕਿੱਦਾਂ ਵੇਖੋ ਜਿੱਤ ਪ੍ਰਾਪਤ ਕਰਦੇ। ਜਲਾਦ ਡਰ ਕੇ ਕਹਿੰਦਾ ਤੇਰੇ ਨਿੱਕੇ ਨਿੱਕੇ ਬਾਬਾ ਟੋਟੇ ਕਰਾਂਗਾ ਤੇ ਤੈਨੂੰ ਦੁੱਖ ਨਹੀਂ ਹੋਏਗਾ, ਤਕਲੀਫ ਨਹੀਂ ਹੋਏਗੀ। ਤੇ ਉਦੋਂ ਜਿਹੜੀ ਗੱਲਬਾਤ ਜਲਾਦ ਨਾਲ ਹੋਈ, ਇੱਕ ਕਵੀ ਨੇ ਬੜਾ ਪਿਆਰਾ ਲਿਖਿਆ ਹੈ, ਉਹ ਕਹਿੰਦੇ ਮੇਰੇ ਬੰਦ ਬੰਦ ਕੱਟ, ਤੈਨੂੰ ਹੁਕਮ ਹੋਇਆ ਹੈ ਬੰਦ ਬੰਦ ਕੱਟਣ ਦਾ, ਤੇ ਮੈਂ ਰੋਮ ਰੋਮ ਗੁਰੂ ਦੀ ਸਿੱਖੀ ਦੀ ਖਾਤਰ ਆਪਾ ਵਾਰਨ ਵਾਸਤੇ ਗੁਰੂ ਦੇ ਦਰ ਤੇ ਨਿੱਤ ਅਰਦਾਸਾਂ ਕਰਦਾ ਤੇ ਮੇਰੀ ਅਰਦਾਸ ਨੂੰ ਵੀ ਭਾਗ ਲੱਗ ਜਾਏ। ਉਹਨਾਂ ਬੜੇ ਪਿਆਰੇ ਬੋਲ ਲਿਖੇ, ਕਹਿੰਦੇ ਅੰਗ ਅੰਗ ਤੇ ਕਾਤਲ ਮੇਰੇ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਮੇਰੇ ਜਦ ਧਰਤੀ ਤੇ ਵਿਛਾਏਗਾ। ਸੁਣ ਐ ਕਾਤਲ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਕਹਿੰਦੇ ਬਾਬਾ ਇਹਦੀ ਤਕਲੀਫ਼, ਬੰਦੇ ਨੂੰ ਮਾੜੀ ਜੀ ਸੂਈ ਵੱਜ ਜੇ, ਕੋਈ ਮਾੜੀ ਜੀ ਦਾਤਰੀ ਵੱਜ ਜੇ ਤੇ ਚੀਕਾਂ ਮਾਰਦੇ ਹੈ, ਤੇਰੇ ਟੋਟੇ ਟੋਟੇ ਕਰਾਂਗਾ ਤੈਨੂੰ ਦੁੱਖ ਨਹੀਂ ਹੋਏਗਾ। ਕਹਿੰਦੇ ਤੂੰ ਸੋਚਦਾ ਦੁੱਖ ਹੋਏਗਾ, ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿਆਂ, ਸੂਲ ਸੁਰਾਹੀ ਖੰਜਰ ਪਿਆਲਾ ਜਿਸਨੇ ਆ ਸੁਣਾਇਆ ਹੈ, ਬਿੰਗ ਕਸਾਈਆਂ ਦਾ ਸਹਿਣਾ ਜਿਸਨੇ ਸੱਦ ਇਸ਼ਕ ਦਾ ਲਾਇਆ ਹੈ, ਅਸੀਂ ਉਸ ਮੁਰਸ਼ਦ ਦੇ ਚੇਲੇ ਹਾਂ, ਇਹ ਸਾਬਤ ਕਰ ਦਿਖਲਾਵਾਂਗੇ। ਸੁਣ ਐ ਕਾਤਲ ਰਲ ਮਿਲ ਦੋਵੇਂ ਅਜਬ ਤਮਾਸ਼ੇ ਲਾਵਾਂਗੇ, ਅਸੀਂ ਉਸ ਮੁਰਸ਼ਦ ਦੇ ਚੇਲੇ ਹਾਂ ਜਿਹੜੇ ਸਪੁੱਤ ਵਾਰ ਕੇ ਸਭ ਕੁਝ ਵਾਰ ਕੇ ਵੀ ਮਾਛੀਵਾੜੇ ਦੇ ਜੰਗਲਾਂ 'ਚ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਰਮਜ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ, ਤਨ ਤੇ ਤਕਲੀਫ਼ ਤੇ ਬਹੁਤਿਆਂ ਦੇ ਆਉਂਦੀ ਹੈ, ਕਈ ਬੰਦੇ ਡੋਲ ਜਾਂਦੇ ਨੇ, ਪਰ ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ, ਜਿਹਨੇ ਨਾਮ ਤੇ ਭਰੋਸਾ ਰੱਖਿਆ, ਸ਼ਬਦ ਤੇ ਗੁਰੂ ਤੇ ਭਰੋਸਾ ਰੱਖਿਆ ਨਾ, ਉਹ ਨਾ ਤੇ ਮਨ ਦੇ ਦੁੱਖ ਨੂੰ ਦੁੱਖ ਜਾਣਦੇ ਨੇ, ਚਿੰਤਾ ਤੋਂ ਵੀ ਮੁਕਤ ਹੋ ਗਏ, ਤਨ ਦੇ ਦੁੱਖਾਂ ਦਾ ਵੀ ਪਰਵਾਹ ਨਹੀਂ ਕਰਦੇ। ਤੇ ਤੀਜੇ ਨੰਬਰ ਤੇ ਜਦੋਂ ਕੁਦਰਤੀ ਆਫ਼ਤ ਆਉਂਦੀ ਹੈ ਨਾ, ਉੱਥੇ ਵੀ ਉਹਨਾਂ ਦਾ ਭਰੋਸਾ, ਝੱਖੜ ਝਾਂਗੀ ਮੀਂਹ ਵਰਸੈ ਭੀ, ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਵੱਡੇ ਤੋਂ ਵੱਡੇ ਦੁੱਖ ਤੇ ਪਰੇਸ਼ਾਨੀਆਂ ਦੇ ਵਿੱਚ ਵੀ ਉਹ ਕਦੀ ਹੌਂਸਲਾ ਨਹੀਂ ਹਾਰਦੇ। 47 ਦਾ ਦੁੱਖ ਆਇਆ, 84 ਦਾ ਆਇਆ, ਇਸ ਤੋਂ ਪਹਿਲਾਂ ਘੱਲੂਘਾਰੇ ਵਰਤੇ ਨੇ ਬੜੇ ਬੜੇ, ਪਰ ਹਰ ਦੁੱਖ ਪਰੇਸ਼ਾਨੀ ਵਿੱਚ ਉਹ ਗੁਰੂ ਦੇ ਭਰੋਸੇ ਤੇ ਰਹਿਣ ਵਾਲਾ ਸਿੱਖ ਕਹਿੰਦਾ ਕੀ ਹੋ ਗਿਆ, ਜਿਹੜਾ ਸੋਨਾ ਹੈ ਨਾ ਉਹਦੀ ਖੋਟ ਕੱਢਣੀ ਹੋਵੇ ਕੁਠਾਲੀ 'ਚ ਪਾਈਏ, ਸੇਕ ਲੱਗਦਾ ਹੈ, ਭਾਰ ਭਾਵੇਂ ਘੱਟ ਜਾਂਦਾ ਹੈ ਪਰ ਸ਼ੁੱਧ ਰੂਪ ਪ੍ਰਗਟ ਹੁੰਦਾ ਹੈ, ਵੱਡਾ ਨੁਕਸਾਨ ਹੋ ਕੇ ਵੀ ਚੜ੍ਹਦੀ ਕਲਾ 'ਚ ਸਿੱਖ ਰਹਿੰਦਾ ਹੈ। ਬੜਾ ਨੁਕਸਾਨ ਹੋਇਆ ਪਰ ਉਸ ਅਵਸਥਾ 'ਚ ਕਿੱਡੀ ਚੜ੍ਹਦੀ ਕਲਾ ਨਾਮ ਦੇ ਸਦਕਾ, ਕਹਿੰਦੇ ਸਿੱਖ ਖਤਮ ਹੋ ਗਏ, ਰਿਹਾ ਕੋਈ ਨਹੀਂ। ਅਤੇ ਆਪ ਜੀ ਤਰਨ ਤਾਰਨ ਸਾਹਿਬ ਤੋਂ ਜਦੋਂ ਝਬਾਲ ਵੱਲ ਜਾਓ ਨਾ, ਉੱਥੇ ਪਿੰਡ ਆਉਂਦਾ ਨੂਰ ਦੀ, ਇੱਕ ਤੇ ਉਸ ਪਿੰਡ ਵਿੱਚ ਬ੍ਰਹਮ ਗਿਆਨੀ ਮਹਾਂ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਉਹਨਾਂ ਦਾ ਜਨਮ ਹੋਇਆ, ਪਰ ਨਾਲ ਹੀ ਉਸ ਪਿੰਡ ਦੇ ਨੇੜੇ ਪਹਿਲਾਂ ਇੱਕ ਅਸਥਾਨ ਆਉਂਦਾ ਹੈ, ਉਹ ਅਸਥਾਨ ਹੈ ਗੁਰਦੁਆਰਾ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ। ਬਹੁਤੇ ਨਹੀਂ ਸੀ ਪਰ ਦੋ ਸਿੱਖ ਗੁਰੂ ਦੇ ਭਰੋਸੇ ਤੇ ਜਦੋਂ ਪਤਾ ਲੱਗਾ ਕਹਿੰਦੇ ਸਿੱਖ ਮੁੱਕ ਗਏ, ਪਰ ਉਹਨਾਂ ਨੇ ਡਾਂਗ ਦੇ ਜ਼ੋਰ ਦੇ ਨਾਲ ਹੀ ਨਾਕਾ ਲਾ ਕੇ ਦੱਸਤਾ ਸੀ ਜੇ ਸਿੱਖ ਗੁਰੂ ਦੇ ਭਰੋਸੇ ਤੇ ਚੱਲੇ ਤੇ ਕੱਲਾ ਕੱਲਾ ਸਿੱਖ ਵੀ ਖਾਲਸੇ ਦਾ ਰਾਜ ਕਾਇਮ ਕਰ ਸਕਦਾ। ਇਹ ਗੁਰੂ ਦੀ ਕਲਾ ਹੈ। ਤਿੰਨ ਪ੍ਰਕਾਰ ਦੇ ਦੁੱਖ ਆਦ ਵਿਆਦ ਤੇ ਉਪਾਦ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁੱਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕਿ ਪ੍ਰਭ ਆਗੈ ਅਰਦਾਸ। ਇਸ ਕਰਕੇ ਭਲਿਆ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਸਾਰੇ ਸੁੱਖਾਂ ਦਾ ਦਾਤਾ ਜਿਹੜਾ ਮਾਲਕ ਹੈ, ਆਪਣੇ ਦੁੱਖ ਉਹਦੇ ਅੱਗੇ ਹੀ ਆ ਕੇ ਦੱਸੀ, ਰੱਬਾ ਮੈਨੂੰ ਆ ਤਕਲੀਫ਼ ਪਰੇਸ਼ਾਨੀ, ਉਹ ਤੈਨੂੰ ਚੜ੍ਹਦੀ ਕਲਾ ਵਿੱਚ ਜਿਉਣਾ ਸਿਖਾਏਗਾ, ਹਰ ਦੁੱਖ ਤੇ ਪਰੇਸ਼ਾਨੀ ਤੇ ਜਿੱਤ ਪ੍ਰਾਪਤ ਕਰ ਲਏਗਾ। ਪਰ ਬੰਦਿਆਂ ਦੇ ਕੋਲ ਜਾ ਕੇ ਰੋ ਰੋ ਕੇ ਆਪਣਾ ਦੁੱਖ ਨਾ ਦੱਸੀ। ਅੱਜ ਦਾ ਬਚਨ ਮਹਾਰਾਜ ਦਾ, ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ ਸਾਰਾ ਸੰਸਾਰ ਦੁਖੀ, ਜਿਹਦੇ ਅੱਗੇ

0: ਗੁਰੂ ਜੀ ਨਾਲ ਹੀ ਦੱਸ ਰਹੇ ਨੇ ਜਿਨ੍ਹਾਂ ਪਰਮੇਸ਼ਰ ਨੂੰ ਅਰਾਧਿਆ ਤੇ ਸਿਮਰਿਆ ਹੈ, ਅਕਾਲ ਪੁਰਖ ਨੂੰ ਯਾਦ ਕੀਤਾ ਹੈ, ਤਿੰਨ ਭਉ ਸਾਗਰ ਤਰਿਆ, ਇਹ ਡਰ ਦਾ ਸਾਗਰ ਉਹ ਤਰ ਕੇ ਪਾਰ ਹੋ ਗਏ। ਵੇਖੋ, ਪਾਰ ਤੇ ਕਰਨਾ ਹੀ ਪੈਣਾ ਹੈ। ਜਦੋਂ ਸੰਸਾਰ ਦੇ ਵਿੱਚ ਆਏ ਹਾਂ, ਸੁੱਖ ਦੁੱਖ ਦਾ ਸਾਹਮਣਾ ਤੇ ਕਰਨਾ ਹੀ ਪੈਣਾ ਹੈ। ਇਹ ਰੱਬੀ ਭਾਣੇ ਦੇ ਵਿੱਚ ਆਉਣੇ ਨੇ। ਦੋ ਤਰੀਕੇ ਦੇ ਬੰਦੇ ਨੇ, ਇੱਕ ਤੇ ਸਮੁੰਦਰ ਨੂੰ ਵੇਖ ਕੇ ਡੋਲ ਜਾਂਦੇ ਨੇ, ਘਬਰਾ ਜਾਂਦੇ ਨੇ, ਕਿਨਾਰਾ ਕਸ਼ੀ ਕਰ ਲੈਂਦੇ ਨੇ, ਮੈਂ ਨਹੀਂ ਸਮੁੰਦਰ ਦੇ ਜਾਣਾ, ਡੁੱਬ ਜਾਂਦੇ ਲੋਕ। ਇੱਕ ਉਹ ਨੇ ਤਾਰੀ ਲਾਉਣ ਵਾਸਤੇ ਚੱਲ ਪੈਂਦੇ, ਜਿਵੇਂ ਨਾ ਸਕੂਲ ਦੇ ਵਿੱਚ ਬੱਚਾ ਪੜ੍ਹਦਾ ਹੋਵੇ ਤੇ ਪੇਪਰ ਆ ਜਾਣ, ਤੇ ਸੰਗਤ ਜੀ ਜਿਹੜੇ ਬੱਚੇ ਨੇ ਤਿਆਰੀ ਚੰਗੀ ਤਰ੍ਹਾਂ ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹਨੂੰ ਪਤਾ ਲੱਗ ਜੇ ਕੱਲ੍ਹ ਨੂੰ ਪੇਪਰ, ਉਹਨੂੰ ਚਾਅ ਚੜਿਆ ਹੁੰਦਾ ਪੇਪਰ ਕੱਲ੍ਹ ਕੀ ਅੱਜ ਲੈ ਲਓ, ਉਹਨੂੰ ਕੋਈ ਡਰ ਨਹੀਂ, ਕੋਈ ਦੁੱਖ ਨਹੀਂ। ਪਰ ਜਿਹੜੇ ਬੱਚੇ ਨੇ ਪੜ੍ਹਾਈ ਕੀਤੀ ਨਹੀਂ, ਉਹਨੂੰ ਜਦੋਂ ਪੇਪਰਾਂ ਦਾ ਨਾਂ ਲਈਏ ਤੇ ਬੁਖਾਰ ਚੜ੍ਹਨਾ ਹੀ ਚੜ੍ਹਨਾ ਹੈ, ਉਹਨੂੰ ਦੁੱਖ ਲੱਗਣਾ ਹੀ ਲੱਗਣਾ। ਦਰਿਆ ਦੇ ਵਿੱਚ ਸਾਹਮਣੇ ਹਾੜਾ ਆਇਆ ਹੋਵੇ, ਜਿਹਨੂੰ ਤਰਨਾ ਹੁੰਦਾ ਹੋਵੇ ਨਾ ਸਾਧ ਸੰਗਤ, ਉਹਨੂੰ ਕੋਈ ਘਬਰਾਹਟ ਨਹੀਂ ਹੋਏਗੀ, ਉਹ ਤਰ ਕੇ ਪਾਰ ਹੋ ਜਾਏਗਾ। ਤੇ ਜਿਹਨੇ ਤਰਨਾ ਸਿੱਖਿਆ ਹੀ ਨਹੀਂ, ਉਹ ਤੇ ਡੋਲੇ ਗਏ, ਘਬਰਾਏ ਗਏ ਨੇ। ਇੱਦਾਂ ਹੀ ਸੰਸਾਰ ਸਮੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਜਿਉਣਾ ਵੀ ਸਿਖਾਇਆ ਤੇ ਮਰਨਾ ਵੀ ਸਿਖਾਇਆ। ਇੱਕ ਇੱਕ ਗੱਲ ਦੱਸੀ ਆ ਸਿੱਖਾਂ, ਅੱਖਾਂ ਨਾਲ ਕੀ ਵੇਖਣਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਜ਼ਬਾਨ ਨਾਲ ਕੀ ਬੋਲਣਾ ਹੈ, ਹੱਥਾਂ ਨਾਲ ਕੀ ਕਰਨਾ ਹੈ, ਪੈਰਾਂ ਨਾਲ ਕੀ ਕਰਨਾ ਹੈ। ਇਹ ਜ਼ਿੰਦਗੀ ਜਿਉਣ ਦੀ ਕਲਾ ਮਹਾਰਾਜ ਨੇ ਸਿਖਾਈ। ਤੇ ਜਿਹਨੂੰ ਮਹਾਰਾਜ ਨੇ ਦੁੱਖਾਂ ਤੇ ਜਿੱਤ ਪ੍ਰਾਪਤ ਕਰਨੀ ਸਿਖਾ ਦਿੱਤੀ ਨਾ, ਫਿਰ ਉਹ ਤੱਤੀ ਤਵੀ ਤੇ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲਾਗੇ। ਗੁਰੂ ਅਰਜਨ ਸਾਹਿਬ ਨੇ ਸਿਖਾਇਆ ਤੇ ਭਾਈ ਦਿਆਲਾ ਜੀ ਉਬਾਲਾ ਖਾਂਦੇ ਕਹਿੰਦੇ ਮਹਾਰਾਜ ਤੁਸੀਂ ਉਬਾਲਾ ਖਾ ਕੇ ਜਾਚ ਦੱਸ ਗਏ ਹੋ, ਸਿਆਣਾ ਉਸਤਾਦ ਆਪ ਤਰ ਕੇ ਦੂਜਿਆਂ ਨੂੰ ਤਰਨਾ ਦੱਸਦਾ ਏ, ਤੇ ਤੁਸੀਂ ਵੱਡੇ ਤੋਂ ਵੱਡੇ ਦੁੱਖ 10 ਜਾਮਿਆਂ ਵਿੱਚ ਸਾਡੇ ਸਾਹਮਣੇ ਪੂਰਨੇ ਪਾ ਗਏ ਕਿ ਦੁੱਖਾਂ ਨੂੰ ਤਰਨਾ ਕਿਵੇਂ ਹੈ, ਇਹ ਭਵਜਲ ਸਮੁੰਦਰ ਨੂੰ ਤਰਨਾ। ਕਹਿੰਦੇ ਉਹਨਾਂ ਨੂੰ ਆਇਆ ਹੈ ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਜਿਨ੍ਹਾਂ ਹਿਰਦੇ ਵਿੱਚ ਰੱਬ ਨੂੰ ਯਾਦ ਕੀਤਾ ਹੈ, ਸਿਮਰਨ ਕੀਤਾ ਹੈ, ਉਹ ਭਵਜਲ ਸਮੁੰਦਰ ਤੋਂ ਤਰ ਗਏ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ। ਉਹਨਾਂ ਨੂੰ ਸਮਝ ਆ ਗਈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਤਿੰਨ ਭਉ ਸਾਗਰ ਤਰਿਆ। ਹਾਂਜੀ,
1: ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ।
0: ਰਹਾਓ ਦਾ ਬੰਦ ਹੈ ਹੁਣ ਸਾਧ ਸੰਗਤ, ਠਹਿਰਾਓ ਦੇਖ ਕੇ ਮਹਾਰਾਜ ਕਹਿੰਦੇ ਇਹਨੂੰ ਸਮਝਣ ਦਾ ਯਤਨ ਕਰੀ। ਗੁਰ ਹਰ ਬਿਨ, ਦੋ ਸ਼ਬਦ ਵਰਤੇ, ਇੱਕ ਗੁਰ ਤੇ ਦੂਜਾ ਹਰ, ਆਪਾਂ ਨੂੰ ਦੋ ਅੱਖਰ ਆ ਜਾਣ ਤੇ ਆਪਾਂ ਸੋਚਦੇ ਹਾਂ ਗੁਰੂ ਦੀ ਗੱਲ ਵੱਖਰੀ ਤੇ ਹਰੀ ਦੀ ਗੱਲ ਵੱਖਰੀ, ਪਰ ਬਾਣੀ 'ਚ ਅਨੇਕਾਂ ਵਾਰ ਮਹਾਰਾਜ ਨੇ ਦੱਸਿਆ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਪਰਮੇਸ਼ਰ 'ਚ ਅੰਤਰ ਕੋਈ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਪਰਮੇਸ਼ਰ ਆਪ ਹੀ ਗੁਰੂ ਨਾਨਕ ਦੇ ਰੂਪ ਦੇ ਵਿੱਚ ਜਗਤ ਦੇ ਵਿੱਚ ਆਇਆ। ਹੁਣ ਗੁਰੂ ਤੇ ਪਰਮੇਸ਼ਰ ਦੀ ਜਦੋਂ ਗੱਲ ਆਉਂਦੀ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪਰਮੇਸ਼ਰ ਨੇ ਬੇਦੀ ਬਣਾਤੀ ਕਿ ਪਰਮੇਸ਼ਰ ਨਾਲ ਮਿਲਣਾ ਹੈ ਤੇ ਗੁਰੂ ਦੇ ਰਾਹੀਂ ਮਿਲਿਆ ਜਾ ਸਕਦਾ। ਇਸ ਕਰਕੇ ਗੁਰੂ ਤੇ ਪਰਮੇਸ਼ਰ ਤੋਂ ਬਿਨਾਂ ਮਹਾਰਾਜ ਕਹਿੰਦੇ ਕੋ ਨਾ ਬਿਰਥਾ ਦੁੱਖ ਕਾਟੇ, ਕੋਈ ਵੀ ਤੇਰਾ ਬਿਰਥਾ, ਬਿਰਥਾ ਦਾ ਮਤਲਬ ਹੁੰਦਾ ਪੀੜ, ਦੁੱਖ, ਤੇਰੀ ਕਿਸੇ ਪ੍ਰਕਾਰ ਦੀ ਪੀੜ ਤੇ ਦੁੱਖ ਦੂਰ ਕਰਨ ਵਾਲਾ ਦੁਨੀਆਂ ਦੇ ਵਿੱਚ ਕੋਈ ਨਹੀਂ। ਮਾਨੁੱਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਇੱਕੋ ਆਪ, ਮਾਨੁੱਖ ਕਹਿ ਕਿਛ ਨਾਹੀਂ ਹਾਥ, ਥਾਂ ਥਾਂ ਤੇ ਨਾ ਝੁਕਦਾ ਫਿਰੀ, ਮੜੀਆਂ ਮਸਾਣਾ ਕਬਰਾਂ ਵੱਲ ਨਾ ਤਰ ਪਈ, ਕਿਉਂਕਿ ਉਸ ਪਰਮੇਸ਼ਰ ਤੋਂ ਇਲਾਵਾ ਕੋਈ ਤੇਰਾ ਦੁੱਖ ਦੂਰ ਕਰਨ ਵਾਲਾ ਨਹੀਂ ਹੈ, ਤੇਰੀ ਪੀੜ ਦੂਰ ਕਰਨ ਵਾਲਾ ਨਹੀਂ ਹੈ।
1: ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਟੈ।
0: ਪਰਮੇਸ਼ਰ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਪਰਮੇਸ਼ਰ ਅਕਾਲ ਪੁਰਖ ਨੂੰ ਛੱਡ ਕੇ ਜਦੋਂ ਤੂੰ ਹੋਰਨਾਂ ਦਾ ਸੇਵਕ ਬਣਦਾ ਹੈ ਨਾ, ਯਾਦ ਰੱਖੀ ਸੇਵਕ ਤੇ ਬਣ ਜਾਏਗਾ, ਪਰ ਜਿਹੜਾ ਮਾਣ ਤੇ ਸਤਿਕਾਰ ਰੱਬ ਦੇ ਘਰੋਂ ਮਿਲਣਾ ਹੈ, ਉਹ ਮਾਣ ਸਤਿਕਾਰ ਦੁਨੀਆਂ 'ਚ ਕਿਤੇ ਪ੍ਰਾਪਤ ਨਹੀਂ ਹੋਣਾ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ 40 ਵਾਰਾਂ ਨੇ ਤੇ 675 ਦੇ ਕਰੀਬ ਕਵਿਤ ਸਵਈਏ, ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਤੇ ਉਹਨਾਂ ਨੇ ਆਪਣੇ ਕਵਿਤਾ ਦੇ ਅੰਦਰ ਵੀ ਬੜੀਆਂ ਕੀਮਤੀ ਉਦਾਹਰਣਾਂ ਦੇ ਕੇ ਦੱਸਿਆ। ਕਹਿੰਦੇ ਜੇ ਵੱਛਾ ਜਿਸ ਗਾਂ ਨੇ ਜਨਮ ਦਿੱਤਾ, ਉੱਥੋਂ ਤੇ ਥੱਲਿਓਂ ਦੁੱਧ ਮਿਲ ਜਾਏਗਾ, ਪਰ ਜੇ ਦੂਜੀ ਗਾਂ ਦੇ ਥੱਲੇ ਜਾਵੇ ਦੁੱਧ ਪੀਣ, ਤੇ ਉਹਨੂੰ ਦੁੱਧ ਦੀ ਥਾਂ ਤੇ ਲੱਤਾਂ ਹੀ ਪੈਂਦੀਆਂ। ਕਹਿੰਦੇ ਮਾਨਸਰ ਸਰੋਵਰ ਤੇ ਹੰਸ ਜਿੱਥੋਂ ਆਤਮਿਕ ਖੁਰਾਕ ਭਾਵ ਇੱਥੇ ਆਤਮਿਕ ਜੀਵਨ ਦੇ ਹੰਸ ਤੇ ਇੱਕ ਬਾਹਰਲੀ ਉਦਾਹਰਣ ਦਿੱਤੀ ਹੰਸ ਨੂੰ ਖੁਰਾਕ ਮਿਲਦੀ ਹੈ ਹੀਰੇ ਮੋਤੀ ਮਾਨਸਰ ਤੋਂ ਤੇ ਜੇ ਉਹ ਛੋਟੇ ਮੈਂ ਕਿਸੇ ਛੱਪੜੀ ਤੇ ਜਾ ਕਰਕੇ ਇਹ ਪਦਾਰਥ ਲੈ ਲਾਂ ਡੱਡੀਆਂ ਮੱਛੀਆਂ ਮਿਲਣੀਆਂ ਖੁਰਾਕ ਨਹੀਂ ਮਿਲਣੀ ਜੇ ਰਾਜੇ ਦਾ ਵਫਾਦਾਰ ਬੰਦਾ ਰਾਜੇ ਨੂੰ ਛੱਡ ਕੇ ਕਿਸੇ ਹੋਰ ਦੇ ਦੁਆਰੇ ਤੇ ਝੁੱਕ ਜਾਏ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਮਾਨ ਘੱਟ ਜਾਂਦਾ ਹੈ ਤੇ ਸਿੱਖ ਹੋ ਕੇ ਥਾਂ ਥਾਂ ਤੇ ਭਟਕਦਾ ਹੋਵੇ ਤੇ ਲੋਕ ਪ੍ਰਲੋਕ ਚ ਕਿਤੇ ਇੱਜ਼ਤ ਨਹੀਂ ਮਿਲਦਾ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਕਿਸੇ ਦਾ ਕੀ ਹੋਏਗਾ ਤੇ ਕਿੱਡਾ ਪਿਆਰਾ ਉਹਨਾਂ ਦਾ ਬਚਨ ਹੈ ਜੈਸੇ ਬਛੜਾ ਵਿਛੜ ਪਰੇ ਆਨ ਗਾਏ ਥਨ ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ ਜੈਸੇ ਹੰਸ ਮਾਨਸਰ ਤਿਆਗ ਆਨਸਰ ਜਾਤ ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ ਕਿਸੇ ਪ੍ਰਕਾਰ ਦੀ ਵਡਿਆਈ ਨਹੀਂ ਮਿਲਦੀ ਰਾਜੇ ਦਾ ਦਰ ਛੱਡ ਕੇ ਕਿਸੇ ਹੋਰਾਂ ਦੇ ਦਰ ਤੇ ਜਾਏ ਤੈਸੇ ਗੁਰਸਿੱਖ ਹੋਏ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੋਵੇ ਆਨ ਦੇਵ ਸ਼ਰਨ ਜਾਹੇ ਰਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਣ ਵਾਲਾ ਥਾਂ ਥਾਂ ਤੇ ਭਟਕਦਾ ਹੋਵੇ ਹਰਿਆਣੇ ਦੇ ਵਿੱਚ ਇੱਕ ਪਖੰਡੀ ਜਿਹਾ ਬਾਬਾ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਦਾ ਤੇ ਭਗਤ ਕਬੀਰ ਦਾ ਵੀ ਗੁਰੂ ਦੱਸਦਾ ਤੇ ਕਈ ਖੋਤਿਆਂ ਨੇ ਸ਼ੇਰ ਦੀ ਖੱਲ ਪਾਈ ਹੈ ਸਿਰ ਦੇ ਉੱਪਰ ਪੱਗਾਂ ਸਜਾਈਆਂ ਤੇ ਜਾ ਕੇ ਉਹਦੀ ਸਿਫਤ ਕਰਦੇ ਹੁਣ ਲੋਕੀ ਇੰਨੀਆਂ ਲਾਹਨਤਾਂ ਪਾਉਂਦੇ ਆ ਤੇਰੇ ਸਿਰ ਤੇ ਸੱਜੀ ਹੋਈ ਦਸਤਾਰ ਇਸ ਗੱਲ ਦੀ ਪ੍ਰਤੀਕ ਸੀ ਕਿ ਜਿਹਦੇ ਸਿਰ ਤੇ ਸੱਜ ਜਾਏ ਉਹਦੀ ਧੌਣ ਲੱਤ ਜਾਂਦੀ ਸੀ ਸਿਰ ਕੱਟ ਜਾਂਦਾ ਸੀ ਪਰ ਇਹ ਕਿਸੇ ਅੱਗੇ ਝੁਕਦੀ ਨਹੀਂ ਸੀ ਹੁੰਦੀ ਇਹ ਕਿਸੇ ਅੱਗੇ ਝੁਕਦੀ ਨਹੀਂ ਤੋ ਪੱਗ ਦੀ ਵੀ ਬੇਪਤੀ ਕੀਤੀ ਆ ਤੇ ਪੱਗ ਨੂੰ ਵੀ ਰੋਲਿਆ ਜਿਹੜਾ ਗੁਰੂ ਦੇ ਭਰੋਸੇ ਤੇ ਰਹਿੰਦਾ ਹੈ ਨਾ ਸਤ ਸੰਗਤ ਇੱਕ ਕਵੀ ਨਿਹਾਲ ਸਿੰਘ ਜੀ ਹੋਏ ਉਹਨਾਂ ਇੱਕ ਬੜਾ ਪਿਆਰਾ ਬਚਨ ਕੀਤਾ ਕਹਿੰਦੇ ਦੁਨੀਆਂ 'ਚ ਥਾਂ ਥਾਂ 'ਤੇ ਭਰੋਸੇ ਹੁੰਦੇ ਲੋਕਾਂ ਦੇ ਪਰ ਕਹਿੰਦੇ ਮੇਰਾ ਤੇ ਇੱਕ 'ਤੇ ਹੀ ਭਰੋਸਾ ਹੈ ਉਹਨਾਂ ਜ਼ਿਕਰ ਕੀਤਾ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ ਕਾਹੂ ਕੋ ਭਰੋਸੋ ਹੈ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ ਕਾਹੂ ਕੋ ਭਰੋਸੋ ਸੰਤਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਜੋਰ ਚਾਤਰੀ ਚਲਾਕੀ ਚੋਖ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਤੇ ਅਖੀਰ ਚ ਇੱਕ ਗੱਲ ਕਹਿੰਦੇ ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ ਸਾਰੇ ਕਹਿ ਦੀਆਂ ਹਾਂ ਮੋਕੋ ਤੋਂ

ਇਹ ਬਚਨ ਮੈਂ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਸਾਡੇ ਅੰਦਰੋਂ ਆਵਾਜ਼ ਆਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਮੇਰਾ ਤੇਰੇ ਤੋਂ ਇਲਾਵਾ ਕੋਈ ਨਹੀਂ। ਤੇ ਮੈਂ ਦਾਅਵੇ ਨਾਲ ਕਹਿੰਦਾ ਜਿਹਦੀਆਂ ਗੁਰੂ ਗ੍ਰੰਥ ਸਾਹਿਬ ਤੋਂ ਪੂਰੀਆਂ ਨਹੀਂ ਨਾ ਹੋਈਆਂ, ਕਰੋੜਾਂ ਜਨਮ ਵੀ ਭਟਕਦਾ ਰਹੇ ਉਹਦੀ ਕਿਤਿਓਂ ਪੂਰੀ ਨਹੀਂ ਜੀ ਹੋਣੀ। ਭੱਟ ਸਾਹਿਬਾਨ ਇਹੀ ਤੇ ਕਹਿੰਦੇ ਸੀ ਨਾ, ਕਹਿੰਦੇ ਲੰਮਾ ਸਮਾਂ ਅਸੀਂ ਭਟਕਦੇ ਰਹੇ, ਬਰਸ ਏ ਕਹੋ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤੇਵਰ ਹੋ। ਜਦੋਂ ਮਾਲਕ ਨੇ ਗੁਰੂ ਨਾਲ ਮਿਲਾ ਦਿੱਤਾ, ਹੁਣ ਗੁਰੂ ਦਾ ਦਰ ਛੱਡ ਕੇ ਅਸੀਂ ਕਿਸੇ ਹੋਰ ਪਾਸੇ ਨਹੀਂ ਜਾਂਦੇ। 11 ਭੱਟਾਂ ਦੇ 123 ਸਵਈਏ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਉਹਨਾਂ ਇੱਕੋ ਗੱਲ ਦੱਸਦੀ, ਸਿੱਖਾ ਇਹਦੇ ਦਰ ਤੇ ਆ ਕੇ ਕਿਹਾ ਕਰ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ, ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ।

0: ਜਿਸ ਦੁਆਰੇ ਤੇ ਵੱਡੇ ਵੱਡੇ ਰਾਜੇ ਬਾਦਸ਼ਾਹ ਆ ਕੇ ਝੁਕਦੇ ਨੇ, ਭਲਿਆ ਉਹ ਦਰ ਛੱਡ ਕੇ ਕਿਤੇ ਹੋਰ ਜਾਏਗਾ, ਮਾਨ ਤੇ ਮਹੱਤ ਘਟੇਗਾ। ਮਹਾਰਾਜ ਨੇ ਕਹਿ ਦਿੱਤਾ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹੱਤ ਜਸ ਘੱਟ ਹੈ, ਭਿਖਾਰੀਆਂ ਤੋਂ ਮੰਗਿਆ ਕਦੀ ਖੈਰ ਨਹੀਂ ਪੈਂਦੀ ਹੈ।
1: ਰਹਾਓ
0: ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ।
1: ਮਾਇਆ ਕੇ ਸੰਬੰਧ ਸੈਨ ਸਾਕ, ਕਿਤੇ ਹੀ ਕਾਮ ਨਾ ਆਇਆ।
0: ਭਲਿਆ ਇੱਕ ਪਰਮੇਸ਼ਰ ਦਾ ਭਰੋਸਾ ਛੱਡ ਕੇ ਮਾਇਆ ਦੇ ਆਸਰੇ ਤੇ ਬੜੀਆਂ ਰਿਸ਼ਤੇਦਾਰੀਆਂ ਬਣਾਈਆਂ ਹੋਈਆਂ। ਅੱਜ ਦੁਨੀਆਂ ਦੇ ਅੰਦਰ ਬਹੁਤੀਆਂ ਰਿਸ਼ਤੇਦਾਰੀਆਂ ਮਾਇਆ ਕਰਕੇ ਹੈ। ਜਿਹਦੇ ਕੋਲ ਚਾਰ ਛਿੱਲੜ ਹੋ ਜਾਣ, ਹਰ ਬੰਦਾ ਰਿਸ਼ਤੇਦਾਰੀ ਜੋੜ ਲੈਂਦਾ, ਪਰ ਜਦੋਂ ਗਰੀਬੀ ਆਵੇ ਪਤਾ ਉਦੋਂ ਲੱਗਦਾ ਕੌਣ ਆਪਣਾ ਤੇ ਕੌਣ ਬੇਗਾਨਾ। ਮਹਾਰਾਜ ਨੇ ਤੇ ਬਾਣੀ ਚ ਵੀ ਕਿਹਾ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੇ, ਬਿਪਤ ਭਰੀ ਸਭ ਹੀ ਸੰਗ ਛਾਡਿਤ, ਕੋਉ ਨਾ ਆਵਤ, ਨੇੜੇ ਕੋਈ ਨੇੜੇ ਨਹੀਂ ਆਉਂਦਾ। ਭਲਿਆ ਦੁੱਖ ਵੇਲੇ ਪਤਾ ਲੱਗਦਾ ਕਿ ਕੌਣ ਆਪਣਾ ਏ ਤੇ ਕੌਣ ਬੇਗਾਨਾ। ਇਹ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਜੀਵਨ ਵੀ ਪੜ੍ਹੀਏ ਤੇ ਪਤਾ ਲੱਗ ਜਾਂਦਾ, ਜਿਹੜੇ ਸ਼ਰੀਕੇ ਦੇ ਲੋਕਾਂ ਨੇ ਕਦੀ ਸੋਚਿਆ ਯਤੀਮ ਹੋ ਗਿਆ, ਪਾਲਣਾ ਪਏਗਾ, ਰੋਟੀ ਖਵਾਉਣੀ ਪੈ ਸਕਦੀ ਹੈ, ਉਹਨਾਂ ਦਰਵਾਜ਼ੇ ਬੰਦ ਕਰ ਲਏ ਸੀ। ਪਰ ਕਿਹੜਾ ਪਤਾ ਸੀ ਜਿਹਨੂੰ ਰੋਟੀ ਖਵਾਉਣ ਤੋਂ ਦਰਵਾਜ਼ੇ ਬੰਦ ਕਰਦੇ ਹਾਂ, ਇੱਕ ਦਿਨ ਸਾਰੀ ਦੁਨੀਆਂ ਉਹਦੇ ਦਰ ਤੇ ਆ ਕੇ ਲਿਲਕੜੀਆਂ ਲਏਗੀ ਕਿ ਗੁਰੂ ਰਾਮਦਾਸ ਰੱਖੋ ਸ਼ਰਣਾਈ, ਤੇ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਉਹਦੇ ਦਰ ਦਾ ਹੋਏਗਾ, ਦੁਨੀਆਂ ਦਾ ਸਭ ਤੋਂ ਵੱਡਾ ਲੰਗਰ। ਇੱਕ ਨਾ ਸ਼ੈਪ ਸੀ ਅੰਮ੍ਰਿਤਸਰ ਦਾ, ਅਮਰੀਕਾ ਪਹੁੰਚ ਗਿਆ। ਉਹਨੂੰ ਪੁੱਛਿਆ, ਭਲਿਆ ਤੂੰ ਅਮਰੀਕਾ ਆ ਗਿਆ, ਅੰਮ੍ਰਿਤਸਰ ਛੱਡ ਕੇ ਫਰਕ ਕੀ ਵੇਖਿਆ ਜੀ? ਕਹਿੰਦਾ, ਬਿਲਡਿੰਗਾਂ ਬੜੀਆਂ, ਡਾਲਰ ਬੜੇ ਵੇਖੇ, ਪਰ ਅੰਮ੍ਰਿਤਸਰ ਦੀ ਧਰਤੀ ਤੋਂ ਅਮਰੀਕਾ ਆ ਕੇ ਪਹਿਲੀ ਵਾਰ ਪਤਾ ਲੱਗਾ ਭੁੱਖ ਕੀ ਹੁੰਦੀ ਹੈ, ਪਹਿਲੀ ਵਾਰ ਪਤਾ ਲੱਗਾ ਭੁੱਖ ਕੀ ਹੁੰਦੀ ਹੈ। ਅੰਮ੍ਰਿਤਸਰ ਦੀ ਧਰਤੀ ਤੇ ਕਦੀ ਭੁੱਖਾ ਨਹੀਂ ਸੀ ਸੌਣਾ ਪੈਂਦਾ, ਕਦੀ ਭੁੱਖ। ਇਹ ਦਰ ਦੀਆਂ ਸਿਫਤਾਂ ਨੇ ਮਹਾਰਾਜ। ਕਹਿੰਦੇ ਤੂੰ ਰਿਸ਼ਤੇਦਾਰੀਆਂ ਬਣਾਈਆਂ, ਤੇ ਰਿਸ਼ਤੇ ਵੀ ਇੱਕ ਨਾ ਗੁਰਮੁਖਾਂ ਨੇ ਸਾਖੀ ਸੁਣਾਈ, ਤਿੰਨ ਰਿਸ਼ਤੇਦਾਰੀਆਂ ਤਿੰਨ ਪ੍ਰਕਾਰ ਦੀਆਂ। ਇੱਕ ਰਿਸ਼ਤੇਦਾਰ ਜਿਹਨਾਂ ਬਹੁਤ ਨੇੜਤਾ ਸੀ, ਇੱਕ ਰਿਸ਼ਤੇਦਾਰ ਜਿਹਦੇ ਨਾਲ ਥੋੜ੍ਹਾ ਜਿਹਾ ਘੱਟ ਲਗਾਵ ਸੀਗਾ, ਮੇਲ ਜੋਲ ਹੁੰਦਾ ਸੀ, ਤੇ ਤੀਸਰਾ ਕਦੀ ਕਦਾਈ ਮੇਲ ਹੁੰਦਾ ਸੀ। ਤੇ ਕਚਹਿਰੀ ਤੋਂ ਇੱਕ ਦਿਨ ਸੰਮਨ ਆ ਗਿਆ ਕਿ ਤੂੰ ਹੁਣ ਪੇਸ਼ ਹੋਣਾ ਹੈ। ਉਹ ਪਹਿਲੇ ਵਾਲੇ ਕੋਲ ਗਿਆ ਜਿਹਦੇ ਨਾਲ ਬਹੁਤ ਨੇੜਤਾ ਸੀ, ਚੱਲ ਕਚਹਿਰੀ 'ਚ ਮੇਰੇ ਨਾਲ ਚੱਲ। ਉਹਨੇ ਸਾਫ ਮਨਾ ਕਰਤੀ, ਮੈਂ ਤਾਂ ਇੱਥੋਂ ਇੱਕ ਥਾਂ ਇੱਕ ਕਦਮ ਵੀ ਅੱਗੇ ਨਹੀਂ ਵਧਣਾ, ਮੈਂ ਨਹੀਂ ਤੇਰੇ ਨਾਲ ਜਾ ਸਕਦਾ। ਮਨ ਬੜਾ ਟੁੱਟਿਆ। ਦੂਜੇ ਕੋਲ ਗਿਆ, ਉਹ ਕਹਿੰਦਾ ਭਾਈ ਮੈਂ ਵੱਧ ਤੋਂ ਵੱਧ ਕਚਹਿਰੀ ਦੇ ਦਰਵਾਜ਼ੇ ਤੱਕ ਚੱਲਾਂਗਾ, ਅੰਦਰ ਮੈਂ ਵੀ ਨਹੀਂ ਜਾ ਸਕਦਾ। ਪਰ ਜਦੋਂ ਤੀਜੇ ਦੀ ਗੱਲ ਆਈ, ਕਹਿੰਦੇ ਠੀਕ ਹੈ ਤੂੰ ਮਿਲਦਾ ਗਿਲਦਾ ਤੇ ਮੈਨੂੰ ਘੱਟ ਹੈ, ਪਰ ਕਦੀ ਕਦਾਈ ਤੇ ਮੈਨੂੰ ਯਾਦ ਕਰ ਹੀ ਲੈਣਾ ਹੈ ਨਾ, ਚੱਲ ਐਤਕੀ ਦਰਗਾਹ ਤੱਕ ਭਾਵ ਉਹ ਕਚਹਿਰੀ ਤੱਕ ਮੈਂ ਤੇਰਾ ਸਾਥ ਦੇਵਾਂਗਾ। ਉਹ ਤਿੰਨ ਰਿਸ਼ਤੇਦਾਰ ਕਿਹੜੇ ਸੀ ਭਲਾ? ਪਹਿਲਾ ਰਿਸ਼ਤਾ ਹੈ ਮਾਇਆ ਦਾ, ਜਿਹਨੂੰ ਬੰਦਾ ਮੈਰੀ ਮੇਰੀ ਕਰਦਾ ਰਹਿੰਦਾ ਹੈ। ਜਦੋਂ ਪ੍ਰਾਣ ਨਿਕਲਦੇ ਆ ਨਾ, ਤੇ ਸਾਧ ਸੰਗਤ ਜੀ ਇਹ ਬੈਂਕਾਂ 'ਚ ਪਈ ਰਹਿ ਜਾਂਦੀ ਹੈ, ਜ਼ਮੀਨ 'ਚ ਦੱਬੀ ਰਹਿੰਦੀ, ਕਿਸੇ ਦੇ ਨਾਲ ਨਹੀਂ ਜੇ ਨਿਭਦੀ। ਦੂਜਾ ਰਿਸ਼ਤਾ ਬਣਾਇਆ ਹੈ ਬੰਦੇ ਨੇ ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ, ਇਹ ਵੀ ਬਹੁਤੇ ਤੇ ਬਹੁਤੇ ਸ਼ਮਸ਼ਾਨ ਘਾਟ ਤੱਕ ਸਾਥ ਦੇ ਜਾਣਗੇ। ਪਰ ਤੀਜਾ ਰਿਸ਼ਤਾ ਹੈ ਰੱਬ ਦੇ ਨਾਮ ਦਾ, ਜਿਹਨੇ ਕਦੀ ਕਦੀ ਵੀ ਭਾਵੇਂ ਜਪਿਆ ਹੈ, ਰੱਬ ਦੀ ਘਰ ਦੇ ਵਿੱਚ ਉਹਦੀ ਕਚਹਿਰੀ 'ਚ ਜਪਿਆ ਹੋਇਆ ਨਾਮ ਹੀ ਰਿਸ਼ਤਾ ਨਿਭਾਉਂਦਾ ਹੈ, ਇਸੇ ਨੇ ਸਾਥ ਨਿਭਾਉਣਾ ਹੈ, ਇਸ ਤੋਂ ਇਲਾਵਾ ਕਿਸੇ ਨੇ ਸਾਥ ਨਹੀਂ ਉਹ ਨਿਭਣਾ। ਤੇ ਮਹਾਰਾਜ ਕਹਿੰਦੇ ਮਾਇਆ ਕੇ ਸੰਬੰਧ ਸੈਨ ਸਾਕ, ਜਿਹੜੇ ਤੂੰ ਬਣਾਏ ਆ ਨਾ, ਕਿਤ ਹੀ ਕਾਮ ਨਾ ਆਇਆ, ਇਹਨਾਂ 'ਚੋਂ ਕਿਸੇ ਨੇ ਸਾਥ

ਕਹਿੰਦੇ ਰੱਬ ਦਾ ਦਾਸ ਬਹੁਤੇ ਜਿਹੜੇ ਰੱਬ ਦੇ ਭਗਤ ਹੋਏ ਨਾ ਮਾਇਕ ਪੱਖੋਂ ਕਈ ਅਮੀਰ ਨਹੀਂ ਸੀ ਤੇ ਲੋਕ ਇਹਨਾਂ ਨੂੰ ਮਾੜਾ ਮਾੜਾ ਸਮਝਦੇ। ਮਹਾਰਾਜ ਕਹਿੰਦੇ ਧਨ ਭਾਵੇਂ ਨਾ ਹੋਵੇ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ ਮਿੱਤਰ ਨਾ ਇੱਠ ਧਨ ਰੂਪਹੀਨ ਕੇ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਜੇ ਅੰਦਰੋਂ ਨਾਮ ਨਾਲ ਜੁੜਿਆ ਦੁਨੀਆਂ ਦਾ ਸਭ ਤੋਂ ਵੱਡਾ ਉਹ ਬੰਦਾ ਬਾਦਸ਼ਾਹ ਹੈ ਬਾਹਰਲੇ ਭੇਖ ਤੇ ਨਾ ਜਾਈ। ਕਹਿੰਦੇ ਨੀਚ ਕੁੱਲ ਦੇ ਵਿੱਚ ਜਿਹਨੂੰ ਲੋਕ ਕਹਿੰਦੇ ਸੀ ਕੁੱਲ ਨੀਵੀਂ ਇਹ ਸਮਾਜ ਨੇ ਬਣਾਈ ਰੱਬ ਨੇ ਤੇ ਬੰਦੇ ਪੈਦਾ ਕੀਤੇ ਸੀ ਕੁੱਲਾਂ ਤੇ ਸੰਸਾਰ ਦੇ ਅੰਦਰ ਜਾਤ ਪੀਤ ਊਂਚ ਨੀਚ ਤੇ ਅਸੀਂ ਵੰਡ ਲਈਆਂ। ਤਾਂ ਹੀ ਤੇ ਭਗਤ ਜੀ ਕਹਿੰਦੇ ਕੌਰੇ ਪੰਡਿਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕੇ ਜਨਮ ਮਤ ਖੋਏ ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਇੱਥੇ ਤੇ ਮਹਾਰਾਜ ਨੇ ਸਾਫ਼ ਤੌਰ ਤੇ ਕਿਹਾ ਰੱਬ ਦੇ ਘਰ ਦੇ ਵਿੱਚ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਏਚ ਨੀਚ ਸਮਾਜ ਨੇ ਬਣਾਏ। ਬਾਣੀ ਚ ਇੱਕ ਥਾਂ ਤੇ ਜਾਤ ਦੀ ਗੱਲ ਆਈ ਖਸਮ ਵਿਸਾਰੇ ਤੇ ਕੰਮ ਜਾਤ ਨੀਵੀਂ ਜਾਤ ਕੌਣ ਹੈ ਜਿਹੜਾ ਰੱਬ ਭੁੱਲ ਗਿਆ। ਪਰ ਜਿਹੜਾ ਕਿਸੇ ਕਿਰਤ ਕਰਕੇ ਚਮੜੇ ਦਾ ਕੰਮ ਕਰਦਾ ਹੈ ਜੁਲਾਏ ਦਾ ਕੰਮ ਕਰਦਾ ਹੈ ਕੱਪੜੇ ਰੰਗਣ ਦਾ ਕੰਮ ਕਰਦਾ ਹੈ ਨੀਵਾਂ ਸਮਝਿਆ ਗਿਆ ਪਰ ਕਿਰਤ ਕਰਕੇ ਗੁਰੂ ਨਾਨਕ ਦੇ ਘਰ ਕਿਸੇ ਨੂੰ ਨੀਵਾਂ ਨਹੀਂ ਆ। ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ ਨਾ 52 ਕਿੱਤਿਆਂ ਦੇ ਲੋਕ ਵਸਾਏ ਤੇ ਚੜ੍ਹਦੇ ਪਾਸੇ ਮੋਚੀਆਂ ਦੀ ਬਸਤੀ ਵਸਾਈ। ਇਹਦਾ ਭਾਵ ਇਹ ਗੁਰੂ ਕੀ ਨਗਰੀ ਵਿੱਚ ਸਤਿਗੁਰਾਂ ਨੇ ਕਿਸੇ ਨੂੰ ਜਾਤ ਕਰਕੇ ਫਰਕ ਨਹੀਂ। ਦਰਬਾਰ ਸਾਹਿਬ ਚਾਰ ਦਰਵਾਜ਼ੇ ਫਿਰ ਦਰਬਾਰ ਮਹਾਰਾਜ ਦਾ ਪ੍ਰਕਾਸ਼ ਜਿੱਥੇ ਭਗਤਾਂ ਨੂੰ ਬਿਨਾਂ ਜਾਤ ਦੇ ਸਤਿਕਾਰ ਉੱਥੇ ਅਸੀਂ ਭਗਤਾਂ ਨੂੰ ਮਾਣ ਉਸੇ ਰੂਪ ਵਿੱਚ ਕਰਦੇ ਹਾਂ ਜਿਵੇਂ ਗੁਰੂ ਸਾਹਿਬਾਂ ਦਾ ਸਤਿਕਾਰ ਕਰਦੇ ਹਾਂ। ਤੇ ਮਹਾਰਾਜ ਨੇ ਇੱਕ ਗੱਲ ਦੱਸੀ ਭਲਿਆ ਨੀਚ ਨੀਚ ਆਖ ਕੇ ਸਮਾਜ ਵਿੱਚ ਦੁਰਕਾਰਿਆ ਬੜਾ ਗਿਆ ਪਰ ਮੈਂ ਇੱਕ ਬੇਨਤੀ ਕਰਾਂ ਭਾਗਾਂ ਵਾਲਿਆਂ ਸਿੱਖ ਪਰਿਵਾਰ 'ਚ ਸਾਡਾ ਜਨਮ ਹੋਇਆ ਇਹ ਪੰਜਾਬਾਂ ਤੋਂ ਬਾਹਰ ਜਾ ਕੇ ਤੇ ਵੇਖੋ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ ਘੋੜੀ ਤੇ ਕੋਈ ਚੜ੍ਹਨ ਨਹੀਂ ਦਿੰਦੇ ਕਈ ਤਰੀਕੇ ਨਾਲ ਵਿਤਕਰੇ ਨੇ ਵਿਆਹਾਂ ਸ਼ਾਦੀਆਂ ਤੇ ਅੱਜ ਵੀ ਕਈ ਇਲਾਕੇ ਨੇ ਘੋੜੀ ਨਹੀਂ ਜੇ ਚੜ੍ਹਨ ਦਿੱਤਾ ਜਾਂਦਾ। ਸ਼ੁਕਰ ਕਰੀਏ ਮਹਾਰਾਜ ਨੇ ਘੋੜਿਆਂ ਦੇ ਸ਼ਾਹ ਸਵਾਰ ਵੀ ਬਣਾਇਆ ਆ ਦਸਤਾਰਾਂ ਸਜਾਉਣ ਦਾ ਹੱਕ ਵੀ ਦਿੱਤਾ ਤੇ ਇੱਕ ਕਵੀ ਨੇ ਬੜਾ ਪਿਆਰਾ ਲਿਖਿਆ ਕਹਿੰਦੇ ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਸੀਨੇ ਨਾਲ ਲਾਮਦਾ ਇੱਕ ਘਰ ਹੋਣ ਜਿੱਥੇ 12 ਚੁੱਲ੍ਹੇ ਵੱਖ ਵੱਖ ਕੌਣ ਤਿੰਨਾਂ ਇੱਕ ਭਾਂਡੇ ਤਾਂ ਹੀ ਅੰਮ੍ਰਿਤ ਪਿਲਾਵਦਾ ਬਿਨਾਂ ਘਰ ਦਰ ਜਿਹੜੇ ਫਿਰਨ ਬ੍ਰਜੇਸ਼ ਹਰ ਕੌਣ ਤਿੰਨਾਂ ਰਾਜ ਦੇ ਸਿੰਘਾਸਨ ਬਿਠਾਵਦਾ ਓਏ ਹੁੰਦੇ ਕਿਵੇਂ ਗਿੱਦੜੋਂ ਸ਼ੇਰ ਤੇ ਚਿੜੀਓ ਬਾਜ ਜੇ ਨਾ ਬਾਜਾਂ ਵਾਲਾ ਮਾਹੀ ਕਿਤੇ ਜੱਗ ਵਿੱਚ ਆਵਦਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ ਜਾਂ ਕੀ ਛੋਤ ਜਗਤ ਕੋ ਲੱਗੇ ਤਾਂ ਪਰ ਤੁਹੀਂ ਧਰੇ ਨੀਚੇ ਊਂਚ ਕਰੇ ਮੇਰਾ ਗੋਬਿੰਦ ਜਦੋਂ ਮਾਣ ਦਿੰਦਾ ਕਿਸੇ ਤਕਾਹੂ ਤੇ ਨਾ ਡਰੇ। ਭਾਈ ਜੈਤਾ ਆਇਆ ਨਾ ਦਿੱਲੀ ਤੋਂ ਸੀਸ ਲੈ ਕੇ ਮਹਾਰਾਜ ਘੁੱਟ ਕੇ ਸੀਨੇ ਨਾਲ ਲਾਉਣ ਲੱਗੇ ਤੇ ਇੱਕ ਜਾਤ ਅਭਿਮਾਨੀ ਕਹਿੰਦਾ ਪਿੱਛੇ ਹਟ ਜਾਓ ਮਹਾਰਾਜ ਇਹ ਅਛੂਤ ਹੈ ਰੰਗਰੇਟੜਾ ਹੈ। ਤੇ ਮਹਾਰਾਜ ਨੇ ਉਦੋਂ ਬੜੇ ਪਿਆਰ ਨਾਲ ਘੱਟ ਕੇ ਸੀਨੇ ਨਾਲ ਵੀ ਲਾਇਆ ਤੇ ਨਾਲੇ ਸੰਗ ਚ ਕਿਹਾ ਧੰਨ ਸਿੱਖੀ ਧੰਨ ਗੁਰੂ ਪਿਆਰਾ ਧੰਨ ਕਹੋ ਰੰਗਰੇਟਾ ਕੌਣ ਅਛੂਤ ਕਹੇ ਇਹਨਾਂ ਨੂੰ ਇਹ ਤੋ ਗੁਰੂ ਕਾ ਬੇਟਾ ਇਹ ਤੋ ਗੁਰੂ ਕਾ ਬੇਟਾ ਗੁਰੂ ਕਾ ਬੇਟਾ ਰੰਗਰੇਟਾ ਗੁਰੂ ਕਾ ਬੇਟਾ ਇਹ ਮਾਣ ਹੈ। ਤੇ ਮਹਾਰਾਜ ਕਹਿੰਦੇ ਜਦੋਂ ਕੋਈ ਨਾਮ ਜਪਦਾ ਹੈ ਨਾ ਨਾਮ ਜਪਣ ਦੇ ਸਦਕਾ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀਪਰ ਹੋਇਓ ਲਾਖੀਣਾ ਇਹ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ। ਤੇ ਅੱਜ ਮਹਾਰਾਜ ਸਮਝਾ ਰਹੇ ਨੇ ਹਰ ਕਾ ਦਾਸ ਨੀਚ ਕੁੱਲ ਕੁੱਲ ਲੋਕਾਂ ਦੀਆਂ ਨਜ਼ਰਾਂ 'ਚ ਨੀਵੀਂ ਸੀ ਪਰ ਨਾਮ ਜਪਤ ਕੇ ਇੰਨਾ ਉੱਚਾ ਹੋ ਗਿਆ ਤਿਸ ਸੰਗ ਮਨ ਬਾਂਛਤ ਫਲ ਪਾਇਆ ਜਿਹੜਾ ਉਹਦੀ ਸੰਗਤ ਕਰਦਾ ਹੈ ਨਾ ਮਨ ਇੱਛਤ ਪਦਾਰਥ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚੋਂ ਪ੍ਰਾਪਤ

0: ਭਲਿਆ ਲੱਖਾਂ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਨਾਲ ਸੰਬੰਧਿਤ ਤੂੰ ਭੋਗ ਮਾਣ ਸੁੱਖ ਮਾਣਦਾ ਹੈ। ਲੱਖ ਕੋਟ ਕਰੋੜਾਂ ਹੀ ਵਿਖਿਆ ਵਿਸ਼ਿਆਂ ਦੇ ਵਿੰਜਨ ਪਦਾਰਥ, ਉਹ ਕਈ ਪ੍ਰਕਾਰ ਦੇ ਪਦਾਰਥ ਖਾਂਦਾ ਹੈ, ਪਰ ਕਹਿੰਦੇ ਤੂੰ ਸੋਚੇ ਕਿ ਆਹ ਵੀ ਖਾ ਲਾਂ, ਆਹ ਵੀ ਖਾ ਲਾਂ, ਆਹ ਵੀ ਪ੍ਰਾਪਤ ਕਰ ਲਾਂ, ਇਹਨਾਂ ਪਦਾਰਥਾਂ ਦੇ ਵਿੱਚੋਂ ਮੇਰੀ ਤ੍ਰਿਸ਼ਨਾ ਬੁੱਝ ਜਾਏਗੀ। ਪਰ ਸੱਚ ਜਾਣਿਓ, ਪਦਾਰਥਾਂ ਵਿੱਚੋਂ ਤ੍ਰਿਸ਼ਨਾ ਨਹੀਂ ਬੁੱਝਣੀ। ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਕਿਆ ਖਾਧੇ ਕਿਆ ਪਹਿਨਦੇ ਹੋਏ ਜਾਂ ਮਨ ਨਾਹੀਂ ਸੱਚਾ ਸੋਏ। ਵੈਸੇ ਇਹ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਉਦੋਂ ਲਿਖ ਕੇ ਭੇਜਿਆ ਸੀ ਜਦੋਂ ਔਰੰਗਜ਼ੇਬ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਲਿਲਕੜੀਆਂ ਲੈਂਦਾ ਹੈ, ਤੁਸੀਂ ਨਹੀਂ ਮਿਲਣਾ ਤੇ ਕੋਈ ਉਪਦੇਸ਼ ਦੇ ਦਿਓ। ਉਦੋਂ ਪਹਿਲਾ ਜਫਰਨਾਮਾ ਅੱਠਵੇਂ ਪਾਤਸ਼ਾਹ ਨੇ ਭੇਜਿਆ ਤੇ ਉਹਨੂੰ ਕਿਹਾ ਕਿਆ ਖਾਧਾ ਕਿਆ ਪਹਿਨਦੇ ਹੋਏ, ਬਚਨ ਗੁਰੂ ਨਾਨਕ ਸਾਹਿਬ ਦਾ ਤੇ ਲਿਖਿਆ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ, ਕਿਆ ਖਾਧਾ ਕਿਆ ਪਹਿਨਦੇ ਹੋਏ ਜਾਂ ਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇਂ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼, ਇਹ ਸਭ ਕੁਝ ਵਿਅਰਥ ਚੱਲਿਆ ਜਾਣਾ ਹੈ, ਉਹ ਕੋਈ ਚੀਜ਼ ਤੇਰੇ ਨਾਲ ਨਿਭਣ ਵਾਲੀ। ਮਹਾਰਾਜ ਕਹਿੰਦੇ ਇਹ ਪਦਾਰਥਾਂ ਵਿੱਚੋਂ ਤ੍ਰਿਸ਼ਨਾ ਨਹੀਂ ਬੁੱਝਣ ਲੱਗੀ। ਇੱਕ ਬਚਨ ਆਪਾਂ ਬਾਣੀ ਚੋਂ ਵੀ ਪੜ੍ਹਦੇ ਹਾਂ ਕਿ ਲੱਖ ਕਰੋੜੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ। ਕਈ ਲੋਕ ਇਹਨੂੰ ਬੰਧਨ ਪੜ੍ਹ ਜਾਂਦੇ ਆ, ਧਿਆਨ ਨਾਲ ਸੁਣੋ, ਇੱਥੇ ਗੱਲ ਤ੍ਰਿਸ਼ਨਾ ਦੀ ਚੱਲ ਰਹੀ ਹੈ। ਮਹਾਰਾਜ ਕਹਿੰਦੇ ਲੱਖਾਂ ਕਰੋੜਾਂ ਵੀ ਆ ਜਾਣ, ਮਨ ਦੀ ਤ੍ਰਿਸ਼ਨਾ ਨੂੰ ਬੰਨ ਨਹੀਂ ਪਾ ਸਕਦੇ। ਕਿਹੜਾ ਤਰੀਕਾ ਹੈ? ਹਰ ਕਾ ਨਾਮ ਜਪਤ ਨਿਸਤਰ। ਫਿਰ ਪੜ੍ਹੋ, ਹੁਣ ਲੱਖ ਕਰੋੜੀ ਬੰਧ ਨਾ ਪਰੇ, ਬੰਧ ਰੁਕਣਾ ਹੈ, ਨੰਨਾ ਫਿਰ ਵੱਖਰਾ ਹੈ। ਲੱਖ ਕਰੋੜੀ ਬੰਧ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰ। ਇੱਕ ਨਾਮ ਹੀ ਹੈ ਜਿਹੜਾ ਇਹ ਤ੍ਰਿਸ਼ਨਾ ਦੇ ਰਸਤੇ ਤੇ ਰੋਕ ਪਾ ਸਕਦਾ ਹੈ। ਬਾਕੀ ਵਿਖਿਆ ਕੇ ਵੰਜਨ ਕੋਟ ਵੀ ਹੋਣ ਤਾਂ ਵੀ ਤ੍ਰਿਸ਼ਨਾ ਬੁੱਝਦੀ ਨਹੀਂ।
1: ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਜੀ।
0: ਗੱਲ ਤੇ ਇਹ ਹੈ ਕਿ ਬੰਦੇ ਨੂੰ ਸੱਚ ਦਾ ਚਾਨਣ ਹੀ ਨਹੀਂ, ਪਤਾ ਹੀ ਨਹੀਂ ਹੈ ਕਿ ਮੇਰੇ ਅੰਦਰ ਦੀ ਭੁੱਖ ਕਿੱਥੋਂ ਦੂਰ ਹੋਣੀ ਹੈ। ਤੇ ਹਨੇਰੇ ਦੇ ਵਿੱਚ ਜੋ ਹੱਥ ਆਉਂਦਾ ਹੈ ਮੂੰਹ ਚ ਪਾਈ ਜਾਂਦਾ ਹੈ, ਵਰਤੀ ਜਾਂਦਾ ਹੈ, ਫਿਰ ਦੁਖੀ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸਿਮਰਨ ਕਰਦਾ ਹੈ ਨਾ, ਨਾਮ ਦੇ ਸਿਮਰਨ ਨਾਲ ਸਿਮਰਤ ਨਾਮ ਕੋਟ ਉਜਿਆਰਾ, ਕਰੋੜਾਂ ਸੂਰਜਾਂ ਦਾ ਚਾਨਣ ਹੁੰਦਾ ਹੈ, ਤੇ ਅੰਦਰੋਂ ਬਸਤ ਅਗੋਚਰ ਸੂਜੀ। ਉਹ ਅਗੋਚਰ ਜਿਹੜੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਵਸਤੂ ਪਈ ਹੈ ਨਾ, ਜਿਹੜੀ ਅੰਦਰ ਸਭ ਕੁਛ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੈ, ਸੋ ਭਰਮ ਭੁਲਾਹੀਂ ਭਲਿਆ। ਜਦੋਂ ਤੂੰ ਸਿਮਰਨ ਕਰਦਾ ਏ, ਤੇਰੇ ਅੰਦਰ ਸੱਚ ਦਾ ਚਾਨਣ ਹੁੰਦਾ, ਤੈਨੂੰ ਪਤਾ ਲੱਗਦਾ ਸੁੱਖ ਬਾਹਰ ਨਹੀਂ, ਉਹ ਸੁੱਖ ਦਾਤਾ ਅੰਦਰ ਹੈ, ਆਪਣੇ ਅੰਦਰ ਉਹਦੇ ਨਾਲ ਸਾਂਝ ਪਾਉਣੀ ਕਾਰ

ਲੋਕਾਂ ਨਾਲ ਕਿਤੇ ਸਾਧੂ ਦੇ ਚਰਨ ਮਿਲ ਜਾਣ ਤੇ ਮੈਂ ਉਹ ਸਾਧੂ ਦੇ ਚਰਨਾਂ ਦੀ ਧੂੜ ਮੰਗਦਾ ਜਿਹੜੇ ਸੁੱਖ ਬਖਸ਼ਣ ਵਾਲੀ ਸਾਧ ਕੇ ਚਰਨ। ਤੇ ਜਦੋਂ ਸਾਧ ਦੀ ਗੱਲ ਆਉਂਦੀ ਹੈ ਨਾ ਸਾਧ ਸੰਗਤ, ਵਡਿਆਈ ਬੜੀ ਮਹਾਰਾਜ ਨੇ ਕੀਤੀ, ਉਹਦੇ ਗੁਣ ਵੀ ਦੱਸੇ, ਕੇਵਲ ਪਹਿਰਾਵਾ ਸਾਧ ਨਹੀਂ। ਮੈਂ ਬਚਨ ਸਾਂਝਾ ਕਰਾਂ, ਬੜੇ ਧਿਆਨ ਨਾਲ ਸੁਣਿਓ। ਸਹਿਸਕ੍ਰਿਤੀ ਸ਼ਲੋਕਾਂ 'ਚ 40ਵਾਂ ਸ਼ਲੋਕ ਹੈ, ਉੱਥੇ ਮਹਾਰਾਜ ਨੇ ਜ਼ਿਕਰ ਕੀਤਾ, ਸਾਧੂ ਦੇ ਗੁਣ ਦੱਸੇ ਨੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ, ਇੱਕ ਰੱਬ ਵਿਆਪਕ 'ਚ ਧਿਆਨ ਰੱਖ ਕੇ ਜਪਦਾ ਹੈ ਉਹਦਾ ਨਾਮ। ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਣ, ਸੁੱਖ ਦੁੱਖ 'ਚ ਇੱਕ ਸਮਾਨ ਰਹਿੰਦਾ ਹੈ, ਨਿਰਮਲ ਤੇ ਪਵਿੱਤਰ ਜੁਗਤੀ, ਕਿਸੇ ਨਾਲ ਵੈਰ ਨਹੀਂ। ਤੀਜਾ ਬਚਨ ਉਹਨਾਂ ਨੇ ਕੀਤਾ, ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ। ਚੌਥਾ ਬਚਨ ਕੀਤਾ, ਭੋਜਨੰਗ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ। ਛੇਵਾਂ ਬਚਨ ਕੀਤਾ, ਉਪਦੇਸ਼ੰਗ ਸਮ ਦੁੱਖ ਸੁਖੰ ਜੁਗਤ ਉਪਦੇਸ਼ੰਗ ਸਮ ਦੁੱਖ ਸੁਖੰ, ਉਹਦੇ ਜੀਵਨ ਦੀ ਅਵਸਥਾ ਬਣ ਜਾਂਦੀ, ਉਪਦੇਸ਼ੰਗ ਸਮ ਮਿੱਤਰ ਛੱਤਰ ਹੈ ਭਗਵੰਤ ਭਗਤ ਭਾਵਨੀ, ਇੱਕ ਸਮਾਨ ਮਿੱਤਰ ਛੱਤਰ ਨਾਲ ਵਿਵਹਾਰ ਕਰਦਾ ਹੈ। ਛੇਵਾਂ ਗੁਣ ਲਿਖਿਆ, ਕਹਿੰਦੇ ਉਹਦੀ ਅਵਸਥਾ ਹੈ, ਉਹਦੇ ਜੀਵਨ ਦੇ ਵਿੱਚ ਇੱਕ ਭਾਵਨਾ ਬਣ ਗਈ ਹੋਈ ਹੈ। ਪਰ ਨਿੰਦਾ ਨੇ ਸਰੋਤ ਸਰਵਣ ਆਪ ਤਿਆਗ ਸਗਲ ਰੇਣੁਕ ਹੈ। ਆ ਛੇ ਲੱਖਣਾਂ ਤੋਂ ਬਾਅਦ ਕਹਿੰਦੇ ਖੱਟ ਲੱਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ, ਉਹ ਸਾਧੂ ਉਹ ਗੁਰਮੁਖ ਹੈ। ਕਿਤੇ ਇਹੋ ਜਿਹਾਂ ਦੀ ਸੰਗਤ ਮਿਲ ਜਾਏ ਨਾ ਤੇ ਪਤਾ ਲੱਗ ਜੇ ਸੁੱਖ ਕੀ ਹੈ। ਮਹਾਰਾਜ ਕਹਿੰਦੇ ਕਿਰਪਾ ਕਰ ਮਾਲਕਾ, ਮੈਨੂੰ ਇਹੋ ਜਿਹੇ ਸਾਧੂਆਂ ਦੀ ਚਰਨਾਂ ਦੀ ਧੂੜੀ ਮਿਲ ਜਾਏ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕਿਤੇ ਮਿਲ ਜਾਏ ਤੇ ਇਹੋ ਜਿਹੇ ਸਾਧੂਆਂ ਦੀ ਧੂਰੀ ਮੈਂ ਮਸਤਕ ਤੇ ਲਾ ਲਾਂ, ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ। ਇਹ ਪਾਵਨ ਹੁਕਮਨਾਮੇ ਦੀ ਵਿਚਾਰ। ਇਸ ਤੋਂ ਬਾਅਦ ਲੜੀਵਾਰ ਸ਼ਬਦ ਆਪਾਂ ਪਿਆਰ

0: ਸਾਰਾ ਰਾਗ ਦਾ ਨਾਂ ਹੈ ਪੰਜਵੇਂ ਪਾਤਸ਼ਾਹ ਦੇ ਬਚਨ 1120 ਅੰਗ ਤੇ। ਮਹਾਰਾਜ ਕਹਿੰਦੇ ਭਲਿਆ ਜੀਵਨ ਤਾਂ ਮਿਲਿਆ ਪਰ ਰੱਬ ਦੇ ਨਾਮ ਤੋਂ ਬਗੈਰ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੜੇ ਪ੍ਰਮਾਣ ਮਹਾਰਾਜ ਨੇ ਦੱਸੇ ਜਿਨ੍ਹਾਂ 'ਚ ਪਤਾ ਲੱਗਦਾ ਕਿੱਦਾਂ ਜ਼ਿੰਦਗੀ ਵਿਅਰਥ ਚਲੇ ਜਾਂਦੀ। ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ, ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਬਚਨ ਧਰਨ ਕਹਿ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ, ਰਸਨਾ ਅਮੋਲ ਗੁਰਮੰਤਰ ਸਿਮਰਨ ਕਹਿ, ਹਸਤ ਅਮੋਲ ਗੁਰਦੇਵ ਕਹਿ, ਸਫਲ ਚਰਨ ਅਮੋਲ ਪ੍ਰਦਕਸ਼ਨਾ ਕਰਨ। ਇੱਕ ਇੱਕ ਅੰਗ ਦੀ ਸਫਲਤਾ ਦਾ ਤਰੀਕਾ ਭਾਈ ਗੁਰਦਾਸ ਜੀ ਨੇ ਦੱਸਿਆ। ਕਹਿੰਦੇ ਰੱਬ ਦਾ ਸਿਮਰਨ ਨਹੀਂ ਕੀਤਾ, ਕਈ ਵਾਰ ਸਾਰੀ ਜ਼ਿੰਦਗੀ 'ਚ ਸਿਫਰਾਂ ਹੀ ਇਕੱਠੀਆਂ ਕੀਤੀਆਂ ਨੇ, ਸਿਫਰਾਂ ਦੀ ਵੈਲਿਊ ਨਹੀਂ ਹੁੰਦੀ ਜਿੰਨੀ ਦੇਰ ਤੱਕ ਰੱਬ ਦੇ ਨਾਂ ਦਾ ਏਕਾ ਨਹੀਂ ਪੈ ਜਾਂਦਾ। ਏਕੇ ਤੋਂ ਬਗੈਰ ਸਿਫਰ ਦੀ ਵੈਲਿਊ ਨਹੀਂ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਤਾਂ ਹੀ ਮਹਾਰਾਜ ਨੇ ਭਾਈ ਗੁਰਦਾਸ ਜੀ ਰਾਹੀਂ ਇੱਕ ਥਾਂ ਬਚਨ ਕੀਤਾ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਤੇਲੀ ਦਾ ਬਲਦ ਚੱਲਦਾ ਤੇ ਕਈ ਕੋਹਾਂ ਹੈ, ਪਰ ਅੱਖਾਂ ਬੰਦ ਹੁੰਦੀਆਂ ਜਦੋਂ ਵੇਖਦਾ ਤੇ ਉਹ ਕੋਲੂ ਦੇ ਆਲੇ ਦੁਆਲੇ ਨੈਣ ਉਗਰਤ ਵਹੀ ਠਾਉਂ ਹੀ ਠਿਕਾਨੋ ਹੈ, ਅੱਖਾਂ ਖੁੱਲਦਿਆਂ ਉੱਥੇ ਹੀ ਨਜ਼ਰ ਆਉਂਦਾ। ਬੰਦਾ ਭੱਜ ਦੌੜ ਬੜੀ ਕਰਦਾ ਹੈ ਪਰ ਮਿਲਦਾ ਕੱਖ ਨਹੀਂ। ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਬਗੈਰ ਜ਼ਿੰਦਗੀ ਵਿਅਰਥ ਜਾਂਦੀ ਹੈ।
1: ਤਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ।
0: ਭਲਿਆ ਰੱਬ ਤੇ ਚੇਤੇ ਆਉਂਦਾ ਨਹੀਂ, ਤਜ ਗੋਪਾਲ ਉਹਨੂੰ ਭੁੱਲ ਗਿਆ ਹੈ, ਹੋਰ ਰੰਗਾਂ ਤੇ ਪਿਆਰ ਦੇ ਵਿੱਚ ਮਸਤ ਹੈ। ਚੇਤਾ ਕੀ ਹੈ? ਖਾਣ ਦਾ ਵੀ ਚੇਤਾ ਹੈ ਤੇ ਪਹਿਨਣ ਦਾ ਵੀ ਚੇਤਾ ਹੈ, ਸੋਨਾ ਪਾਲਵਾਂ ਕੱਪੜੇ ਵਧੀਆ ਪਾਲਵਾਂ ਵਨ ਸੁਵਨੀਆਂ ਚੀਜ਼ਾਂ ਦਾ ਚੇਤਾ ਹੈ। ਇਹ ਨਹੀਂ ਮਹਾਰਾਜ ਕਹਿੰਦੇ ਕਿ ਖਾਣਾ ਨਹੀਂ ਤੇ ਪਹਿਨਣਾ ਨਹੀਂ, ਖਾਣਾ ਵੀ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਤਿਨਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਕਿਉਂਕਿ ਸਾਢੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਹਨ, ਸਰੀਰ ਨੂੰ ਅੰਨ ਪਾਣੀ ਨੇ ਚਲਾਉਣਾ। ਭੁੱਖੇ ਭਗਤ ਨਾ ਕੀਜੇ, ਗਿਆਨ ਕਰੇ ਧਿਆਨ ਕਰੇ ਛੱਡੂ ਨਾ ਹੀ ਪੇਟ, ਸਭੇ ਗੱਲਾਂ ਸੁਥਰੀਆ ਦੋ ਰੋਟੀਆਂ ਦੇ ਹੇਠ। ਅੰਨ ਤਾਂ ਚਾਹੀਦਾ ਹੈ ਪਰ ਮਹਾਰਾਜ ਕਈ ਕਹਿੰਦੇ ਅੰਨ ਛੱਡ ਕੇ ਮਿਲ ਜਾਏ, ਅੰਨ ਤੇ ਛੱਡਿਆ ਵੀ ਨਹੀਂ ਮਿਲਦਾ, ਛੋਡੇ ਅੰਨ ਕਰੇ ਪਾਖੰਡ ਵੀ। ਮਹਾਰਾਜ ਨੇ ਕਿਹਾ ਕਹਿੰਦੇ ਖਾਣਾ ਹੈ ਪਰ ਥੋੜਾ ਸਵੇ ਥੋੜਾ ਹੀ ਖਾਵੇ, ਪਹਿਨਣਾ ਹੈ ਪਰ ਪਹਿਨਣ ਦੇ ਅੱਗਿਆਂ ਇੰਨਾ ਚੇਤੇ ਰੱਖੀ ਕੱਲਾ ਕੱਪੜਿਆਂ ਨੂੰ ਨਾ ਵੇਖੀ। ਮਹਾਰਾਜ ਦਾ ਸੁਖਮਨੀ ਸਾਹਿਬ 'ਚ ਇੱਕ ਬਚਨ ਹੈ, ਕਹਿੰਦੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਆ ਭੋਜਨ ਛਕਦਾ ਹੈ ਨਾ ਉਹ ਛਕਣ ਲੱਗਿਆਂ ਤਿਸ ਠਾਕੁਰ ਕੋ ਰੱਖ ਮਨ ਮਾਹੇ, ਮਨ 'ਚ ਚੇਤੇ ਰੱਖਿਆ ਕਰ। ਫਿਰ ਕੱਪੜੇ ਪਾਉਂਦਾ ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਤਿਸੇ ਤਿਆਗਤ ਅਵਰ ਲੁਭਾਵੇ। ਕੱਪੜੇ ਪਾਉਂਦਿਆਂ ਉਹਨੂੰ ਤੇ ਚੇਤੇ ਰੱਖਿਆ ਕਰ, ਪਾਉਣਾ ਵਧੀਆ ਪਾ ਪਰ ਚੇਤੇ ਤੇ ਰੱਖ। ਕਹਿੰਦੇ ਇਹ ਚੀਜ਼ਾਂ ਕੱਪੜੇ ਭੋਜਨ ਸਭ ਚੇਤੇ ਹੈ ਪਰ ਕਹਿੰਦੇ ਰੱਬ ਭੁੱਲਿਆ ਹੋਇਆ ਹੈ। ਕਹਿੰਦੇ ਤੇਰੀ ਅਵਸਥਾ, ਕਹਿੰਦੇ ਜੀਵਨ ਤਾਂ ਵਿਅਰਥ ਜਾ ਰਿਹਾ ਹੈ। ਠਹਿਰਾਓ ਦੇਖ ਕੇ ਸਮਝਾਉਂਦੇ ਹਨ,
1: ਧਨ ਜੋਬਨ ਸੰਪੈ ਸੁਖ ਭੁਗਵੈ ਸੰਗ ਨਾ ਨਿਭਤ ਮਾਤ।
0: ਜਿਹੜੀ ਹੁਕਮਨਾਮੇ ਦੀ ਆਪਾਂ ਵਿਚਾਰ ਕੀਤੀ ਉਹਦੇ ਨਾਲ ਮਿਲਦੇ ਹੀ ਭਾਵ ਹੈ। ਬੜਾ ਧਨ ਜੋਬਨ ਜਵਾਨੀ ਸੰਪੱਤੀ ਸੁੱਖ ਚਾਰਾਂ ਦਾ ਜ਼ਿਕਰ ਕੀਤਾ, ਬੜੇ ਭੋਗਦਾ ਹੈ ਪਰ ਯਾਦ ਰੱਖੀ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਿਭਣ ਵਾਲੀ ਨਹੀਂ ਤੇਰੇ, ਨਾ ਧਨ ਨੇ ਨਾਲ ਨਿਭਣਾ ਹੈ। ਜਵਾਨੀ ਜਿਹਦਾ ਅੱਜ ਮਾਣ ਹੈ ਤੇ ਇਸ ਨਸ਼ੇ ਦੇ ਵਿੱਚ ਤੂੰ ਵਿਚਰ ਰਿਹਾ ਹੈ, ਇੱਕ ਜਵਾਨੀ ਦਾ ਨਸ਼ਾ ਹੁੰਦਾ ਹੈ, ਸ਼ਰਾਬ ਦੇ ਨਸ਼ੇ ਨਾਲੋਂ ਵੀ ਮਾੜਾ ਨਸ਼ਾ ਹੈ। ਜਦੋਂ ਸ਼ਰਾਬ ਦਾ ਨਸ਼ਾ ਕਿਸੇ ਨੂੰ ਧਨ ਦਾ ਨਸ਼ਾ, ਕਿਸੇ ਨੂੰ ਜਵਾਨੀ ਦਾ ਨਸ਼ਾ, ਕਿਸੇ ਨੂੰ ਪਦਵੀ ਦਾ ਨਸ਼ਾ, ਇਹ ਜਿੰਨੇ ਨਸ਼ੇ ਨੇ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤੇਰਾ ਜੀਵਨ ਬਰਬਾਦ ਕਰਦੇ ਨੇ। ਇਹ ਭੋਗਾਂ ਦੇ ਵਿੱਚੋਂ ਇੱਕ ਵੀ ਪਦਾਰਥ ਸੰਗ ਨਾ ਨਿਭਤ ਮਾਤ, ਤਿਲ ਮਾਤਰ ਵੀ ਕੋਈ ਸਾਥ ਨਹੀਂ।

ਧਨ ਜਵਾਨੀ ਸੰਪੱਤੀ ਇਹਨਾਂ ਚੋਂ ਸੁੱਖ ਭਾਲਣ ਵਾਲੇ ਨੂੰ ਦੋ ਉਦਾਹਰਣਾਂ ਦੇ ਕੇ ਮਾਰੇ ਨੇ ਸਮਝਾਇਆ। ਕਹਿੰਦੇ ਇੱਕ ਤੇ ਮ੍ਰਿਗ ਵੱਲ ਵੇਖ ਉਹਦੇ ਅੰਦਰ ਤ੍ਰਿਸ਼ਨਾ ਹੁੰਦੀ ਹੈ ਤੇ ਚਮਕਦੀ ਹੋਈ ਰੇਤ ਨਾ ਦੂਰ ਰੇਤ ਐਂ ਲੱਗਦੀ ਹੈ ਜਿਵੇਂ ਪਾਣੀ ਹੈ, ਉਹਦੇ ਮਨ ਨੂੰ ਹੀ ਲੱਗਦਾ ਹੈ ਕਿ ਪਾਣੀ ਹੈ ਮੇਰੀ ਤੇਹ ਬੁੱਝ ਜੂਗੀ, ਪਰ ਜਦੋਂ ਉਹ ਦੌੜਦਾ ਹੈ ਉਹ ਹੋਰ ਅੱਗੇ ਚਲੇ ਜਾਂਦੀ, ਫਿਰ ਦੌੜਦਾ ਹੈ ਉਹ ਹੋਰ ਅੱਗੇ ਚਲੇ ਜਾਂਦੀ, ਉਹ ਪਾਣੀ ਮਿਲਦਾ ਨਹੀਂ ਤੜਫਦਾ ਹੈ। ਬੰਦਾ ਵੀ ਕਈ ਵਾਰ ਆਹ ਚੀਜ਼ ਲੈ ਲਾਂ ਤੇ ਮੈਂ ਫਿਰ ਰੱਬ ਦਾ ਨਾਮ ਜਪੂੰਗਾ ਟਿਕ ਜੂੰਗਾ, ਪਰ ਟਿਕਾ ਨਹੀਂ ਜੇ ਆਉਂਦਾ, ਮ੍ਰਿਗ ਤ੍ਰਿਸ਼ਨਾ ਵਾਂਗੂ ਸਾਰੀ ਜ਼ਿੰਦਗੀ ਭਟਕਦਾ। ਦੂਜਾ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਬਿਰਖ ਦੀ ਛਾਂ ਹੇਠਾਂ ਬੈਠ ਕੇ ਬੰਦਾ ਸੋਚੇ ਹੁਣ ਮੈਂ ਬੜਾ ਟਿਕ ਕੇ ਆਰਾਮ ਕਰਾਂਗਾ, ਦੁਪਹਿਰ ਹੋਈ ਥੋੜ੍ਹਾ ਕੁ ਚਿਰ ਲੇਟਿਆ ਸੀ ਛਾਂ ਘੁੰਮ ਗਈ, ਫਿਰ ਗਰਮੀ ਲੱਗਦੀ ਹੈ ਤੇ ਪਛਤਾਉਂਦਾ। ਜਿਹੜੀ ਚੀਜ਼ ਦਾ ਵੀ ਆਸਰਾ ਰੱਬ ਨੂੰ ਛੱਡ ਕੇ ਲਏਗਾ ਨਾ, ਮਹਾਰਾਜ ਕਹਿੰਦੇ ਇਹ ਬਿਨਸ ਜਾਂਦੀਆਂ ਨੇ ਤੇ ਫਿਰ ਤੇਰੀ ਕੋਈ ਸਹਾਇਤਾ ਨਹੀਂ ਹੁੰਦੀ, ਫਿਰ

ਮਾਣ ਤੇ ਮੋਹ ਦੇ ਨਸ਼ੇ ਦੇ ਵਿੱਚ ਜਦੋਂ ਮਾਣ ਮਿਲਦਾ ਨਾ, ਚੰਗੇ ਚੰਗੇ ਬੰਦੇ ਉਹਦੇ ਹੰਕਾਰ ਦੇ ਵਿੱਚ ਆਪਾ ਭੁੱਲ ਜਾਂਦੇ ਨੇ। ਪਹਿਲਾਂ ਤੇ ਬੜਾ ਨਿਮਰਤਾ ਹੁੰਦੀ ਹੈ, ਪਰ ਜਦੋਂ ਜੀ ਜੀ ਹੋਣ ਲੱਗ ਪਏ, ਸਤਿਕਾਰ ਹੋਣ ਲੱਗ ਪਏ, ਬੋਲੀ ਵੀ ਵਿਗੜ ਜਾਂਦੀ ਹੈ, ਰੂਪ ਬਦਲ ਜਾਂਦਾ ਹੈ, ਕੰਮ ਬਦਲ ਜਾਂਦੇ ਨੇ। ਮਾਣ ਵੇਖੋ, ਮੈਂ ਪਹਿਲਾਂ ਬੇਨਤੀ ਕੀਤੀ, ਇੱਕ ਨਸ਼ਾ ਸ਼ਰਾਬ ਦਾ ਤੇ ਮਾੜਾ ਹੈ ਹੀ ਹੈ, ਹੋਰ ਵੀ ਜਿੰਨੇ ਨਸ਼ੇ ਨੇ ਸਾਰੇ ਹੀ ਮਾੜੇ ਨੇ, ਪਰ ਸਿੱਖ ਨੇ ਇੱਕ ਨਸ਼ਾ ਕਰਨਾ ਹੈ, ਅਮਲ ਪ੍ਰਸ਼ਾਦੇ ਦਾ ਰੱਖਣਾ ਹੈ ਜਾਂ ਸ਼ਬਦ ਦਾ, ਨਾਮ ਬਾਣੀ ਦਾ ਨਸ਼ਾ ਰੱਖਣਾ ਹੈ। ਬਾਕੀ ਇਹ ਨਸ਼ੇ ਮਾਨ ਮੋਹ ਜਿਹੜਾ ਮਿਲਦਾ ਹੈ, ਪਦਾਰਥ ਪਰਿਵਾਰਕ ਮੋਹ, ਮੈਂ ਦਾ ਨਸ਼ਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਸ਼ੇ ਮਨੁੱਖ ਨੂੰ ਕਾਮ ਤੇ ਕ੍ਰੋਧ ਦੀ ਡੂੰਘੀ ਖੱਡ ਦੇ ਵਿੱਚ ਸੁੱਟ ਦਿੰਦੇ ਨੇ। ਕਾਮ ਤੇ ਕ੍ਰੋਧ ਇਹੋ ਜਿਹੀ ਅਵਸਥਾ 'ਚ ਹੈ ਜਿਵੇਂ ਸੋਨੇ ਦੇ ਵਿੱਚ ਸੁਹਾਗਾ ਪਿਆ ਹੋਵੇ, ਬੋਰੈਕਸ ਪਾਊਡਰ, ਉਹ ਗਾਲ ਦਿੰਦਾ ਹੈ, ਤੇ ਜਿਹਦੇ ਅੰਦਰ ਕਾਮ ਕ੍ਰੋਧ ਦੇ ਸ਼ੁਭ ਗੁਣ ਗਲ ਜਾਂਦੇ ਨੇ, ਹੌਲੀ ਹੌਲੀ ਬੰਦਾ ਵਿਕਾਰਾਂ 'ਚ ਡਿੱਗਦਾ ਡਿੱਗਦਾ ਜੀਵਨ ਦਾ ਸਰਮਾਇਆ ਲੁਟਾਈ ਜਾਂਦਾ। ਕਾਮ ਕ੍ਰੋਧ ਕੇ ਖਾਤ, ਖਾਤ ਦਾ ਮਤਲਬ ਡੂੰਘੀ ਖੱਡ, ਇਹ ਨਸ਼ਿਆਂ ਦੇ ਵਿੱਚ ਬੰਦਾ ਅੰਨਾ ਹੋਇਆ, ਮਾਨ ਹੰਕਾਰ ਦੇ, ਕਾਮ ਤੇ ਕ੍ਰੋਧ ਦੀ ਡੂੰਘੀ ਖੱਡ 'ਚ

ਜੀ ਕਹਿੰਦੇ ਮਹਾਰਾਜ ਕਾਰ ਗਹਿ ਲਿਹੋ, ਇਹਦੇ ਕੋਲ ਤਾਕਤ ਨਹੀਂ, ਇਹਦੇ ਡਿੱਗ ਗਿਆ ਵਿਕਾਰਾਂ ਦੇ ਵਿੱਚ, ਹੁਣ ਨਹੀਂ ਇਹ ਨਿਕਲ ਸਕਦਾ। ਪਰ ਪਾਤਸ਼ਾਹ ਤੂੰ ਤਰਸ ਕਰਦੇ ਨਾ, ਕਰ ਗਹਿ ਲਿਓ ਬਾਹੋਂ ਫੜ ਕੇ, ਤੇ ਮਹਾਰਾਜ ਤੂੰ ਇਹਨੂੰ ਡੂੰਗੀ ਖੜ ਚੋ ਕੱਢ ਸਕਦਾ। ਦਾਸ ਨਾਨਕ ਪ੍ਰਭ ਜੀ ਹੋਏ ਸਹਾਤ, ਜੇ ਤੂੰ ਸਹਾਇਤਾ ਕਰੇ। ਆ ਪੰਜਾਬ ਵੀ ਸਾਡਾ ਨਸ਼ਿਆਂ ਵੱਲ ਜਾ ਰਿਹਾ ਹੈ, ਤੇ ਬਾਕੀ ਸਟੇਟਾਂ ਪੰਜਾਬ 'ਚ ਤੇ ਹੋਣਾ ਹੀ ਨਹੀਂ ਸੀ ਚਾਹੀਦਾ, ਬਾਕੀਆਂ 'ਚ ਵੀ ਬਹੁਤ ਹੈ, ਪਰ ਪੰਜਾਬ 'ਚ ਤੇ ਇੱਕ ਵੀ ਨਸ਼ਾ ਕਰਦਾ ਮਾੜਾ। ਆਪਾਂ ਪਿੰਡ ਇਲਾਕੇ 'ਚ ਗੁਰੂ ਅੱਗੇ ਅਰਦਾਸ ਕਰਕੇ ਕਿਤੇ ਤਹੱਈਆ ਕਰ ਲਈਏ ਨਾ, ਸੱਚ ਜਾਣਿਓ ਸਾਡੇ ਇਲਾਕੇ 'ਚ ਕੋਈ ਨਸ਼ਾ ਨਹੀਂ ਜੇ ਵੇਚ ਸਕਦਾ। ਸਾਨੂੰ ਹੁਣ ਉੱਠਣਾ ਪੈਣਾ, ਰਲ ਕੇ ਚੱਲਣਾ ਪੈਣਾ, ਇੱਕ ਮਾਲਕ ਅੱਗੇ ਅਰਦਾਸ ਵੀ ਕਰਨੀ ਪੈਣੀ, ਉਹਦਾ ਓਟ ਆਸਰਾ ਲੈ ਕੇ ਚੱਲਾਂਗੇ ਤੇ ਕਾਰਜ ਰਾਸ ਹੋਣਗੇ। ਇੱਕ ਮੈਂ ਬੇਨਤੀ ਸਮਾਪਤੀ ਤੋਂ ਪਹਿਲਾਂ ਤੁਹਾਡੇ ਨਾਲ ਕਰਨੀ ਹੈ। ਗੁਰੂ ਰਾਮਦਾਸ ਦੇ ਘਰ ਬੈਠੇ ਹਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੰਮ੍ਰਿਤ ਸਰੋਵਰ ਮੁਕੰਮਲ ਕੀਤਾ, ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਸੱਚ ਦਾ ਚਾਨਣ ਜਦੋਂ ਵਰਤਿਆ ਦੁਨੀਆਂ ਅੰਦਰ ਨਾ ਸਾਧ ਸੰਗਤ, ਤੇ ਜਦੋਂ ਦੀਵਾ ਬਲਦਾ ਹੈ ਨਾ ਕਿਸੇ ਥਾਂ ਤੇ ਦੀਵਾ, ਤੇ ਉਹਦੀ ਰੋਸ਼ਨੀ ਨੂੰ ਇਹ ਉਹਨਾਂ ਲੋਕਾਂ ਨੂੰ ਡਰ ਪੈਦਾ ਹੋ ਜਾਂਦਾ ਹੈ ਜਿਹੜੇ ਚੋਰ ਡਾਕੂ ਲੁਟੇਰੇ ਹੋਣ। ਸੱਚ ਦਾ ਗੁਰਬਾਣੀ ਦਾ ਚਾਨਣ ਜਦੋਂ ਹਕੂਮਤ ਨੂੰ ਡਰਾਉਣ ਲੱਗਾ, ਉਹਨਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਪਰ ਮਹਾਰਾਜ ਨੇ ਕਿਹਾ ਤੁਸੀਂ ਇਹ ਚਾਨਣ ਤੇ ਬੁਝਾਉਣਾ ਚਾਹੁੰਦੇ ਹੋ, ਪਰ ਹੁਣ ਮੀਰੀ ਤੇ ਪੀਰੀ ਦਾ ਮਾਲਕ ਜਦੋਂ ਆਏਗਾ, ਉਹਦੀ ਤਲਵਾਰ ਦੇ ਅੱਗੇ ਤੁਹਾਡਾ ਜ਼ੋਰ ਨਹੀਂ ਜੇ ਚੱਲਣਾ। ਮਹਾਰਾਜ ਮੀਰੀ ਪੀਰੀ ਦੇ ਮਾਲਕ ਬਣ ਕੇ ਤਖ਼ਤ ਤੇ ਬੈਠੇ, ਤੇ ਦੁਨੀਆਂ 'ਚ ਇੱਕੋ ਇੱਕ ਸਿੱਖ ਕੌਮ ਕੋਲ ਇਹਦੇ ਨਾਲ ਦਾ ਫਲਸਫਾ ਹੈ। ਆਪਾਂ ਜਦੋਂ ਅਕਾਲ ਤਖ਼ਤ ਸਾਹਿਬ ਜਾਈਏ, ਦੋ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਹੁੰਦੇ, ਕਈ ਜਣੇ ਪੁੱਛਦੇ ਆ ਜਦੋਂ ਦਰਸ਼ਨ ਕਰੀਏ ਇਹ ਦੋਵਾਂ ਨਿਸ਼ਾਨ ਸਾਹਿਬਾਂ ਦੀ ਉਚਾਈ ਇੱਕੋ ਜਿਹੀ ਹੈ, ਤੇ ਉਹਨੂੰ ਦੱਸੀਦਾ ਭਾਈ ਹੈ ਇਕੱਠੇ ਨੇ ਪਰ ਉਚਾਈ ਇੱਕੋ ਜਿਹੀ ਨਹੀਂ। ਦਰਬਾਰ ਸਾਹਿਬ ਵਾਲੇ ਪਾਸੇ ਦਾ ਉੱਚਾ ਜੇ, ਅਕਾਲ ਤਖ਼ਤ ਸਾਹਿਬ ਵਾਲੇ ਦਾ ਨੀਵਾਂ ਹੈ। ਕਿਉਂ? ਇੱਕ ਪ੍ਰਤੀਕ ਹੈ ਧਰਮ ਦਾ, ਇੱਕ ਪ੍ਰਤੀਕ ਹੈ ਰਾਜਨੀਤੀ ਦਾ, ਮਿਲੇ ਦੋਵੇਂ ਨੇ, ਪਰ ਧਰਮ ਦਾ ਨਿਸ਼ਾਨ ਉੱਚਾ, ਰਾਜਨੀਤੀ ਦਾ ਨੀਵਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਰਾਜ ਤੇ ਯੋਗ ਦੀ ਗੱਲ ਕੀਤੀ, ਵੇਖਿਆ ਇੱਕ ਪਾਸੇ ਬਾਬਰ ਮੀਰ ਚੜ੍ਹ ਕੇ ਆਉਂਦਾ ਹੈ, ਉਹ ਮੀਰ ਹੈ ਬਾਦਸ਼ਾਹ ਹੈ, ਤੇ ਇੱਥੋਂ ਦੇ ਪੀਰ ਫਕੀਰ ਮੰਤਰਾਂ ਜੰਤਰਾਂ ਰਾਹੀਂ ਰੋਕਣਾ ਚਾਹੁੰਦੇ ਆ। ਪਰ ਕਈ ਪੀਰ ਕੋਟੀ ਹੂੰ ਪੀਰ ਵਰਜ ਰਹਾਏ, ਬੜਿਆਂ ਪੀਰਾਂ ਨੇ ਜਿਹੜੇ ਇੱਥੋਂ ਦੇ ਰਾਜਿਆਂ ਨੇ ਰੋਕੇ, ਮੰਤਰ ਜੰਤਰ ਪੜ੍ਹੇ, ਅੰਨਾ ਨਾ ਹੋਇਆ ਬਾਬਰ। ਮੀਰ ਨੇ ਪੀਰ ਵੀ ਕੁੱਟੇ ਤੇ ਇੱਥੋਂ ਦੇ ਲੋਕ ਵੀ ਤਬਾਹ ਕੀਤੇ। ਮਹਾਰਾਜ ਵੇਖਦੇ ਸੀ ਬੰਦਾ ਪੀਰ ਭਗਤੀ ਕਰਨ ਵਾਲਾ ਜਿਹੜਾ ਚੌਂਕੜਾ ਮਾਰ ਕੇ ਭਗਤੀ ਕਰਦਾ ਹੈ, ਐਸਾ ਨਾ ਹੋਵੇ ਤੇਰੀ ਭਗਤੀ ਕਰਦਿਆਂ ਕੋਈ ਜ਼ਾਲਮ ਆਵੇ ਤੇਰੀ ਧੌਣੀ ਲਾ ਕੇ ਲੈ ਜਾਏ। ਜਿਹੜਾ ਮੀਰ ਹੁੰਦਾ ਸੀ ਮਨ ਅਸ਼ਾਂਤ ਹੁੰਦਾ ਸੀ, ਉਹ ਪੀਰ ਕੋਲ ਜਾਂਦਾ ਸੀ, ਧਰਮ ਕੋਲ ਜਾਂਦਾ ਸੀ। ਧਰਮੀ ਬੰਦੇ ਨੂੰ ਖਤਰਾ ਹੁੰਦਾ ਸੀ, ਉਹ ਰਾਜੇ ਕੋਲ ਜਾਂਦਾ। ਦੋਵੇਂ ਅਲੱਗ ਅਲੱਗ ਅਧੂਰੇ ਸੀ। ਛੇਵੇਂ ਪਾਤਸ਼ਾਹ ਨੇ ਇੱਕ ਤਰਸ ਕੀਤਾ, ਦੋਵੇਂ ਇਕੱਠੇ ਹੋਣੇ ਚਾਹੀਦੇ ਆ, ਮੀਰੀ ਤੇ ਪੀਰੀ ਸੁਮੇਲ ਕੀਤਾ, ਪਰ ਨਾਲ ਦੱਸਿਆ ਕਿ ਧਰਮ ਉੱਚਾ ਹੈ, ਰਾਜਨੀਤੀ ਨੀਵੀਂ ਹੈ। ਮੀਰੀ ਤੇ ਪੀਰੀ ਦਾ ਸੁਮੇਲ ਕਰਦਿਆਂ ਦੱਸਿਆ ਜਿਵੇਂ ਸਰੀਰ ਤੇ ਆਤਮਾ ਨੂੰ ਵੱਖਰਾ ਨਹੀਂ ਨਾ ਕੀਤਾ ਜਾ ਸਕਦਾ। ਸਰੀਰ ਦੀਆਂ ਲੋੜਾਂ ਨੇ ਰੋਟੀ ਕੱਪੜਾ ਮਕਾਨ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨਾ ਰਾਜੇ ਦਾ ਕੰਮ ਹੈ, ਰਾਜਨੀਤੀ ਦਾ ਕੰਮ ਹੈ। ਅੱਜ ਕਈ ਲੋਕ ਧਾਰਮਿਕ ਸੰਸਥਾਵਾਂ ਨੂੰ ਕਹਿੰਦੇ ਪਰ ਇਹ ਰਾਜੇ ਦਾ ਕੰਮ ਸੀ, ਪਰ ਆਤਮਿਕ ਲੋੜਾਂ ਪੂਰੀਆਂ ਕਰਨਾ ਇਹ ਧਰਮ ਦਾ ਕੰਮ, ਧਰਮ ਆਤਮਾ। ਜਿਹੜੇ ਸਰੀਰ ਵਿੱਚੋਂ ਆਤਮਾ ਨਿਕਲ ਜਾਏ ਸੰਗਤ ਜੀ, ਕਦੀ ਉਹ ਸਰੀਰ ਨੂੰ ਆਪਾਂ ਘਰ ਰੱਖਣ ਲਈ ਤਿਆਰ ਨਹੀਂ ਹੁੰਦੇ। ਸਰੀਰ 'ਚੋਂ ਜੇ ਆਤਮਾ ਨਿਕਲ ਜਾਏ, ਲੋਕ ਨਫ਼ਰਤ ਕਰਦੇ, ਸਰੀਰ 'ਚੋਂ ਬੋ ਆਉਣ ਲੱਗ ਪੈਂਦੀ। ਜਿਹੜੀ ਰਾਜਨੀਤੀ 'ਚੋਂ ਧਰਮ ਉੱਡ ਜਾਏ, ਧਰਮ ਖੰਭ ਲਾ ਕੇ ਉੱਡ ਜਾਏ, ਉਹ ਰਾਜਨੀਤੀ ਵੀ ਮੁਰਦਾ ਹੈ। ਲੋਕ ਨਫ਼ਰਤ ਕਰਦੇ ਨੇ ਉਸ ਰਾਜਨੀਤੀ ਨਾਲ ਜਿਹਦੇ ਵਿੱਚ ਧਰਮ ਨਾ ਹੋਵੇ। ਮਹਾਰਾਜ ਨੇ ਪਹਿਲਾਂ ਪੰਜ ਜਾਮਿਆਂ 'ਚ ਧਰਮੀ ਬਣਾਇਆ, ਸੰਤ ਬਣਾਇਆ, ਤੇ ਸੰਤ ਨੂੰ ਸਿਪਾਹੀ ਬਣਾਇਆ, ਸੰਤ ਸਿਪਾਹੀ ਦਾ ਸੁਮੇਲ ਕੀਤਾ, ਭਗਤ ਨੂੰ ਸ਼ਕਤੀ ਦਿੱਤੀ, ਭਗਤੀ ਸ਼ਕਤੀ ਦਾ ਸੁਮੇਲ ਕੀਤਾ, ਤੇ ਸਿੱਖ ਨੂੰ ਕਿਹਾ ਪਹਿਲਾਂ ਤੂੰ ਧਰਮੀ ਬਣ ਤੇ ਫਿਰ ਰਾਜਨੀਤੀ ਵੀ ਆਪਣੇ ਹੱਥ 'ਚ। ਧਰਮੀ ਬੰਦੇ ਰਾਜਨੀਤੀ ਨੂੰ ਆਪਣੇ ਅੰਦਰ ਕਰਨ, ਇਹ ਬੇਨਤੀ ਧਿਆਨ ਨਾਲ। ਦੂਜੀ ਗੱਲ, ਕਈ ਲੋਕ ਕਹਿੰਦੇ ਧਰਮੀ ਬੰਦੇ ਦਾ ਲੈਣਾ ਦੇਣਾ ਕੋਈ ਨਹੀਂ ਰਾਜਨੀਤੀ ਨਾਲ। ਜਦੋਂ ਇੱਦਾਂ ਕਹਿੰਦੇ ਹਾਂ ਨਾ ਆਪਾਂ ਧਰਮੀ ਕਿ ਗੁਰੂ ਘਰ 'ਚ ਰਾਜਨੀਤੀ ਦੀ ਗੱਲ ਨਹੀਂ, ਤੇ ਜਦੋਂ ਧਰਮੀ ਬੰਦੇ ਚੁੱਪ ਕਰਕੇ ਬੈਠ ਗਏ, ਮਹਾਰਾਜ ਨੇ ਕਿਹਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਤੇ ਉੱਥੇ ਫਿਰ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਸੀ ਪਰ ਤੁਸੀਂ ਲੁਕ ਗਏ। ਤੇ ਜਦੋਂ ਧਰਮੀ ਬੰਦੇ ਕਹਿਣ ਸਾਡਾ ਲੈਣਾ ਦੇਣਾ ਕੋਈ ਨਹੀਂ, ਫਿਰ ਚੋਰ ਡਾਕੂ ਲੁਟੇਰੇ ਸ਼ਰਾਬੀ ਕਬਾਬੀ ਨਸ਼ਈ ਤੇ ਵਿਕਾਰੀ ਬੰਦੇ ਆ ਕੇ ਹਾਕਮ ਬਣ ਕੇ ਫਿਰ ਜ਼ੁਲਮ ਕਰਦੇ ਆ। ਇਸ ਕਰਕੇ ਧਰਮੀ ਬੰਦਿਆਂ ਦਾ ਫਰਜ਼ ਬਣਦਾ ਹੈ ਰਾਜ ਭਾਗ ਦੇ ਵਕਤ ਸੁਧਾਰ ਲਾਉਣ ਦਾ। ਸਿੱਖ ਪੰਥ ਦੀ ਸੁਪਰੀਮ ਅਥਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੋਂ ਹਮੇਸ਼ਾ ਹੀ ਮਨੁੱਖਤਾ ਨੂੰ ਅਗਵਾਈ ਮਿਲਦੀ ਰਹੀ, ਇੱਥੋਂ ਮਾਰਗ ਦਰਸ਼ਨ ਵੀ ਮਿਲਿਆ। ਤੇ ਮੀਰੀ ਪੀਰੀ ਦਿਵਸ ਜਦੋਂ ਐਤਕੀ ਮਨਾਇਆ, ਸਿੱਖ ਪੰਥ ਦੀ ਅਜੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੂਣਾ ਪੰਜਾਬ ਦੀ ਧਰਤੀ ਤੇ ਹਰ ਬੱਚੇ ਬੱਚੇ ਨੂੰ ਮੀਰੀ ਤੇ ਪੀਰੀ ਦਾ ਅਸਲ ਪੈਗਾਮ ਦੱਸਣ ਵਾਸਤੇ ਧਰਮੀ ਬੰਦਿਆਂ ਨੂੰ ਕਿ ਤੁਸੀਂ ਵੀ ਆਓ ਅੱਗੇ, ਇਹ ਧਰਮ ਤੇ ਰਾਜਨੀਤੀ ਦਾ ਮੇਲ ਸਮਝੋ ਤੇ ਅੱਗੇ ਗੁਰਨਾ

ਜਿਹੜਾ ਧਾਰੀਵਾਲ ਕੋਠੀਆਂ ਬਟਾਲੇ ਦੀ ਧਰਤੀ ਬਾਬਾ ਬਕਾਲਾ ਸਾਹਿਬ ਜਨਮ ਸਥਾਨ ਕੱਥੂ ਨੰਗਲ ਹੁੰਦਿਆਂ ਹੋਇਆਂ 26 ਸਤੰਬਰ ਨੂੰ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਆਏਗਾ ਅਤੇ ਆਪਾਂ 6ਵੇਂ ਪਾਤਸ਼ਾਹ ਦਾ ਜਿੰਨਾ ਸਤਿਕਾਰ ਕਰ ਰਹੇ ਹਾਂ ਨਾ ਇਹ ਮੀਰੀ ਪੀਰੀ ਦੇ ਸੰਕਲਪ ਨੂੰ ਸਮਝੀਏ, ਸਤਿਕਾਰ ਕਰੀਏ ਅਤੇ ਇਸ ਮੀਰੀ ਪੀਰੀ ਖਾਲਸਾ ਮਾਰਚ ਜਿਹੜੇ ਵੀ ਇਲਾਕੇ 'ਚੋਂ ਲੰਘ ਰਿਹਾ ਹੈ ਆਪੋ ਆਪਣੀ ਹਾਜ਼ਰੀ ਲਵਾ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਭੁੱਲ ਚੁੱਕ ਦੀ ਖਿਮਾ ਸਾਰੀ ਸੰਗਤ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅਤੇ ਸਿੰਘ ਸਾਹਿਬ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਮੁੱਚੇ ਪ੍ਰਬੰਧ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀਆਂ ਪੰਕਤੀਆਂ ਪੜ੍ਹ, ਫਤਿਹ ਨਾਲ ਸਾਂਝ ਪਾਈਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
1: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-206-6667।
0: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਕਿਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ।

0: ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਵਾੜ ਜੋ ਸੁਣੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀ ਹੈ ਫਲੀ।

0: ਕੁਦਰਤ ਸਾਜੀਆ ਕਰ ਆਸਨ ਡਿੱਠੋ ਚਾਓ। ਦਾਤਾ ਕਰਤਾ ਤੂੰ ਤੁਸਦੇ ਵਹਿ ਕਰੇ ਪਸਾਓ, ਤੂੰ ਜਾਣੋ ਇਸ ਸੰਸਾਰ ਦੇ ਲੈ ਸਿਰ ਜਿੰਦ ਕਵਾਓ। ਕਰੇ ਆਸਨ ਡਿੱਠੋ ਚਾਓ, ਕਰੇ ਆਸਨ ਡਿੱਠੋ ਚਾਓ।
1: ਹਰ ਪ੍ਰੇਮ ਬਾਣੀ

0: ਸੱਚ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ
1: ਜਾਗੋ ਆਪ ਕਰੇ ਪ੍ਰਗਾਸ ਕੋੜੀ ਨਾਨਕ ਜੀ ਉਪਾਏ ਕਹਿ ਲਿਖ ਲਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸਭ ਨਿਰਗੁਣ ਗੁਣ ਵੱਖ ਘਟੇ ਜਜ ਮਾਲਿਆ ਥਾਉ ਨ ਪੜ ਪੁੱਤਿਆ।

ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉੱਡੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ।

0: ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਤਾਲੀ ਅਕਾਸ਼ੀ ਕੁਦਰਤ ਸਰਬਾਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਨਿਸ਼ੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾ ਕੋ ਤਾ ਕੋੜੀ ਆਪਣੇ ਕੋਲ ਕੋਈ ਕੋਈ ਪਸਮਣ ਔਰ ਸਿਧਾਇਆ ਵੱਡਾ ਹੋਆ ਦੁਨੀਆਦਾਰ ਗੱਲ ਸੰਗ ਤੱਤ ਚਲਾਇਆ ਗਟਨ ਕੀ ਤਵਾਜੀ ਹੈ ਬਹਿਲੇ ਖਾ ਕਰ ਸਮਝਾਇਆ ਥਾ ਨਾ ਹੋਵੇ ਬਹੁਤੀ ਹੁਣ ਸੁਣਿਆ ਹੈ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ
1: ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀ ਤਬਾਚੀ ਹੈ ਬਲੇ ਕਾ ਕਰ ਸਮਝਾਇਆ ਆਓ ਨਾ ਵੀ ਪਾਉਂਦੀ ਸੁਣਿਆ ਕਿਆ ਰੁਆਇਆ ਮਨ ਅੰਦਰ ਜਨਮ ਗਵਾਇਆ ਮਨ ਅੰਦਰ

ਪੈਵਚ ਪਵਨ ਵਹਿ ਸਦਵਾਓ, ਪੈਵਚ ਚੱਲੇ ਲਖ ਦਰਿਆ, ਪੈਵਚ ਅਗਨ ਕੱਢੇ ਵੇਗਾਰ, ਪੈਵਚ ਧਰਤੀ ਦੱਬੀ ਪਾਰ, ਪੈਵਚ ਇੰਦ ਫਿਰੈ ਸਿਰ ਪਾਰ, ਪੈਵਚ ਰਾਜਾ ਧਰਮ ਦੁਆਰ, ਪੈਵਚ ਸੂਰਜ ਪੈਵਚ ਚੰਦ, ਕੋਹ ਕਰੋੜੀ ਚਲਤਨੰਤ, ਪੈਵਚ ਸਿੱਧ ਬੁੱਧ ਸੁਰਨਾਥ, ਪੈਵਚ ਆਡਾਣੇ ਆਕਾਸ਼,

0: ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੇ ਕੰਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੰਗਤੇ ਖਿੜਮੁੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ। ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ।

0: ਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੇ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵੜ ਦਾ ਤੱਕੂ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
1: ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

अपरंपर अलख अभेद गुर पार ब्रह्म परमेश्वर अपरंपर

अपरंपर अलख अभे गुर पार ब्रह्म परमेश्वर अपरंपर।

0: ਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਜੰਜਾਰ, ਨਾਨਕ ਮੁਸੈ ਗਿਆਨ ਵਿਹੋਣੀ, ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ, ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੈ, ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ, ਆ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸੁਚਨਾਮ ਜਾ ਕਾਕੀਆ ਸਗਲ ਜਹਾਨ, ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿੰਜ ਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਿਖਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ, ਸੂਏ ਚਾੜ ਭਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ,
0: ਬੰਧਨ ਬੰਦ ਭਵਾਏ ਸੋਏ ਪਇਆ ਕਿਰਤ ਨੱਚੇ ਸਭ ਕੋਈ, ਨੱਚ ਨੱਚ ਹੱਸ ਹੈ।

0: ਲੋੜੇ ਚੰਗਾ ਆਪਣਾ ਘਰ ਕੁਨੋਨੀ ਸਦਾਈ ਹੈ। ਜੇ ਜਰਵਾਨਾ ਪਰ ਹਰੇ ਜਰਵੇਸ ਕਰੇ ਦੀ ਆਈ ਹੈ। ਹੋ ਰਹਿਣਾ ਭਰੀਏ ਪਾਈਏ, ਹੋ ਰਹਿਣਾ ਭਰੀਏ ਪਾਈਏ।
1: ਪੰਥ ਦਸਾ

ਦਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੰਦਰ ਸੰਰੂਪ ਵਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾਸ ਬੈਕਾਰ ਜੋਗੀ ਸੁਨ ਧਿਆਵਨ ਜਿੱਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੇ ਦੇਣ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਾ ਰੱਬਾਂ ਵਿਕਾਰ ਇੱਕ ਹੁੰਦਾ ਖਾਏ ਚੱਲੇ ਥਾ

0: ਨਾਨਕ ਭਗਤਾਂ ਪੁਖ ਸਲਾਣ ਸਤਨਾਮ ਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੂੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ ਪੌੜੀ ਬਿਨ ਸਤਿਗੁਰ ਕਿਨੈ ਨ ਪਾਇ ਬਿਨ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿੱਚ ਆਪ ਕਰ ਪਰ ਗੜ ਆਖ ਸੁਣਾ।

जग जीवन दाता पाया, जग जीवन दाता पाया।

ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੂ ਪਾਇਆ ਹੋਂ ਮੈਂ ਬੁੱਝੈ ਤਾਂ ਦਰ ਸੁਜੈ ਗਿਆਨ ਵਿਹੂਣਾ ਕਥ ਕਥ ਲੁਜੈ ਨਾ

0: ਹੁਕਮੀ ਲਿਖੀਏ ਲੇਖ ਜਿਹਾ ਵੇਖੇ ਇਹਾ ਵੇਖ ਮਹਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਹੇ ਹੋਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਹੇ ਹੋ ਮੈਂ ਕਿੱਥੋਂ ਜੈ ਕਿਸ ਜਮੇ ਜਾਹੇ ਹੋ ਮੈਂ ਉਹ ਹੁਕਮ ਹੈ।

ਸੇਵ ਕੀਤੀ ਸੰਤੋਖੀ ਜਿਨ ਸਚੋ ਸੱਚ ਧਿਆਇਆ। ਉਨੀ ਮੰਦੇ ਪੈ ਨ ਰੱਖੇ ਉਨ ਕਰ ਸੁਕਰੀ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ੀ ਅਗਲਾ ਨਿੰਦੇ ਵਹਿ ਚੜੇ ਸਵਾਇਆ। ਵਡਿਆਈ ਵਡਾ ਪਾਇਆ।

0: ਹਰ ਟਿੱਕੇ।
1: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾ ਅੰਡਜ ਜਿਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾਮਣਾ ਜਨਤਾ। ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੇ ਬਾਣ ਪੱਗ ਨਾਨਕ ਸੱਚੇ ਨਾਮ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
2: ਲੱਖ ਨੇਕੀਆਂ ਚੁਨਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਯੋਗ ਬੇਬਾਨ ਲੱਖ ਸੁਰਤੀ ਲੱਗਿਆਂ ਧਿਆਨ ਪੜੀਏ ਪਾਠ ਪ੍ਰਾਨ ਲੱਖ ਸੁਰਤੀ ਲੱਗਿਆਂ ਧਿਆਨ ਪੜੀਏ ਪਾਠ ਪ੍ਰਾਨ ਜਿਨ ਕਰਤੇ ਕਰਣਾ ਕੀਆ ਲਿਖਿਆ ਵੰਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਥੋੜੀ ਸੱਚੋ ਸਹਿਬੀ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿਸ ਮਿਲੇ ਸੱਚ ਤਾਂ ਤਿਨ ਸੱਚ ਗਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ

0: ਹੋਰ ਹੋਮੈ ਚਕਨਾ ਚਾਪ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾ ਘੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਖ ਕੀਆ ਦੇਹੀ ਦੁਖਦੀ ਆ ਸਹਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਇਹ ਨਿਸ਼ਕਹਿਰੇ ਮੋਨ ਵਿਗੂਤਾ ਕਿਉਂ ਜਾਗੇ ਗੁਰਬਿੰਦ ਸੁਤਾ ਪੱਗ ਉਹ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖੰਦੈ ਪੱਗਵਾਈ ਵਿਣ ਨਾ ਵੇ ਕਿਸ਼ਤਾਏ ਨਾ ਪਾਈ ਰਹੇ ਬੇਬਾਣੀ ਬੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹ ਕੇਵਲ ਹਉਮੈ ਸ਼ਬਦ ਜਲਾਏ ਬੋੜੇ ਭਗਤ ਤੇਰੇ ਮਨ ਭਾਵੇ ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮ ਪਾਵੇ ਦਰ ਢੋਲਾ ਲਹਿਣੀ ਤਾਂ ਵੀ ਤੂੰ ਮੁੱਲ ਬੁੱਝਣਾ ਪੜ

0: ਪੌੜੀ ਭਗਤ ਰਹਿਮਨ ਪਾਉਂਦੇ ਦਰਸੋਹਨ ਕੀਰਤ ਗਾਉਂਦੇ ਨਾਨਕ ਕਰਮਾ ਬਾਰੇ ਦਾ ਢੋ ਨ ਲੈਣੀ ਧਾਮਦੇ ਇੱਕ ਮੂਲਾ ਪੂਜਨ ਆਪਣਾ ਅਨਹੋਦਾ ਬਣਾਏਂਦੇ ਹੋਂ ਟਾਡੀ ਕਨੀ ਜਾ ਤਾਂ ਹਰੁਤਮ ਜਾ ਸਤਾਏਂਦੇ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ
1: ਸੱਚ ਸ਼ਾਹੋ ਹਮਾਰਾ ਤੂੰ ਤਨ ਸਭ ਜਗਤ ਵਣ

0: ਧੰਨ ਨਾਨਕ ਕਉ ਹਰ ਬਖਸ਼ਿਆ ਹਰ ਭਗਤ ਭੰਡਾਰਾ ਭਗਤ ਭੰਡਾਰਾ।
1: ਸਲੋਕ ਮਹਲਾ ਪਹਿਲਾ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ।

ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ, ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ।

0: ਪਤੀ ਜਾਣਿਆ ਜਿੱਥੇ ਲੁਧਿਆ ਆਪ ਬੁਧਾਇਆ ਸਹਿਜੇ ਕੀ ਸੱਚ ਮਾਇਆ ਸੱਚ ਮਾਇਆ ਸੱਚ ਮਾਇਆ
1: ਜੋ ਭਾਵੇ ਤੂੰ ਰਾਤ ਲੈ।

0: ਭੈਜਨ ਖਾਈ।
1: ਸ਼ਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮਹਿ ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਸ ਕਰਨਾ ਸੋ ਕਰ ਰਹੇ ਮਹੱਲਾ ਦੂਜਾ।
2: ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕਿਰਤ ਹੈ। ਸਰਬ ਸ਼ਬਦੰ, ਏਕ ਸ਼ਬਦੰ, ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ।

0: ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ।
1: ਖੁੰਬੇ ਪਤਾ ਜਲ ਰਹੇ ਜਲ ਬਿਨ ਖੁੰਬ ਨਾ ਹੋ। ਗਿਆਨ ਕਾ ਪੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਣੇ ਦਾ ਤਾਇਓ ਮੀ ਸਾਧਨ ਮਾਰੀਏ ਜਿਹਾ ਕਾਲ ਕਾਲਣਾ। ਦੇਵੇ ਹੋ ਨਾ ਉਪਜਾਰੀਏ ਸਿਕਲਾ ਨਾ ਖੇਡੀਏ।

0: ਅੱਗੇ ਮਾਰੀਏ, ਅੱਗੇ ਮਾਰੀਏ, ਅੱਗੇ ਮਾਰੀਏ।
1: ਪੌੜੀ ਪੜਿਆ ਹੋਵੇ ਗੁਨੇਗਾਰ ਤੋਂ ਵੀ ਸਾਧਨਾ ਮਾਰੀਏ, ਜੇ ਹਾਂ ਕਾਲੇ ਕਲਰਾਂ ਤੇ ਵੇਹੋ ਨਾ ਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਧਰ ਗਹਿ ਗਿਆ ਹਾਰੀਏ। ਪੜਿਆ ਤੇ ਮੈਂ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਗਿਆ ਮਾਰੀਏ, ਮੋਹ ਚੱਲੇ ਸੋ ਗਿਆ ਮਾਰੀਏ।

ਵਾਹਿਗੁਰੂ ਜੀ ਕੀ ਫਤਿਹ ਸਤਨਾਮ।

0: ਕਾਵੇ ਕੁਨ ਬਰਨ ਚਾਰ ਖੱਡ ਦਰਸਨ ਬ੍ਰਹਿ ਮਾਦਕ ਸਿਮਰੰਥ ਗੁਣਾ ਗਾਵੇ ਕੁਨ ਸਹਿਸ ਸੇਸ ਜੇ ਬਾਰਸ ਆਦ ਅੰਤ ਲਿਵਲਾਕਨਾ ਗਾਵੇ ਕੁਨ ਮਹਾਦੇਵ ਬੈਰਾ ਕੇ ਜਿਨ ਤਾਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸਨਕਾਦ ਆਦ ਜਨ ਕਾਦ ਜੁਗੈ ਲਗ ਧਨ ਧਨ ਗੁਰ ਧਨ ਜਨਮ ਸਿਕਿਅਥ ਭਲੋ ਜਗ ਪਾਤਾਲਪੁਰੀ ਜੈਕਾਰ ਦੁਨ ਕਵ ਜਨ ਕਲ ਵਖਾਣਿਓ ਹਰ ਨਾਮ ਰਸਿਖ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਿਯੁਗ ਤੈ ਮਾਣਿਓ ਸਲਿਓ ਬਲ ਬਾਵਨ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਘਵੰਤ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਪੈ ਭਗਤੇ ਜਾਂਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ
2: ਗੁਣ ਗਾਵੇ ਰਵਿਦਾਸ ਭਗਤ ਜੈ ਦੇ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣ ਸੁਖ ਦਿਓ ਪਰੀਖਤ ਗੁਣ ਰਹਿ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਸੁਖ ਦਿਓ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜ

0: ਗੁਣਗਾਵੇ ਪਾਇਆ ਭਗਤ ਨਗਦ ਪਯੰਗਮ ਮਹਾਂਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮੁਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਕੁਮ ਸਭ ਸਿਸ਼ਟ ਸਵਾਰੇ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਚਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ
1: ਗੁਣ ਗਾਵੇ ਨਵਨਾਥ ਧੰਨ ਗੁਰੂ ਸਾਜ।

0: ଅର୍ଥରେ ସଦା କରସନ୍ ହନ୍ତ ଦୂର ବା ପୁର ରଙ୍ଗରା ଗୋର ନାନକ ଯଶ ଗାୟ କବ କାସ ଯଶ ନାନକ ଗୋର କଟ କଟ ସହଜ ସୁମାୟ କବ କାସ ଯଶ ନାନକ ଗୋର କଟ କଟ ସହଜ ସୁମାୟ
1: ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਪੁੱਲ ਨਾ ਭੁੱਲੋ ਰਤਨ ਨਾਮ ਆਪਾਰ ਕੀਮ ਨਾ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ

अगम अनंत अनाद आद जिस कोए न जाने, सेव बिरंच धर ध्यान नितह जिस बे

0: ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ।
1: ਕਲ ਸਮੁੰਦਰ ਪਏ ਰੂਪ ਪ੍ਰਗਟੇ ਹਰ ਨਾਮ ਉਧਾਰਨੇ ਬਸੇ ਸੰਤ ਜਿਸ ਜਿਦੈ ਦੁੱਖ ਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤੈ ਸੰਸਰ ਸੋਈ ਤਰਨ ਗਗਨ ਨਵ ਖੰਡ ਮਹਿ

ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ

ਧਮ ਪੈ ਭੂਲੇ ਸੋਤੇ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ

ਫਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸਹ ਕੁਰਸਹ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ

0: ਨਾਨਕ ਨਾਮ ਰਾਧਿਆ।
1: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝਤਾ ਹੈ। ਸਤਿਗੁਰ ਦਾ ਸੰਤੋਖ ਕਾ ਧਰਮ ਅਗਰ ਤਵਾਹੋ, ਤ੍ਰਿਤ ਰਚਤੇ ਕਾ ਜੋਰ ਅਗਰ ਤਵਾਹੋ, ਦੁਆਪਰਾ ਤਪੇ ਕਾ ਸਤ ਅਗਰ ਤਵਾਹੋ, ਕਲ ਜੁਗ ਰਥ ਅਗਨ ਕਾ ਕੂੜ ਅਗਰ ਤਵਾਹੋ। ਮਹੱਲਾ ਪਹਿਲਾ।
0: ਸਾਮ ਕਹੇ ਸਤੰਬਰ ਸੁਆਮੀ, ਸਚ ਮੈਂ ਆਛੇ ਸਾਚ ਰਹੇ, ਸਭ ਕੁਛ ਸਚ ਸੁਮਾ ਵੈਰ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਿਆ ਪ੍ਰਾਥਕ ਜਾਏ ਨਾਨਕ ਤੋਂ ਮੁਖੰਤਰ ਪਾਏ, ਜੁਜ ਮੈਂ ਜੋਰ ਛਲੀ ਚੰਦਰਾਵਲ ਕਾਂਤ ਸਮਝਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰਬਨ ਹੁਆ ਨਾ ਖੁਦਾਈ ਅਲਹੋ ਭਇਆ, ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਚ ਸਦਾਏ ਤਾਉ ਨਾਨਕ ਮੁਖੰਤਰ ਪਾਏ, ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਹਸੂ ਸੁਮਾ ਲਿਆ ਜਿਨ ਘਰ ਦੇ ਸਨ ਜਿੰਦੀਆ, ਇੰਨੀ ਨਿਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਟੁੱਟੇ, ਸੇਵਨ ਜਾ ਰਿਹਾ ਸਤਿਗੁਰੂ ਹੈ ਕੋਈ ਵਿਰਲੇ ਬਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰਿਆ।
2: ਜਿਨ ਘਰ ਉਪਦੇਸ਼ ਗਿਆ ਨੰਜਨ ਦੀ ਅਨੀ ਨੇਤਰੀ ਜਗ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਬੋਸਤਾ ਵੀ ਲੈ ਕੇ ਨਹੀਂ ਵਿਚਾਰਿਆ,

0: ਜਨਮ ਹੈ।
1: ਸਲੋਕ ਮਹਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਅਸ ਕਰ ਜਾ ਇੰਦਰਾ ਸਿਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਸਭ ਗੁਣ ਵੇ ਆਪ ਕੋ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹਿ ਪਿੜੈ ਗਏ ਜਾਵਣਾ ਨੰਗਾ ਦੋਜਕ ਚਾਲੇ ਤਾਂ ਦਿਸੈ ਖੜੇ ਡਰਾਵਣਾ ਕਰੋ ਗਨ ਪਛੁਤਾਵਣਾ ਕਰੋ ਗਨ ਪਛੁਤਾਵਣਾ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਦਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ।

ਮਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ

ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬ

0: ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਿਹਨੇ ਉਹ ਜੀ ਕਾ ਆਈ ਤਾਂ ਪਾਂਡੇ ਘੱਟ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਤਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਹਾਂ ਉਹ ਝੜ ਪਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ ਤੱਕ ਬਾਹੋਂ ਕੱਤੀਏ ਬਾਮਨ ਵੱਟਿਆਏ ਕੋਈ ਵੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮੰਨੇ ਪਤ ਉਪਜੈ ਸਲਾਹੀ ਸੱਚ ਸੂਤ ਦਰਗੇ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗਾ ਵੱਟ ਧਾਗੇ ਅਵਰਾ ਘੱਤੈ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਹੋਵੇ ਡਾਣ ਮਨ ਅੰਦਾ ਨਾਉ ਸਜਾਣ ਕੋੜ ਸਾਹਿਬ ਹੋਏ ਦਿਆਲ
1: ਕਿਰਪਾ ਕਰੇ ਤਾ ਸਾਈ ਘਰ ਕਰਾਈ ਸੀ ਸੋ ਸਿੰਘ ਸੇਵਾ ਕਰੇ ਇਸ ਨੂੰ ਹੁਕਮ ਮਰਾਈ ਸੀ ਹੁਕਮ ਨੇ ਹੋ ਵਿਕਰਮਾਨ ਤਾ ਖਸਮੇ ਕਾ ਮਹਿਲ ਪਾਈ ਸੀ ਖਤਮ ਭਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਈ ਤਾ ਦਰਕੇ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ
2: ਕੋੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾ ਸਹਿਕਾਰ ਕਰੇ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਨ ਤਾ ਕਸਮੈ ਕਾ ਮਹਿਲ ਪਾਏ ਸੀ ਕਸਮੈ ਪਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ

0: ਹਰਿ ਦੀ ਜੈ।
1: ਸ਼ਲੋਕ ਮਹਲਾ ਪਹਿਲਾ।
0: ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਫਿਰ ਨਾ ਜਾਈ,
1: ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾ ਖਾਈ, ਅੰਤਰ ਪੂਜਾ ਪੜੇ ਤੇ ਬਸਨ ਜਮ ਤੁਰਕਾ ਭਾਈ, ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਰਨ ਦਾ ਮਹਲਾ ਪਹਿਲਾ।
0: ਮਾਨਸ ਖਾਣੇ ਕਰੇ ਨਿਵਾਜ, ਸ਼੍ਰੀ ਬਗਾਇਨ ਤਿੰਨ ਗਲ ਤਾਕ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਫਿਆ ਵੇ ਹੋਈ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ,
1: ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੁਜੇ ਪ੍ਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੂਠੇ ਚੁੱਲੀ ਭਰੇਨ, ਕਹੋ ਨਾਨਕ ਸੱਚ ਧਿਆਈਐ,
0: ਸੁਚ ਹੋਵੇ ਤਾਂ ਸੱਚ ਪਾਈਏ, ਪੌੜੀ ਚ ਤੇਲ ਦਾ ਸਭ ਤੋਂ ਵੇਖ ਨਜ਼ਰੀ ਹੇਠ ਚੁਲਾਇਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ, ਵਡੋ ਵਡਾ ਵਡੇ ਦਿਨੀ ਸਿਰ ਸਿਰ ਧੰਦੇ ਲਾਇਦਾ, ਨਦਰ ਮੁਖੀ ਕੀ ਕਰੇ ਸੁਲਤਾਨਾ ਕਾ ਹੁਕਰਾਇਦਾ, ਕਰ ਮੰਗਰ ਭੇਖ ਨਾ ਪਾਇਦਾ, ਭੇਖ ਨਾ ਪਾਇਦਾ, ਭੇਖ ਨਾ ਪਾਇਦਾ,
2: ਜੀ ਜੰਤ ਤੇਰੇ ਤਹਾ।

ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੋਏ ਕਰਮ ਹੋ ਪਿਤਰੀ ਦੇ ਅੱਗੇ ਵਸਤ ਸਿਆਣੀ ਐ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ।

0: ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਚੜਾਈ ਜੋਬਨ ਹਾਰਿਆ ਜੋਬਨ ਹਾਰਿਆ ਚੜਾਈ ਜੋਬਨ ਹਾਰਿਆ
1: ਕੋੜੀ ਤੁਰੇ ਪੁਰਾਣੇ ਭੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਾ ਮਾਣੀਆਂ ਲੈ ਬੈਠੇ ਘਰ ਪਸਾਰਿਆ ਚੀਜ਼ ਕਰਮਣ ਪਾਉਂਦੇ ਹਰ ਬੂਜਾ ਨਹੀਂ ਹਾਰਿਆ ਪਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਾਈ ਜੋਬਨ ਹਾਰਿਆ ਜਰਾਈ।

ਲੋਕ ਮਹੱਲਾ ਪਹਿਲਾ। ਜੇ ਕਰ ਸੂਤਕ ਮੰਨੀਏ ਸਤ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ।

ਸਹਿਤ ਉੱਠੇ ਨੌ ਨਿਤ ਪਾਈਆਂ।

ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੜਨ ਸਲੋਕ, ਕੋਤੀ ਜਾਈ ਸੱਟਿਆ ਕਿਸੇ ਨੂੰ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ।

0: ਤਿਤ ਜਿਤ ਮੁਖ ਨਾਮ ਨੋਚਰੇ ਬਿਨ ਨਾਵੇ ਰਸ ਖਾਏ। ਨਾਨਕ ਕਿਵੇਂ ਜਾਣੀਏ ਤਿਤ ਮੁਖ ਥੁੱਕਾ ਪਾਹੇ ਮਹਲਾ ਪਹਿਲਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬੰਦਾਰ, ਸੋ ਕਿਉਂ ਮੰਦਾ ਆਖੀਏ। ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ, ਭੰਡੇ ਬਾਜ ਨਾ ਕੋਏ। ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਏ ਭਾਗਾ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਪੌੜੀ ਸਭੋ ਅੱਗੇ ਪੜੇ ਅੱਖਰ ਇਹੋ ਪੁੱਜੀਐ, ਮੂਰਖ ਨਾਲ ਰੁਜੀਐ ਨਾਲ ਰੁਜੀਐ ਨਾਲ ਰੁਜੀਐ।
2: ਥੋੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋ ਚੁਣ ਕੱਢੀਐ,
1: ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਠਿਠਾ ਰਾਮ ਰਾਜ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਹਰ ਦਰ ਕੈ ਗੁਰ ਸਿੱਖ ਭੈਣ ਆਈ ਹੈ, ਜਿਨਾਂ ਸਤਿਗੁਰ ਪੁੱਟਾ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ ਮਨ ਉੱਠਾ।
0: ਸ਼ਲੋਕ ਮਹਲਾ ਪਹਿਲਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਏ
1: ਮੋਤੁਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹੇ ਸਜਾਏ। ਮਹਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ

ਤਰਲੇ ਲੇਖਾ ਪੀੜ ਸੁਟੈ ਨਾਨਕਾ ਜਿਉਂ ਤੇਲ ਪੋੜੀ ਆਪੇ ਕਰਨ ਕਾਲ ਆਪੇ ਕੀਤੇ ਧਾਰੀਏ ਦੀ ਗੱਡੀ ਦਾਪਣ ਤਰ ਕੱਚੀ ਪੱਕੀ ਸਾਰੀਏ ਜੋ ਐ ਸੁਚਨ ਸੀ ਸਭ ਕੋਈ।

0: ਧਾਰੀ ਹੈ।
1: ਥੋੜੀ ਆਪੇ ਹੀ ਕਰਨਾ ਕਿਉਂ ਕਲਾ ਪੇ ਹੀ ਤਾਂ ਧਾਰੀ ਹੈ। ਦੇਖੇ ਕੀ ਤਾਂ ਆਪਣਾ ਦਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿ ਮਨੋ ਵਿਸਾਰੀ ਹੈ। ਆਪਣ ਹਤੀ ਆਪਣਾ ਆਪੇ ਹੀ ਕਾਰ ਸਵਾਰੀ ਹੈ।

0: ਨਾਨਕ ਆਸ਼ਕ ਕਾਂਡੀਏ ਸਦ ਹੀ ਰਹਿ ਸਮਾਏ। ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹੋ ਨਾਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਪੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਹਾਏ ਨਗਾਈ ਪਾਏ ਪੌੜੀ।

0: ਖਾਲੀ ਹੈ, ਉਮਰ ਖਾਲੀ ਹੈ, ਉਮਰ ਖਾਲੀ ਹੈ।
1: ਔੜੀ ਜਿਸੇ ਵੀ ਸੁਖ ਪਾਈਏ, ਸੋ ਸਰਸ ਦਾ ਸੰਭਾਲੀਏ। ਜਿਤ ਕੀਤਾ ਪਾਈ ਆਪਣਾ, ਸਾ ਘਾਲ ਬਰੀ ਕਿਉਂ ਘਾਲੀ ਹੈ। ਮੰਦਾ ਮੂਲ ਨਾ ਕੀਚੀ ਦੇ ਲੰਮੀ ਲਦ ਨਿਹਾਲੀ ਹੈ। ਜੋ ਸਰ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਘਾਲੀ ਹੈ। ਪਿਛਲਾ ਹੇ ਉੱਪਰ ਘਾਲੀ ਹੈ, ਪਿਛਲਾ ਹੇ ਉੱਪਰ ਘਾਲੀ ਹੈ।

0: ਕਰੇ ਕਨੇਰੀਆਂ ਕਸ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ। ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਓ, ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਾ ਮਹੱਲਾ ਦੂਜਾ।
1: ਨਾਲ ਇਆਣੇ ਦੋਸਤੀ ਕਦੇ ਨਾ ਵੈਰਾਸ, ਜਿਹਾ ਜਾਣੇ ਤੇ ਹੋ ਵਰਤੈ, ਵੇਖੋ ਕੋ ਨਿਰਜਾਸ।

0: ਜੇ ਇੱਕ ਅੱਧ ਚੰਗੀ ਕਰੇ
1: ਦੂਜੀ ਵੀ ਵੇ ਰਾਸ ਥੋੜੀ ਚੱਕ ਲੱਗੇ ਚੱਕਰੀ ਜੇ ਚੱਲੇ ਕਸਮੇ ਪਾਏ ਹੁਰਮਤ ਸੁਣ ਪਾਏ ਉਹ ਵਜੋ ਵੇ ਤੂੰ ਨਾ ਤਾਏ ਕਸਮ ਕਰੇ ਬਰਾਦਰੀ ਫਿਰ ਪੈਰ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੀ ਮੋਹ ਪਾਣਾ ਤਾਏ ਜਿਸ ਦਾ ਦਿੱਤਾ ਭਾਵਨਾ ਇਸ ਕਹੀਏ ਕਰੀਏ ਸ਼ਾਬਾਸ ਨਾਲ ਹੁਣ ਚੱਲੇ
0: ਲਾਲ ਖਸੂ ਜਲੇ ਅਰਦਾਸ ਜਲੇ ਅਰਦਾਸ ਜਲੇ ਅਰਦਾਸ ਥੋੜੀ ਚੱਕਰ ਲੱਗਿਆ ਚਾਕਰੀ ਜੇ ਚੱਲੇ ਖਸਮੈ ਪਾਏ ਹੁਲਮ ਤੁਸਨੋ ਗਲੀਓ ਵਜੋ ਪੇ ਦੁਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਹਿਮੋ ਭਾਣਾ ਖਾਏ ਜਿਸ ਦਾ ਦਿੱਤਾ ਖਾਮਨਾ ਤਿਸ ਕਹੀ ਐਸਾ ਬਾਸ ਨਾਲਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ, ਸਾਈ ਕਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ।
0: ਸੋ ਕਰੇ ਜਿਤ ਸੈਰ ਜਾਏ, ਸੋ ਕਰੇ ਜਿਤ ਸੈਰ ਜਾਏ ਸ਼ੁੱਧ।

0: ਪੌੜੀ ਵੱਡੀ ਹੋਂ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਤ ਕਰਤਾ ਨਾਨਕ ਦਸਨ ਦਾਸ ਤੁਧ ਆਗੈ ਬਿਨ ਵਤਾ
1: ਸਰੂਪ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ।

0: ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਦਿਆ ਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤੇ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੁਲਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ,

ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ।

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਚੱਕਰ ਚਿਹਨ ਯਰ ਭਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਭੈ ਸਰਬਨਾਮ ਕਥੈ ਕਵਨ ਕਰਮ ਨਾਮ ਭਰਨਤ ਸੁਮਤ ਜਬ ਲਉ ਨਹੀਂ ਭਾਗ ਲਿਲਾਰਿ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁਤ ਆਇਓ ਕਲ ਕੋਰ ਸਮੁਦਰ ਮੈਂ ਬੂਢਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸੰਤਾ ਮਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਭਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੰ ਕਹਿ ਆਗੈ ਬਦਨ ਪਸਾਰ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਹੇ ਸੋ ਰਨ ਮਹਿ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕਉ ਲੇਵਹੁ ਬਸਤ ਸੰਭਾਰ ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਕਾ ਸੁਹਾਗ ਲਿਖੈ ਕਤਹੇ ਨਾ ਛੂਟੀਐ ਖਿਨੋ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ
कह टल गोर सेविय अहनिस सहज सोभाए दर्शन परसे गुरु क जन्म मरण दुख जाय हो सिफत खसम दी नूर हर सह खुर सह चटिया तुद डिठे सचे पातशाह माल जन्म जन्म दी कटिया सज्जन सच्चा पातशाह सिर शाह दशाह जिस पास बैठिया सोहिया सबना दावे साहो सज्जन सच्चा पातशाह सिर शाह दशाह जिस पास बैठिया सोहिया सबना दावे साहो सतनाम श्री वाहे गुरु साहिब जी तनासरी महला पंजवा जिसका बिसरा प्राण पत दाता सोई गनहो अपगा चरण कमल जाका मन राग्यो अमै सरोवर पागा जिसका बिसरा प्राण पत दाता सोई गनहो अपागा चरण कमल जाका मन राग्यो अमै सरोवर पागा तेरा जन राम नाम रंग जागा आलस शीज गया सब तन ते प्रीतम स्यों मन लागा रहो जय जय पेखा तह नारा

ਅਗ ਸਭ ਅਨੁਰਾਗਾ ਜਹ ਜਹ ਪੇਖਾ ਤਹ ਨਾਰਾਇਣ ਸਗਲ ਕਟਾ ਮਹਿਤਾਗਾ ਨਾਮੇ ਉਦਕ ਪੀਵਤ ਜਨ ਨਾਨਕ ਤਿਆਗ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸ੍ਰੀ ਮਹੱਲਾ ਪੰਜਵਾਂ। ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੋ ਅਭਾਗਾ, ਚਰਨ ਕਮਲ ਜਾ ਕਾ ਮਨ ਰਾਗਿਓ, ਅਮੈ ਸਰੋਵਰ ਪਾਗਾ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦੇਨ ਵਿਸਰੈ ਪਾਰ ਬ੍ਰਹਮਾ। ਫਿਟ ਭਲੇਰੀ ਰੁੱਤ, ਰੁੱਤ ਸਰਦ ਅਡੰਬਰੋ, ਅਸੂ ਕਤਕੇ ਹਰ ਪਿਆਸ ਜੀਓ, ਖੋ ਜੰਤੀ ਦਰਸਨ ਫਿਰਤ, ਕਬ ਮਿਲੋ ਗੁਣਤਾਸ ਜੀਓ। ਅਸੁਨ ਆਓ ਪਿਰਾ, ਸਾ ਤਨ ਚੂਰ ਮੋਈ, ਤਾਂ ਮਿਲੀਐ ਪ੍ਰਭ ਮਿਲੇ, ਦੂਜੈ ਪਾਏ ਖੋਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਅਸੁਨ ਪ੍ਰੇਮਿਓ ਮਾਹੜਾ, ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸਨ ਕਣੀ, ਕੋਈ ਆਣ ਮਿਲਾਵੇ ਮਾਏ, ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸਨ ਕਣੀ, ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ, ਵੇਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸਾ,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।

ਪੰਛੀ ਜਾਂ ਸਬਜ਼ੀ ਨਹੀਂ ਵਿਕਦੀ, ਇਸ ਮੰਡੀ ਦੇ ਵਿੱਚ ਇਨਸਾਨ ਵਿਕਦੇ ਨੇ। ਅਮੀਰ ਪਠਾਨ ਲੋਕ ਗਰੀਬਾਂ ਤੇ ਬਹੁਤ ਜ਼ੁਲਮ ਕਰਦੇ ਨੇ, ਗਰੀਬਾਂ ਦੇ ਬੱਚਿਆਂ ਨੂੰ ਪਕੜ ਕੇ ਮੰਡੀ ਵਿੱਚ ਵੇਚਦੇ ਨੇ ਤੇ ਅਮੀਰ ਲੋਕ ਖਰੀਦ ਲੈਂਦੇ ਨੇ। ਅੱਜ ਕਿਸੇ ਦਾ ਭਲਾ ਕਰਨਾ ਹੋਵੇ ਨਾ ਤੇ ਦੁੱਖ ਆਪਣੇ ਸਿਰ ਲੈਣੇ ਪੈਂਦੇ ਨੇ। ਕਿਵੇਂ ਬਾਬੇ ਨਾਨਕ ਨੇ ਦੂਜਿਆਂ ਦੇ ਦੁੱਖ ਆਪਣੀ ਝੋਲੀ ਪਵਾ ਕੇ ਸੁੱਖ ਵੰਡੇ ਨੇ, ਆਓ ਸਰਵਣ ਕਰੀਏ। ਗੁਰੂ ਨਾਨਕ ਬਾਲੇ ਤੇ ਮਰਦਾਨੇ ਨੂੰ ਕੀ ਆਖ ਰਹੇ ਨੇ, ਬਈ ਹੁਣ ਕੁਝ ਦਿਨ ਤੁਹਾਨੂੰ ਮੇਰੇ ਤੋਂ ਵੱਖਰਾ ਰਹਿਣਾ ਪਵੇਗਾ। ਦੋਵੇਂ ਸੁਣ ਕੇ ਉਦਾਸ ਹੋ ਗਏ। ਮਹਾਰਾਜ, ਤੁਹਾਡੇ ਤੋਂ ਵਿਛੜ ਕੇ ਜਿਉਣਾ ਮੌਤ ਹੈ, ਤੁਹਾਡੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸਤਿਗੁਰਾਂ ਕਿਹਾ ਦਿਲ ਤੇ ਮੇਰਾ ਵੀ ਨਹੀਂ ਕਰਦਾ ਵੱਖਰਾ ਹੋਵਾਂ, ਪਰ ਕੀ ਕਰਾਂ, ਮੇਰੇ ਤੇ ਦੁੱਖ ਇੰਨੇ ਆਣੇ ਨੇ ਤੁਹਾਡੇ ਤੋਂ ਦੇਖ ਕੇ ਸਹਾਰੇ ਨਹੀਂ ਜਾਣੇ। ਮਰਦਾਨੇ ਕਿਹਾ ਚੰਗਾ ਬਾਬਾ, ਜੀ ਤੇ ਵਿਛੜਨ ਨੂੰ ਨਹੀਂ ਕਰਦਾ, ਪਰ ਅਸੀਂ ਤੇਰੇ ਹੁਕਮ ਦੀ ਉਲੰਘਣਾ ਵੀ ਨਹੀਂ ਕਰ ਸਕਦੇ। ਇੰਨੀਆਂ ਗੱਲਾਂ ਹੋਈਆਂ, ਬਾਬੇ ਨਾਨਕ ਨੇ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਬਾਲਾ ਤੇ ਮਰਦਾਨਾ ਦੇਖ ਕੇ ਹੈਰਾਨ ਹੋ ਗਏ, ਕੀ ਤੱਕਦੇ ਨੇ। ਸਤਿਗੁਰਾਂ ਨੇ 12 ਕੁ ਸਾਲ ਦੇ ਬੱਚੇ ਦਾ ਰੂਪ ਬਣਾਇਆ ਹੈ। ਉਹ ਸਾਹਮਣੇ ਰਸਤੇ ਵਿੱਚ ਇੱਕ ਰੇਹੜੀ ਖਲੋਤੀ ਏ, ਉਸ ਰੇਹੜੀ ਦੇ ਉੱਪਰ ਜਾ ਕੇ ਬੈਠ ਗਏ ਨੇ। ਇੰਨੇ ਨੂੰ ਇੱਕ ਰੁਹੇਲਾ ਪਠਾਣ ਆਇਆ, ਇਹ ਕੀ ਦੇਖਦਾ ਹੈ, ਬਈ ਬੜਾ ਖੂਬਸੂਰਤ ਬੱਚਾ ਬੈਠਾ ਏ, ਜੇ ਮੈਂ ਇਸ ਨੂੰ ਪਕੜ ਕੇ ਲੈ ਜਾਵਾਂ ਤੇ ਇਹਨੂੰ ਮੰਡੀ ਵਿੱਚ ਵੇਚਾਂਗਾ ਤੇ ਮੈਨੂੰ ਬਹੁਤ ਪੈਸੇ ਮਿਲਣਗੇ। ਇਹ ਭੈੜੇ ਵਿਚਾਰ ਮਨ ਵਿੱਚ ਬਣਾ ਕੇ ਗੁਰੂ ਮਹਾਰਾਜ ਨੂੰ ਬਾਂਹ ਤੋਂ ਪਕੜ ਕੇ ਖਿੱਚ ਕੇ ਆਪਣੇ ਘਰ ਲੈ ਗਿਆ। ਘਰਵਾਲੀ ਨੇ ਦੇਖਿਆ ਤੇ ਕਿਹਾ, ਇਹ ਠੀਕ ਕੀਤਾ, ਆਪਾਂ ਨੂੰ ਗੁਲਾਮ ਦੀ ਲੋੜ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਇਹ ਸ਼ੰਕਾ ਜਿਹੀ ਹੁੰਦੀ ਏ, ਤੁਸੀਂ ਕਿਸੇ ਦਾ ਬੱਚਾ ਪਕੜ ਕੇ ਲੈ ਆਇਓ, ਤੁਸੀਂ ਬੱਚਿਆਂ ਦਾ ਦਰਦ ਨਹੀਂ ਜਾਣਦੇ, ਇਸ ਦੀ ਅੰਮਾ ਉਡੀਕਦੀ ਹੋਵੇਗੀ, ਇਸ ਦੀ ਭੈਣ ਉਡੀਕਾਂ ਕਰਦੀ ਹੋਵੇਗੀ, ਜਿੱਥੋਂ ਲਿਆਂਦਾ ਏ ਉੱਥੇ ਛੱਡ ਆਓ। ਰੋਹੇਲਾ, ਤੂੰ ਬਹੁਤੀ ਹਮਦਰਦੀ ਨਾ ਦਿਖਾ, ਇਹਨੂੰ ਮੈਂ ਸਵੇਰੇ ਮੰਡੀ ਵਿੱਚ ਵੇਚ ਆਵਾਂਗਾ, ਆਪਾਂ ਨੂੰ ਬਹੁਤ ਪੈਸੇ ਮਿਲਣਗੇ, ਇਹ ਬੜਾ ਨਿਗੁਰਾ ਪੁਰਸ਼ ਏ, ਸਤਿਗੁਰਾਂ ਨੂੰ ਵੇਚਣ ਵਾਸਤੇ ਮੰਡੀ ਵਿੱਚ ਲੈ ਗਿਆ ਏ। ਇਹ ਉਹ ਮੰਡੀ ਏ ਜਿੱਥੇ ਗਰੀਬ ਵਿਕਦੇ ਨੇ, ਬਹੁਤ ਸਾਰੇ ਗਰੀਬਾਂ ਨੂੰ ਵੇਚਣ ਵਾਸਤੇ ਬਿਠਾਇਆ ਹੋਇਆ ਏ। ਹਰ ਇੱਕ ਖਰੀਦਦਾਰ ਸਤਿਗੁਰਾਂ ਦੇ ਕੋਲ ਆ ਕੇ ਰੁਕਦਾ ਹੈ, ਕਿਉਂ ਬਈ ਇਸਦਾ ਕੀ ਦਾਮ ਲਾਇਆ ਏ। ਰੋਹੇਲਾ ਬੜੇ ਉੱਚੇ ਦਾਮ ਦੱਸਦਾ ਏ, 2 ਘੋੜੇ ਲਵਾਂਗਾ, ਇਹਨਾਂ ਦਾਮ ਹਰ ਕੋਈ ਚੁਕਾ ਨਹੀਂ ਸਕਦਾ, ਅੱਗੇ ਟੁਰ ਜਾਂਦਾ ਏ। ਇੱਕ ਮੌਲਵੀ ਜੋ ਬਹੁਤ ਧਨਵਾਨ ਏ, ਇਸਨੇ 2 ਘੋੜਿਆਂ ਦੇ ਬਦਲੇ ਸਤਿਗੁਰਾਂ ਨੂੰ ਖਰੀਦ ਲਿਆ ਏ। ਇਸ ਮੰਡੀ ਵਿੱਚ ਬਹੁਤ ਭੀੜ ਏ, ਇਸ ਭੀੜ ਦੇ ਵਿੱਚ ਬਾਲਾ ਤੇ ਮਰਦਾਨਾ ਵੀ ਖਲੋਤੇ ਨੇ। ਭਾਈ ਬਾਲਾ ਜੀ ਨੇ ਪੁਰਾਤਨ ਸਾਖੀ

ਦੱਸਿਆ ਏ ਜਦੋਂ ਸਾਡਾ ਮਨ ਸਤਿਗੁਰਾਂ ਦੇ ਦਰਸ਼ਨਾਂ ਨੂੰ ਤੜਫ ਜਾਂਦਾ ਸੀ ਨਾ ਤੇ ਅਸੀਂ ਗੁਪਤ ਰੂਪ ਵਿੱਚ ਹੋ ਕੇ ਸਤਿਗੁਰਾਂ ਦੇ ਦਰਸ਼ਨ ਕਰ ਲੈਂਦੇ ਸਾਂ। ਅੱਜ ਗੁਰੂ ਨਾਨਕ ਨੂੰ ਮੰਡੀ ਵਿੱਚ ਵਿਕਦਿਆਂ ਵੇਖ ਕੇ ਆਪ ਮੁਹਾਰੇ ਅੱਖਾਂ ਵਿੱਚੋਂ ਹੰਝੂ ਵਹਿ ਆਏ। ਇਹ ਠੀਕ ਹੈ, ਭਲਾ ਕਰਨਾ ਚਾਹੀਦਾ ਹੈ, ਪਰ ਇਹ ਬਾਬਾ

ਨੇ ਚੁੱਕੀ ਨਹੀਂ, ਆਪਣੇ ਆਪ ਨਾਲ ਟੁਰਦੀ ਏ। ਤੱਕ ਕੇ ਹੈਰਾਨ ਹੋ ਰਹੇ ਨੇ, ਅੱਖਾਂ ਮਲ ਮਲ ਕੇ ਦੇਖੀ ਜਾਂਦੇ ਨੇ ਵੀ ਇਹ ਕੀ ਲੱਗਦਾ ਏ, ਜਿਵੇਂ ਅੱਲਾ ਤਾਲਾ ਆਪ ਆ ਰਿਹਾ ਹੋਵੇ। ਇਹਨੇ ਨੂੰ ਸਤਿਗੁਰੂ ਕੋਲ ਪੁੱਜੇ, ਮੌਲਵੀ ਜੀ ਪਾਣੀ ਤੇ ਕਿਸੇ ਖੂਹ ਵਿੱਚ ਵੀ ਨਹੀਂ ਹੈ। ਤੇ ਮੌਲਵੀ ਨੇ ਅੱਗੇ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨ ਪਕੜ ਲਏ, ਕਹਿਣ ਲੱਗਾ, ਇਹ ਕਿਸੇ ਗੁੱਝੀ ਕਲਾ ਦਿਆ ਮਾਲਕਾ, ਤੂੰ ਕੌਣ ਹੈ? ਤੂੰ ਕੋਈ ਆਮ ਇਨਸਾਨ ਨਹੀਂ ਲੱਗਦਾ, ਗੁੱਝੀ ਕਲਾ ਦਿਆ ਮਾਲਕਾ, ਦੱਸ ਤੂੰ ਕੌਣ ਹੈ? ਮੇਰਾ ਮਨ ਕਹਿੰਦਾ ਏ ਤੂੰ ਕੋਈ ਕਲਾ ਧਾਰੀ ਏ, ਜੇ ਕੋਈ ਸਾਡੇ ਕੋਲੋਂ ਗੁਨਾਹ ਹੋਇਆ ਹੈ ਸਾਨੂੰ ਬਖਸ਼ ਦਿਓ, ਦੇਖੋ ਪਾਣੀ ਤੋਂ ਬਗੈਰ ਕੀ ਹਾਲ ਹੈ। ਸਤਿਗੁਰਾਂ ਕਿਹਾ, ਮੌਲਵੀ ਜੀ ਬਹੁਤ ਅਮੀਰ ਹੋ ਨਾ, ਤੁਸੀਂ ਪੈਸੇ ਨਾਲ ਗਰੀਬ ਨੂੰ ਵੀ ਖਰੀਦ ਸਕਦੇ ਹੋ ਨਾ, ਤੇ ਖੂਹਾਂ ਵਿੱਚ ਪਾਣੀ ਵੀ ਲੈ ਆਓ। ਮੌਲਵੀ ਨੇ ਸਿਰ ਨੀਵਾਂ ਕੀਤਾ, ਕੁਝ ਬੋਲ ਨਾ ਸਕਿਆ। ਮੇਰੀ ਗੱਲ ਸੁਣ ਲੈ, ਧਨ ਨਾਲ ਕੁਝ ਵੀ ਖਰੀਦ ਸਕਦੇ ਹੋ, ਪਰ ਕੁਦਰਤ ਦੀ ਕਲਾ ਨਹੀਂ ਖਰੀਦ ਸਕਦੇ, ਕੁਦਰਤ ਦੀ ਰਹਿਮਤ ਨਹੀਂ ਖਰੀਦ ਸਕਦੇ। ਪਾਣੀ ਮਿਲ ਜਾਵੇਗਾ, ਜਿੰਨੇ ਵੀ ਗੁਲਾਮ ਨੇ ਸਾਰਿਆਂ ਨੂੰ ਛੱਡ ਦੇਵੋ, ਆ ਮੰਡੀ ਢਾ ਦੇਵੋ, ਇੱਥੇ ਧਰਮਸ਼ਾਲ ਬਣਾ ਦੇਵੋ, ਤਾਂ ਤੁਹਾਨੂੰ ਮਿਲੇਗਾ। ਸਾਰੇ ਪਠਾਨ, ਇਹ ਸਾਰੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਢੇਰੀ ਹੋਏ, ਬਚਨ ਕੀਤਾ, ਅਸੀਂ ਕਦੇ ਵੀ ਕਿਸੇ ਗਰੀਬ ਨੂੰ ਨਾ ਵੇਚਾਂਗੇ ਨਾ ਖਰੀਦਾਂਗੇ। ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਤੇ ਸਾਰੇ ਆ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਹੇ ਨੇ ਸਾਰੇ ਗੁਲਾਮ। ਤੇ ਇੱਕ ਭਾਈ ਹੀਰਾ ਜੋ ਪੰਜਾਬ ਦਾ ਰਹਿਣ ਵਾਲਾ ਸੀ, ਇਹਨੂੰ ਵੀ ਗੁਲਾਮ ਬਣਾਇਆ ਹੋਇਆ ਸੀ। ਦੂਰੋਂ ਹੀ ਨਸਿਆ ਆਉਂਦਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬਾਬਾ ਤੂੰ ਕਿਸੇ ਵੀ ਰੂਪ ਵਿੱਚ ਆਵੇਂ ਤੈਨੂੰ ਪਿਆਰ ਵਾਲੇ ਪਛਾਣ ਲੈਣਗੇ। ਧੰਨ ਗੁਰੂ ਨਾਨਕ ਮਹਾਰਾਜ ਜਦੋਂ ਸੁਣਿਆ ਨਾ, ਸਾਰਿਆਂ ਨੇ ਹੈਰਾਨ ਹੋ ਗਏ, ਇਹ ਨਾਨਕ ਹੈ? ਸੁਣਿਆ ਹੈ ਅੱਲਾ ਤਾਲਾ ਆਪ ਰੂਪ ਬਣਾ ਕੇ ਆਇਆ ਹੈ। ਸਾਰਿਆਂ ਦਾ ਹਿਰਦਾ ਕੰਬਿਆ, ਨਾਨਕ ਮਹਾਰਾਜ ਜੀ ਦੇ ਚਰਨ ਪਕੜ ਕੇ ਸਭ ਨੇ ਤਰਲਾ ਕੀਤਾ, ਮਹਾਰਾਜ ਅੱਜ ਤੋਂ ਕਦੀ ਵੀ ਗੁਨਾਹ ਨਹੀਂ ਕਰਾਂਗੇ। ਤੇ ਇਤਿਹਾਸ ਵਿੱਚ ਭਾਈ ਬਾਲੇ ਵਾਲੀ ਸਾਕੀ 'ਚ ਇਹ ਇਤਿਹਾਸ ਲਿਖਿਆ ਹੈ, ਧਰਮਸ਼ਾਲ ਬਣਾ ਦਿੱਤੀ ਹੈ ਉੱਥੇ। ਸਦਾ ਵਾਸਤੇ ਇਹ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਸਿੱਖ ਬਣ ਕੇ ਜੀਏ ਤੇ ਸੁਬਾ ਸ਼ਾਮ ਸੰਗਤ ਕਰਦੇ ਨੇ। ਇੰਜ ਗੁਰੂ ਨਾਨਕ ਮਹਾਰਾਜ ਸਰਬੱਤ ਦੇ ਭਲੇ ਲਈ ਸੰਘਰਸ਼ ਕਰ ਰਹੇ ਨੇ। ਸੋ ਸਤਸੰਗੀਓ, ਜੇ ਗੁਰਸਿੱਖ ਹੋ ਕੇ ਚੁਗਲੀ ਨਿੰਦਿਆ ਕਰਕੇ ਸੱਜਣਾ ਮਿੱਤਰਾਂ ਦੇ ਕੰਮ ਹੀ ਵਿਗਾੜੀ ਜਾਂਦਾ ਹੈ ਤੇ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ, ਦਿਖਾਵੇ ਦਾ ਸਿੱਖ ਤੇ ਹੋ ਸਕਦਾ ਹੈ ਨਹੀਂ ਬਈ। ਸਿੱਖ ਕਦੇ ਵੀ ਨਿੰਦਿਆ ਨਹੀਂ ਕਰਦਾ, ਕਦੇ ਵੀ ਦੂਜੇ ਦਾ ਕੰਮ ਨਹੀਂ ਵਿਗਾੜਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਜੇ ਤੂੰ ਨਿਰਾ ਹੀ ਈਰਖਾ ਤੇ ਕਲੇਸ਼ ਦਾ ਭਰਿਆ ਹੈ, ਦੂਜੇ ਵੱਲ ਤੱਕ ਕੇ ਸੜ ਜਾਂਦਾ ਹੈ ਤੇ ਗੁਰੂ ਨਾਨਕ ਦਾ ਤੂੰ ਸਿੱਖ ਨਹੀਂ ਹੈ। ਆਓ ਮਨ ਵਿਰਥੀਆਂ ਜੋੜੀਏ, ਟੀ ਸਰੀਜ ਕੰਪਨੀ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਉਹਨਾਂ ਵੱਲੋਂ ਇਹ ਸੋਹਣਾ ਉਪਰਾਲਾ ਕੀਤਾ ਗਿਆ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਰਬੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜੋ ਆਪਾਂ ਨੂੰ ਇਸੇ ਤਰ੍ਹਾਂ ਕਲਯੁਗ ਦੇ ਘੋਰ ਸਮੇਂ ਵਿੱਚ ਗੁਰੂ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3660 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਪੌੜੀ ਸਤਿਗੁਰ ਵਿਟਹੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇਵਣ ਜਾਰਿਆ। ਸਤ ਗੁਰੂ ਹੈ ਬੋਹੇ ਥਾ, ਵਿਰਲੈ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਤ ਗੁਰੂ ਹੈ ਬੋਏ ਤਾ, ਵਿਰਲੈ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਜ਼ੂਰ ਦੀ ਆਸਾ ਕੀ ਵਾਰ ਦੀ 13ਵੀਂ ਪੌੜੀ ਨਾਲ ਜੋ ਦੋ ਸ਼ਲੋਕ ਦਰਜ ਨੇ, ਇਹਨਾਂ ਦੀ ਵਿਚਾਰ ਆਪਾਂ ਕੀਤੀ ਸੀ। ਅੱਜ ਸਤਿਗੁਰੂ ਦੇ ਇਸ ਸ਼ਲੋਕ ਦੀ ਵਿਚਾਰ ਸ਼ਾਮ ਕਹੇ ਸਿਤੰਬਰ ਸਵਾਮੀ ਸੱਚ ਮਹਿ ਆਛੈ ਸਾਚ ਰਖੇ, ਇਸ ਦੀ ਵਿਚਾਰ ਕੀਤੀ ਗਈ ਸੀ। ਚਾਰ ਵੇਦਾਂ ਦਾ ਜ਼ਿਕਰ ਕਰਕੇ ਚਾਰ ਯੁੱਗਾਂ ਵਿੱਚ ਈਸ਼ਵਰੀ ਅਵਤਾਰਾਂ ਨੂੰ, ਜਾਂ ਇਉਂ ਕਹਿ ਲਓ ਕਿ ਵੱਖ ਵੱਖ ਅਵਤਾਰਾਂ ਨੂੰ ਜਿਸ ਜਿਸ ਨਾਮ ਨਾਲ ਪੁਕਾਰਿਆ ਗਿਆ, ਉਸ ਦਾ ਹਜ਼ੂਰ ਨੇ ਜ਼ਿਕਰ ਕੀਤਾ। ਸਾਮ ਵੇਦ ਦਾ ਪਹਿਲਾ ਅੱਖਰ ਸੱਸਾ ਹੈ। ਹਾਲਾਂਕਿ ਜੇ ਵੇਦਾਂ ਦੀ ਅਸੀਂ ਤਰਤੀਬ ਦੇਖੀਏ ਤੇ ਸਭ ਤੋਂ ਪਹਿਲਾ ਵੇਦ ਜਿਹੜਾ ਹੈ ਉਹ ਰਿਗ ਵੇਦ ਹੈ। ਉਂਝ ਵੀ ਦੁਨੀਆਂ ਦੇ ਜਿੰਨੇ ਗ੍ਰੰਥ ਨੇ, ਮੈਂ ਬੇਨਤੀ ਕਰਾਂ, ਜਿੰਨੇ ਧਰਮ ਗ੍ਰੰਥ ਨੇ, ਸਭ ਤੋਂ ਪਹਿਲਾ ਪੁਰਾਤਨ ਗ੍ਰੰਥ ਜਿਹੜਾ ਹੈ ਉਹ ਰਿਗ ਵੇਦ ਹੈ। ਇਹ ਵੀ ਮਨੌਤ ਹੈ ਕਿ ਇਹ ਵੇਦ ਵੀ ਇਸ ਪੰਜਾਬ ਦੀ ਧਰਤੀ ਉੱਤੇ ਉਚਾਰਨ ਕੀਤਾ ਗਿਆ, ਇਹਦੀ ਸ਼ਰੁਤੀਆਂ ਇੱਥੇ ਇਕੱਠੀਆਂ ਕੀਤੀਆਂ। ਪਰ ਫਿਰ ਵੀ ਬੇਨਤੀ ਹੈ ਕਿ ਸਤਿਗੁਰੂ ਨੇ ਸਿਆਮ ਵੇਦ ਦੀ ਗੱਲ ਕੀਤੀ ਤੇ ਉਹ ਸਿਆਮ ਵੇਦ ਰਾਹੀਂ ਸੱਤ ਯੁੱਗ ਦਾ ਜ਼ਿਕਰ ਕਰਦੇ। ਕਹਿੰਦੇ ਨੇ ਸਾਮ ਵੇਦ ਕਹਿ ਰਿਹਾ ਹੈ ਕਿ ਸਤਿਯੁਗ ਦੇ ਅੰਦਰ ਪਰਮੇਸ਼ਵਰ ਨੂੰ ਚਿੱਟੇ ਬਸਤਰਾਂ ਵਾਲਾ, ਸਤੰਬਰ ਦਾ ਅਰਥ ਚਿੱਟੇ ਬਸਤਰਾਂ ਵਾਲਾ ਖੰਸਾ ਅਵਤਾਰ ਮੰਨਿਆ ਹੈ। ਫਿਰ ਮੈਂ ਬੇਨਤੀ ਕਰਾਂਗਾ ਕਿ ਸਤਿਗੁਰੂ ਅਸਲ ਚ ਗੁਰਮਤ ਦੀ ਗੱਲ ਕਹਿਣੀ ਕੀ ਚਾਹੁੰਦੇ ਨੇ, ਕਿਉਂਕਿ ਜੇ ਆਪਾਂ ਸਿਰਫ ਉਤਲੀਆਂ ਤੁਕਾਂ ਪੜਾਂਗੇ ਤੇ ਕਈ ਵਾਰੀ ਬੰਦਾ ਆਪਣੇ ਅਰਥ ਕੱਢ ਜਾਂਦਾ। ਹੁਣ ਜਿਵੇਂ ਅਸੀਂ ਪੜ ਰਹੇ ਹਾਂ ਇਸ ਸਲੋਕ ਨੂੰ ਤੇ ਕਹਾਂਗੇ ਕਿ ਸਤਿਗੁਰੂ ਨੇ ਚਿੱਟੇ ਬਸਤਰਾਂ ਵਾਲਾ ਉਹਨੂੰ ਮੰਨਿਆ, ਪਰ ਜਦੋਂ ਅਖੀਰ ਤੇ ਆਪਾਂ ਪਹੁੰਚਾਂਗੇ ਸਾਨੂੰ ਸਮਝ ਪਏਗੀ ਕਿ ਹਜ਼ੂਰ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਮਹਾਰਾਜ ਕਹਿੰਦੇ ਸਾਮ ਵੇਦ ਕਹਿ ਰਿਹਾ ਹੈ ਸਤਿਯੁਗ ਵਿੱਚ ਚਿੱਟੇ ਬਸਤਰਾਂ ਵਾਲਾ, ਚਿੱਟੇ ਰੰਗ ਵਾਲਾ ਸਵਤੰਬਰ, ਚਿੱਟੇ ਬਸਤਰਾਂ ਵਾਲਾ ਖੰਸਾ ਅਵਤਾਰ ਹੈ। ਅੱਗੇ ਮਹਾਰਾਜ ਸ਼ਬਦ ਵਰਦੇ ਨੇ ਕਿ ਰਿਗ ਦਾ ਪਹਿਲਾ ਅੱਖਰ ਏ ਰਾਰਾ, ਤੇ ਉਸ ਵਕਤ ਜਿਹੜਾ ਦੂਸਰਾ ਯੁੱਗ ਹੈ ਤ੍ਰੇਤਾ, ਉਸ ਦੇ ਅਵਤਾਰ ਨੇ ਸ਼੍ਰੀ ਰਾਮ ਚੰਦਰ ਜੀ। ਰਾਰੇ ਅੱਖਰ ਰਾਹੀਂ ਉਹ ਰਾਮ ਜੀ ਦਾ ਜ਼ਿਕਰ ਕਰ ਰਹੇ ਨੇ। ਉਸ ਤੋਂ ਬਾਅਦ ਤੀਸਰਾ ਵੇਦ ਹੈ ਜੁਜਰ, ਤੇ ਜਿਹੜਾ ਤੀਸਰਾ ਯੁੱਗ ਹੈ ਉਹ ਹੈ ਦੁਆਪਰ, ਤੇ ਜੁਜਰ ਦੇ ਰਾਹੀਂ ਹਜ਼ੂਰ ਜਾਦਮ ਅਵਤਾਰ ਦਾ, ਕਾਨ ਕ੍ਰਿਸ਼ਨ ਜਾਦਮ ਭਾਇਆ, ਜੁਜਰ ਤੇ ਜਾਦਮ ਜੋ ਅੱਖਰ। ਉਸ ਤੋਂ ਬਾਅਦ ਕਲਯੁਗ, ਤੇ ਵੇਦ ਹੈ ਅਥਰਵਣ, ਤੇ ਇਹਦਾ ਪਹਿਲਾ ਅੱਖਰ ਐੜਾ, ਤੇ ਕਲਯੁਗ ਦੇ ਅੰਦਰ ਅਥਰਵਣ ਵੇਦ ਹੈ, ਤੇ ਰੱਬ ਜਿਹਨੂੰ ਪ੍ਰਭੂ ਕ੍ਰਿਸ਼ਨ ਰਾਮ ਕਹਿ ਰਹੇ ਸਨ, ਨਾਉ ਖੁਦਾਈ ਅੱਲਾਹ ਪਾਇਆ, ਐੜੇ ਰਾਹੀਂ ਉਸ ਦਾ ਨਾਮ ਅੱਲਾਹ ਪੈ ਗਿਆ। ਸਤਿਗੁਰੂ ਕਹਿੰਦੇ ਨੇ ਚਾਰ ਵੇਦ ਆਪਣੀ ਥਾਂ ਗੱਲ ਸਚਿਆਰ ਹੋ ਗਏ, ਜਿਨ੍ਹਾਂ ਨੇ ਪੜਿਆ ਵਿਚਾਰਿਆ ਉਹਨਾਂ ਨੂੰ ਸਮਝ ਪਈ।
ਸਾਰੀ ਗੱਲ ਕਰਕੇ ਚਾਰ ਯੁੱਗਾਂ ਦੀ, ਚਾਰ ਅਵਤਾਰਾਂ ਦੀ ਬੇਨਤੀ ਕਰਾਂਗਾ, ਚਾਰ ਵੇਦਾਂ ਦੀ। ਪਰ ਅਖੀਰ ਤੇ ਸਤਿਗੁਰੂ ਨੇ ਤੱਤ ਇਹ ਸਮਝਾਇਆ, ਭਲੇ ਲੋਕੋ, ਐਵੇਂ ਚੋਖੀਆਂ ਉਗਤੀਆਂ ਜੁਗਤੀਆਂ ਦਲੀਲਾਂ ਵਿੱਚ ਮਤ ਪਿਆ ਜੇ। ਅਸਲ ਚ ਮੁਕਤੀ ਦਾ ਪਾਤਰ ਉਹੀ ਬਣਦਾ ਜਿਹੜਾ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਬਿਲਕੁਲ ਨੀਵਾਂ ਜਣਾਉਂਦਾ। ਸਤਿਗੁਰੂ ਦੇ ਇਹ ਬਚਨ ਕਿ ਭਾਓ ਭਗਤ ਕਰ ਨੀਚ ਸਦਾਏ, ਭਾਓ, ਆਪ ਸਾਰੇ ਜਾਣਦੇ ਹੋ ਗੁਰਬਾਣੀ ਚ ਦੋ ਸ਼ਬਦ, ਇੱਕ ਭਾਓ ਤੇ ਇੱਕ ਭਾਓ ਆਉਂਦਾ ਹੈ। ਹਾਲਾਂਕਿ ਭਾਵ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਹੈ, ਜਿੱਥੇ ਭਾਓ ਲਫ਼ਜ਼ ਆਉਂਦਾ ਹੈ, ਭੈ ਤੇ ਭਾਓ, ਭਾਓ ਦਾ ਅਰਥ ਹੈ ਡਰ ਤੇ ਭਾਓ ਦਾ ਅਰਥ ਹੈ ਪ੍ਰੇਮ। ਅਸੀਂ ਸ਼ਬਦ ਪੜ੍ਹਨੇ ਹਾਂ ਕਿ ਭਾਓ ਭਗਤ ਕਰ, ਭਾਓ ਦਾ ਅਰਥ ਕੀਤਾ ਪ੍ਰੇਮ, ਤੇ ਭਗਤ ਦੇ ਤੱਤੇ ਨੂੰ ਇੱਥੇ ਸਿਆਰੀ ਲੱਗੀ ਹੈ, ਇਹਦਾ ਅਰਥ ਹੈ ਭਗਤੀ। ਕਹਿੰਦੇ ਨੇ ਜਿਹੜਾ ਪ੍ਰੇਮਾ ਭਗਤੀ ਪਰਮੇਸ਼ਵਰ ਦੀ ਕਰਦਾ ਹੈ, ਜਿਹੜਾ ਪ੍ਰੇਮਾ ਭਗਤੀ ਪਰਮਾਤਮਾ ਦੀ ਕਰਦਾ ਹੈ, ਤੇ ਜਿਤਨਾ ਉਹ ਸਿਮਰਨ ਕਰਦਾ ਭਗਤੀ ਕਰ ਕਰਕੇ ਆਪਣੇ ਆਪ ਨੂੰ ਨੀਚ ਸਦਾਉਂਦਾ ਕਰਕੇ ਭਗਤੀ ਆਪਣਾ ਆਪ ਜਣਾਉਂਦਾ ਨਹੀਂ। ਭਾਓ ਭਗਤ ਕਰ ਨੀਚ ਸਦਾਏ, ਤੇ ਮਹਾਰਾਜ ਕਹਿੰਦੇ ਤਾਓ ਨਾਨਕ ਮੋਖ ਅੰਤਰ। ਦੇਖੋ ਸ਼ਬਦ ਨੇ ਇੱਕ ਮੋਖ ਤੇ ਇੱਕ ਅੰਤਰ, ਇਹਨਾਂ ਦੋ ਸ਼ਬਦਾਂ ਦਾ ਇੱਕ ਸ਼ਬਦ ਬਣ ਗਿਆ ਮੋਖ ਅੰਤਰ। ਅੰਤਰ ਦਾ ਅਰਥ ਹੈ ਆਪਣੇ ਅੰਦਰੋਂ, ਜਿਹੜਾ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਦਰਸਾਉਂਦਾ ਹੈ। ਕਿਉਂਕਿ ਕੱਲ ਨੂੰ ਜਿਹੜਾ ਬਚਨ ਆਉਣਾ ਉਹ ਨਿਮਰਤਾ ਦਾ ਸੂਚਕ ਹੈ, ਸ਼ਲੋਕ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਇੱਕ ਹੈ ਨਿਮਰਤਾ ਵਿਖਾਵੇ ਦੀ, ਇੱਕ ਹੈ ਨਿਮਰਤਾ ਸਿਮਰਨ ਵਿੱਚੋਂ ਪੈਦਾ ਹੋਈ। ਹਜ਼ੂਰ ਕਹਿ ਰਹੇ ਨੇ ਭਾਓ ਭਗਤ ਕਰ ਨੀਚ ਸਦਾਏ, ਤਾਓ ਨਾਨਕ ਮੋਖ ਅੰਤਰ ਪਾਏ। ਜਿਹੜਾ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਜਾਂਦਾ ਹੈ, ਭਗਤੀ ਦਾ ਸੁਭਾਅ ਹੀ ਹੈ ਨਿਮਰਤਾ ਵਿੱਚ ਲੈ ਕੇ ਜਾਣ, ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਜਾਂਦਾ ਹੈ, ਨੀਚ ਸਦਾਉਂਦਾ, ਬਾਕੀ ਸਭ ਚੰਗੇ ਨੇ। ਤੇ ਮਹਾਰਾਜ ਕਹਿੰਦੇ ਨੇ ਉਹ ਆਪਣੇ ਅੰਤਰ ਆਤਮੇ ਤੋਂ ਮੁਕਤ ਹੋ ਜਾਂਦਾ ਹੈ, ਉਹ ਅੰਦਰੋਂ ਮੁਕਤ ਹੈ, ਭਾਵੇਂ ਸੰਸਾਰੀ ਫਰਜ਼ ਉਹ ਅਦਾ ਕਰਦਾ, ਬਾਹਰ ਇੰਜ ਲੱਗਦਾ ਜਿਵੇਂ ਇਹ ਦੁਨੀਆਂ ਦੇ ਕਾਰਜਾਂ ਵਿੱਚ ਉਲਝਿਆ ਹੋਇਆ। ਸਤਿਗੁਰੂ ਨੇ ਇਸੇ ਬਾਣੀ ਵਿੱਚ ਹੀ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਬਾਹਰ ਸੂਤ ਸਗਲ ਸਿਉ ਮੌਲਾ ਅਲਿਪ ਤਰਾਹੂ ਜੈਸੇ ਜਲ ਮੈਂ ਕੌਲਾ। ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਜਿਹੜਾ ਅੰਦਰੋਂ ਮੁਕਤ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਨਾ ਇਹ ਤਾਣੇ ਪੇਟੇ ਦੀ ਤਰ੍ਹਾਂ ਉਲਝੇ, ਇਹ ਤਾਂ ਮਾਇਆ ਵਿੱਚ ਖਜਤ ਹੈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜਿਹੜਾ ਪ੍ਰੇਮਾ ਭਗਤੀ ਕਰਦਾ ਉਹ ਬਾਹਰੋਂ ਪ੍ਰਤੀਤ ਹੁੰਦਾ ਦੁਨਿਆਵੀ ਹੈ, ਪਰ ਸਿਮਰਨ ਕਰਕੇ ਉਹ ਆਪਣੇ ਅੰਦਰੋਂ ਇਸ ਤਰ੍ਹਾਂ ਮੁਕਤ ਹੋ ਗਿਆ, ਇਸ ਤਰ੍ਹਾਂ ਨਿਰਲੇਪ ਹੋ ਗਿਆ, ਜਿਵੇਂ ਪਾਣੀ ਦੇ ਵਿੱਚ, ਚਿੱਕੜ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਤੇ ਉਹ ਚਿੱਕੜ ਤੇ ਪਾਣੀ ਤੋਂ ਨਿਰਲੇਪ ਰਹਿੰਦਾ। ਮੋਖ ਅੰਤਰ ਦਰ ਤੇ ਅੰਦਰੋਂ ਮੁਕਤ ਹੋ ਗਿਆ। ਪਹਿਲੀ ਬੇਨਤੀ ਦਾਸ ਕਰਨੀ ਚਾਹੇਗਾ ਕਿ ਪ੍ਰੇਮਾ ਭਗਤੀ ਕੀ ਹੈ, ਜੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਪਾਠ ਕਰੀਏ ਤਾਂ ਅਸਲ ਚ ਜਿਹੜੀ ਭਗਤੀ ਹੈ, ਭਾਵਾਂ ਕਿ ਨਾਰਦ ਭਗਤੀ ਸੂਤਰ ਵਿੱਚ ਨਵ ਦਾ ਭਗਤੀ ਦਾ ਜ਼ਿਕਰ ਆਉਂਦਾ ਹੈ, ਕੀਰਤਨ ਸਰਵਣ ਦਾਸਾਂ ਭਾਵ ਚਰਨ ਬੰਦਨਾ ਅਰਚਨਾ ਆਦਿਕ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਇਸ ਵਿੱਚ ਅੰਦਰ ਦੀ ਭਾਵਨਾ ਨੂੰ ਵੱਡੀ ਮਹਾਨਤਾ ਦਿੱਤੀ ਹੈ। ਫਿਰ ਬੇਨਤੀ ਸੁਣਿਓ, ਮੰਨ ਲਓ ਇੱਕ ਬੰਦਾ ਜ਼ਬਾਨ ਤੋਂ ਖਰੀ ਖਰੀ ਕਹਿ ਰਿਹਾ, ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਰਾਮ ਰਾਮ ਸ਼ਬਦ ਵਰਤ ਰਿਹਾ, ਅੱਲਾ ਸ਼ਬਦ ਵਰਤ ਰਿਹਾ, ਉਹਦਾ ਗਲਾ ਜ਼ਰੂਰ ਸ਼ਬਦ ਵਰਤਦਾ ਪਰ ਅੰਦਰੋਂ ਬਿਲਕੁਲ ਸੁੱਕੇ ਦਾ ਸੁੱਕਾ, ਗਲੇ ਤੋਂ ਥੱਲੇ ਉਹਦੇ ਅੰਦਰ ਖੁਸ਼ਕੀ ਗੁਜਗੀ ਭਰੀ ਪਈ। ਚੇਤੇ ਰੱਖਿਓ ਉਹ ਹੱਟ ਕਰਕੇ ਹੈ ਬੋਲ। ਪ੍ਰੇਮਾ ਭਗਤੀ ਦਾ ਅਰਥ ਹੈ ਕਿ ਜਿਹੜਾ ਬੋਲੇ ਤੇ ਉਹਦੇ ਬੋਲੇ ਵਿੱਚ ਅੰਦਰ ਉਹਦਾ ਪ੍ਰਭੂ ਦੇ ਪ੍ਰੇਮ ਵਿੱਚ ਪਿੱਜਾ ਹੋਵੇ, ਪ੍ਰੇਮਾ ਭਗਤੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਸ ਪਰਿਪੂਰਨ ਪਰਮਾਤਮਾ ਨੂੰ ਜਦੋਂ ਕੋਈ ਪ੍ਰੇਮ ਕਰਦਾ, ਇੱਥੇ ਬੇਨਤੀ ਸੁਣਿਓ, ਪ੍ਰੇਮ ਇੱਕ ਅੰਦਰ ਦੀ ਖਿੱਚ ਦਾ ਨਾਮ ਹੈ, ਸਿੱਧੀ ਜੀ ਗੱਲ। ਤੇ ਦੇਖੋ ਜਿੰਨੀਆਂ ਮਰਜ਼ੀ ਟੇਢੀਆਂ ਮੇਢੀਆਂ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ ਨਾ, ਹਰ ਜੂਨ ਦੇ ਅੰਦਰ ਪਰਮਾਤਮਾ ਨੇ ਉਸ ਦੇ ਅੰਦਰ
ਕਿਸੇ ਨਾ ਕਿਸੇ ਤਰ੍ਹਾਂ ਦੀ ਖਿੱਚ ਜ਼ਰੂਰ ਟਿਕਾਈ। ਖਿੱਚ ਦਾ ਅਰਥ ਕਿਸੇ ਚੀਜ਼ ਦੇ ਪ੍ਰਤੀ ਲਗਾਅ। ਇਕੱਲਾ ਇਨਸਾਨ

ਤਿੰਨਾਂ ਵੀ ਰੋਜ਼ੀ ਦੇ। ਪਾਣੀ ਵਿੱਚ ਉਹਨੇ ਰੋਜ਼ੀ ਪੈਦਾ ਕੀਤੀ, ਪਰ ਜਦੋਂ ਕੋਈ ਕੰਡੇ ਦੇ ਨਾਲ, ਕੁੰਡੀ ਦੇ ਨਾਲ ਥੋੜਾ ਜਿਹਾ ਮਾਸ ਦਾ ਟੁਕੜਾ ਲਾ ਕੇ ਸੱਟ ਦੇ, ਤੇ ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਵੀ ਮਾਸ ਦਾ ਟੁਕੜਾ ਆਪਣੇ ਵੱਲ ਖਿੱਚ ਲੈਂਦਾ, ਉਹ ਪਾਣੀ 'ਚ ਰਹਿਣ ਵਾਲੀ ਵਿੱਚ ਵੀ ਖਿੱਚ। ਮੈਂ ਪਹਿਲੀ ਬੇਨਤੀ ਕਰਨੀ ਹੈ, ਪ੍ਰੇਮ ਦਰਅਸਲ ਲਫ਼ਜ਼ ਨਹੀਂ, ਪ੍ਰੇਮ ਦੇ ਲਫ਼ਜ਼ ਦੁਹਰਾਏ ਜਾ ਰਹੇ ਨੇ, ਪਰ ਪ੍ਰੇਮ ਕਿਸੇ ਟਾਵੇਂ ਟਾਵੇਂ ਹਿਰਦੇ 'ਚ ਪੈਦਾ ਹੁੰਦਾ। ਪ੍ਰੇਮ ਦਾ ਤਾਂ ਇੱਕ ਸ਼ਬਦ ਵਾਹਿਗੁਰੂ ਕਿਹਾ ਤੇ ਖੁਸ਼ਕੀ ਵਿੱਚ ਹਜ਼ਾਰਾਂ ਲੱਖਾਂ ਵਾਰੀ ਵਾਹਿਗੁਰੂ ਕਿਹਾ। ਮੇਰਾ ਖਿਆਲ ਲੱਖਾਂ ਵਾਰੀ ਵਾਹਿਗੁਰੂ ਕਹਿ ਤੇ ਇੰਨਾ ਅੰਦਰ ਜੁੜਦਾ ਨਹੀਂ। ਜਦੋਂ ਪ੍ਰੇਮ ਵਿੱਚ ਭਿੱਜ ਕੇ ਇੱਕ ਵਾਰੀ ਵਾਹਿਗੁਰੂ ਕੋਈ ਪੁਕਾਰਦਾ, ਇੱਕ ਵਾਰੀ ਕਿਹਾ ਹੋਇਆ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਕਰ ਜਾਂਦਾ। ਹੁਣ ਮੱਛੀ 'ਚ ਖਿੱਚ ਰੱਬ ਨੇ ਪੈਦਾ ਕੀਤੀ, ਉਹ ਨਿੱਕੇ ਜਿਹੇ ਕੁੰਡੀ ਨਾਲ ਲੱਗੇ ਕੋਈ ਮਾਸ ਵੱਲ ਚੱਲੀ ਗਈ। ਮੈਂ ਬੇਨਤੀ ਕਰਾਂ, ਦੀਵਾ ਬਲਦਾ ਹੈ, ਸਾਨੂੰ ਸਭ ਨੂੰ ਪਤਾ। ਚਲੋ ਬਾਣੀ 'ਚ ਉਦਾਹਰਨਾਂ ਰਿਪੀਟ ਹੁੰਦੀਆਂ ਨੇ, ਤੇ ਇਹਨਾਂ ਉਦਾਹਰਨਾਂ ਨੂੰ ਅਸੀਂ ਜੇ ਕੰਪਿਊਟਰ ਦਾ ਯੁੱਗ, ਮੋਬਾਈਲ ਦਾ ਯੁੱਗ ਆ ਗਿਆ, ਇਹ ਕਹੀਏ ਵੀ ਉਦਾਹਰਨਾਂ ਬਦਲ ਦੇਣੀਆਂ ਚਾਹੀਦੀਆਂ ਨੇ, ਵਕਤੀ ਤੌਰ ਤੇ ਕਹਿਣ ਲੱਗ ਪਏ ਕਿ ਸੱਜਣ ਦੀਵਾ ਬਲਦਾ ਹੈ। ਸਾਨੂੰ ਸਭ ਨੂੰ ਪਤਾ ਪਤੰਗੇ ਨੂੰ ਇੱਕ ਖਿੱਚ ਹੈ ਦੀਵੇ ਦੀ ਲਾਈਟ ਦੀ, ਉਹ ਰੋਸ਼ਨੀ ਨੂੰ ਦੇਖ ਕੇ ਉਸ ਦੀਵੇ ਤੇ ਆਉਂਦਾ, ਪਰਿਕਰਮਾ ਕਰਦਾ, ਮਰ ਜਾਂਦਾ। ਪਰ ਚੇਤੇ ਰੱਖੋ, ਆਖਰ ਪਤੰਗੇ ਜਾਂ ਨਿੱਕੇ ਜਾਂ ਕੀੜੇ ਵਿੱਚ ਵੀ ਤਾਂ ਰੱਬ ਨੇ ਖਿੱਚ ਟਿਕਾਈ ਹੈ ਨਾ। ਮੱਛੀ ਵਿੱਚ ਖਿੱਚ ਕੇ, ਖਰਨ ਵਿੱਚ ਖਿੱਚ ਹੈ, ਪਤੰਗੇ ਵਿੱਚ ਖਿੱਚ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਹਾਥੀ ਹੈ, ਉਹਦੇ ਵਿੱਚ ਵੀ ਖਿੱਚ ਹੈ, ਉਹਨੂੰ ਸਪਰਸ਼ ਦਾ ਬੜਾ ਵੱਡਾ ਰੋਗ ਹੈ। ਜਿਹੜੇ ਸਾਡੇ ਪੰਜ ਗਿਆਨ ਇੰਦਰੀਆਂ ਵਿੱਚ ਚਮੜੀ ਇੱਕ ਗਿਆਨ ਇੰਦਰ ਹੈ, ਸਭ ਤੋਂ ਵੱਡਾ ਚਮੜੀ ਦਾ ਸਪਰਸ਼ ਦਾ ਰੋਗ ਹਾਥੀ ਨੂੰ ਹੈ। ਉਹ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਹਥਨੀ ਦਾ ਸਟਰੈਕਚਰ ਬੁੱਤ ਦੇਖ ਕੇ ਉਧਰ ਦੌੜਿਆ ਜਾਂਦਾ ਹੈ। ਯਾਦ ਰੱਖੋ, ਖਿੱਚ ਰੱਬ ਨੇ ਇੱਕ ਹਾਥੀ ਵਿੱਚ ਵੀ ਪੈਦਾ ਕਰ ਦਿੱਤੀ। ਭਵਰਾ ਹੈ, ਉਹਨੂੰ ਰੱਬ ਨੇ ਫੁੱਲ ਦੀ ਸੁਗੰਧੀ ਦੀ ਖਿੱਚ ਦੇ ਦਿੱਤੀ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਦੇਖੋ, ਟੇਢੀਆਂ ਮੇਢੀਆਂ ਜੂਨਾਂ ਵਿੱਚ ਵੀ ਪਰਮਾਤਮਾ ਨੇ ਖਿੱਚ ਪੈਦਾ ਕੀਤੀ। ਤੁਸੀਂ ਇੱਕ ਸ਼ਬਦ ਪੜ੍ਹਦੇ ਹੋ ਬਾਣੀ 'ਚ, ਵਛਲ, ਭਗਤ ਵਛਲ, ਇਹਦੇ ਅਰਥ ਕੀ ਨੇ? ਭਗਤ ਦਾ ਅਰਥ ਤਾਂ ਬੜਾ ਸਪਸ਼ਟ ਹੈ ਕਿ ਭਗਤੀ, ਵਛਲ ਦਾ ਅਰਥ ਕੀ ਹੈ? ਅਸਲ 'ਚ ਜਿਹੜਾ ਵਛਲ ਲਫ਼ਜ਼ ਹੈ, ਇਹ ਬਣਿਆ ਹੈ ਵਤਸ ਸ਼ਬਦ ਤੋਂ, ਸੰਸਕ੍ਰਿਤ ਦਾ ਸ਼ਬਦ ਵਤਸ, ਵਤਸਲ ਸ਼ਬਦ ਵੀ ਵਰਤਨੇ। ਅਸਲ 'ਚ ਵਤਸ ਸ਼ਬਦ ਬੱਚੇ ਲਈ ਵਰਤਿਆ ਜਾਂਦਾ। ਜੇ ਹੋਰ ਇਸ ਸ਼ਬਦ ਦੇ ਪੂਰੇ ਅਰਥਾਂ ਦੀ ਡੂੰਘਾਈ ਜਾਓ ਤੇ ਵਤਸ ਸ਼ਬਦ ਦਾ ਅਰਥ ਹੈ ਗਾਂ ਦਾ ਵੱਛਾ, ਇਹਦੇ ਤੋਂ ਸ਼ਬਦ ਬਣਿਆ ਵਛਲ, ਭਗਤ ਵਛਲ। ਵਤਸ ਦਾ ਅਰਥ ਸੀਨਾ ਵੀ ਹੈ, ਛਾਤੀ ਵੀ, ਚੇਤੇ ਰੱਖਿਓ। ਪਰ ਇੱਥੇ ਵਤਸ ਜਦੋਂ ਭਗਤ ਵਛਲ ਪੜ੍ਹਦੇ ਹਾਂ, ਇਹਦਾ ਅਰਥ ਕਿ ਭਗਤ ਵਛਲ ਦਾ ਅਰਥ ਹੈ ਭਗਤੀ ਨੂੰ ਪਿਆਰ ਕਰਨ ਵਾਲਾ, ਪਿਆਰਾ। ਪਰ ਵਛਲ ਸ਼ਬਦ ਜਿਹੜਾ ਹੈ ਉਹ ਗਾਂ ਦੇ ਵਛੜੇ ਤੋਂ, ਵੱਛੇ ਤੋਂ ਬਣਿਆ ਹੈ, ਉਹਦੇ ਤੋਂ ਲਫ਼ਜ਼ ਹੈ ਵਤਸ। ਤੇ ਗੁਰੂ ਗ੍ਰੰਥ ਸਾਹਿਬ ਨੇ ਭਗਤੀ ਦੇ ਇੱਕ ਉਦਾਹਰਨ, ਗਾਂ ਦਾ ਆਪਣੇ ਬੱਚੇ ਨੂੰ ਪਿਆਰ ਕਰਨਾ, ਇਸੇ ਤਰ੍ਹਾਂ ਭਗਤ ਕਹਿੰਦੇ ਨੇ ਮੈਂ ਰੱਬ ਨੂੰ ਪਿਆਰ ਕਰਨਾ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਭਗਤ ਨਾਮਦੇਵ ਜੀ, ਬਾਦਸ਼ਾਹ ਦਾ ਅਰਥ ਬੱਚਾ, ਵਤਸ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖ ਤਾਂ ਮਾਖਨ ਗੂਟਲਾ, ਕਹਿੰਦੇ ਨੇ ਜਿਵੇਂ ਗਾਂ ਦਾ ਵੱਛਾ ਛੱਡਿਆ ਜਾਏ, ਉਹ ਮਾਂ ਦੇ ਥਨ ਨੂੰ ਚੁੰਘਦਾ, ਮੱਖਣ ਦਰ ਤੇ ਉਹ ਘੁੱਟ ਘੁੱਟ ਕਰਕੇ ਦੁੱਧ ਪੀਂਦਾ ਹੈ। ਕਹਿੰਦੇ ਨੇ ਭਲਿਓ, ਜਦੋਂ ਮੈਂ ਪ੍ਰਭੂ ਪੁਕਾਰਨਾ, ਬੀਠਲ ਪੁਕਾਰਨਾ, ਮੈਨੂੰ ਇਸ ਤਰ੍ਹਾਂ ਸਵਾਦ ਆਉਂਦਾ ਭਗਤੀ ਦਾ ਜਿਵੇਂ ਵੱਛਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੁੰਦਾ। ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ। ਮੈਂ ਬੇਨਤੀ ਕਰਾਂਗਾ, ਰੱਬ ਨੇ ਖਿੱਚ ਟੇਢੀ ਮੇਢੀ ਜੂਨ ਸਾਰਿਆਂ 'ਚ ਪੈਦਾ ਕੀਤੀ। ਸਾਡੇ ਸਰੀਰ ਦੇ ਵਿੱਚ ਇੱਕ ਖਿੱਚ ਹੈ, ਪਰ ਫਰਕ ਇੰਨਾ ਕਿ ਸਾਡੇ ਸਰੀਰ 'ਚ ਖਿੱਚ ਕਈ ਰੂਪਾਂ 'ਚ ਚੱਲਦੀ ਪਈ। ਜਦੋਂ ਕਿਤੇ ਇਨਸਾਨ ਉਸ ਬਾਹਰ ਦੀ ਖਿੱਚ ਨੂੰ ਸੰਕੋਚ ਕੇ ਪੂਰਨ ਤੌਰ ਤੇ ਸ਼ਬਦ ਵਿੱਚ ਲਾ ਦੇ, ਚੇਤੇ ਰੱਖਿਓ, ਜ਼ਿੰਦਗੀ ਜੀਣ ਦਾ ਰਸ ਹੀ ਕੁਝ ਹੋਰ ਹੋ ਜਾਏਗਾ। ਫਿਰ ਧਿਆਨ ਨਾਲ ਸੁਣਿਓ ਮੇਰੀ ਬੇਨਤੀ, ਕਿਉਂਕਿ ਮੈਂ ਅਜੇ ਸ਼ਬਦ ਚੁਣਿਆ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਹੁਣ ਸਾਡੇ 'ਚ ਇੱਕ ਖਿੱਚ ਨਹੀਂ, ਸਾਡੀਆਂ ਅੱਖਾਂ 'ਚ ਵੱਖਰੀ ਖਿੱਚ ਹੈ, ਕੰਨਾਂ 'ਚ ਵੱਖਰੀ ਖਿੱਚ ਹੈ, ਸਾਡੀ ਜ਼ਬਾਨ 'ਚ ਵੱਖਰੀ ਖਿੱਚ ਹੈ, ਸਾਡੀ ਨਾਸਕਾ ਦੀ ਆਪਣੀ ਖਿੱਚ ਹੈ, ਸਾਡੇ ਸੱਚ ਇਵੇਂ ਕਿ ਸਕਿਨ ਦੀ, ਬੋਡੀ ਦੀ ਆਪਣੀ ਖਿੱਚ ਹੈ, ਤੁਚਾ ਦੀ।
ਬਾਕੀ ਗੱਲਾਂ ਛੱਡੋ, ਜਦੋਂ ਅਸੀਂ ਕਿਤੇ ਇਕੱਲੇ ਬੈਠਨੇ ਆ

0: ਸਾਡਾ ਮਨ ਫੁਰਨਿਆਂ ਦੀ ਖਿੱਚ ਪੈਦਾ ਕਰਕੇ ਉਹਦੇ ਵਿੱਚ ਹੀ ਖਚਦ ਰਹਿੰਦਾ। ਕਿਸ ਤਰ੍ਹਾਂ ਚੱਲਦਾ ਪਿਆ ਸਿਸਟਮ ਸਾਡਾ? ਕਿਉਂ ਨਹੀਂ ਅੰਦਰ ਪ੍ਰੇਮ ਪੈਦਾ ਹੁੰਦਾ? ਕਿਉਂਕਿ ਜਿੰਨੀ ਖਿੱਚ ਦੀ ਐਨਰਜੀ ਹੈ, ਉਹ ਤਾਕਤ ਹੈ, ਉਹ ਇੰਦਰੀਆਂ ਰਾਹੀਂ ਬਾਹਰ ਮੁਖੀ ਹੋ ਗਈ। ਇਸੇ ਕਰਕੇ ਪ੍ਰੇਮਾ ਭਗਤੀ ਕਰਨ ਵਾਲਿਆਂ ਨੇ ਕਿਹਾ, ਲੋਕੋ, ਰੱਬ ਜਨਮਾਂ ਜਨਮਾਂ ਦੇ ਜਪਨ ਦੀ ਖੇਡ ਨਹੀਂ। ਜੇ ਇੰਦਰੀਆਂ ਨੂੰ ਕਾਬੂ ਕਰਕੇ ਅੰਤਰਮੁਖੀ ਕਰ ਲਓ ਤੇ ਰੱਬ ਅੱਜ ਹੀ ਮਿਲ ਜਾਏਗਾ। ਅੱਜ ਮਿਲਾਵਾ ਸ਼ੇਖ ਫਰੀਦ, ਅੱਜ ਅੱਲਾ, ਅੱਜ ਰੱਬ ਮਿਲੇਗਾ। ਪਰ ਇੱਕ ਕੰਮ ਕਰ, ਟਾਕਿਮ ਕੁੰਜੜੀਆਂ, ਇਹ ਜਿਹੜੀਆਂ ਕੁੰਜਾਂ ਬਾਹਰ ਦੀ ਖਿੱਚ ਪਾਈ ਬੈਠੀਆਂ, ਮੈਂ ਫਿਰ ਬੇਨਤੀ ਕਰਾਂ, ਪ੍ਰੇਮਾ ਭਗਤੀ ਬਣੇਗੀ ਕਿੱਥੇ? ਅੱਖਾਂ ਕਿਸੇ ਵੱਲ ਖਿੱਚੀਆਂ ਪਈਆਂ, ਕੰਨ ਕਿਸੇ ਵੱਲ ਖਿੱਚੇ ਪਏ, ਜੀਭ ਸਵਾਦ ਕੋਈ ਭਾਲਦੀ ਏ? ਇੱਥੋਂ ਤੱਕ ਪਾਠ ਕਰਦਾ ਵੀ ਬੰਦਾ ਸੋਚਦਾ ਵਕਤ ਨਾਲ ਕੰਮ ਨਿਬੇੜਨਾ, ਅੱਜ ਕਿਚਨ ਚਾਹ ਬਣਿਆ, ਉੱਠ ਕੇ ਵਕਤ ਨਾਲ ਖਾਵਾਂਗਾ। ਉਹ ਰਸ ਕਿੱਥੇ ਆਉਣਾ? ਅੱਖਾਂ ਰਹਿ ਰਸ ਦਾ ਪਾਠ ਕਰਦੀਆਂ ਪਈਆਂ ਨੇ ਤੇ ਨਾਲ ਟੀਵੀ ਵੇਖਦਾ ਪਿਆ, ਕਦੋਂ ਸੀਰੀਅਲ ਸ਼ੁਰੂ ਹੋਣਾ, ਮੈਂ ਫਟਾਫਟ ਆਪਣੇ ਨੇਤਨੇ ਨੂੰ ਮੁਕਾ ਲਾ। ਮੈਂ ਇੱਕ ਬੇਨਤੀ ਕਰਾਂਗਾ, ਪ੍ਰੇਮਾ ਭਗਤੀ ਵਾਲੀ ਕਹਾਣੀ ਕਿੱਥੇ? ਕਿਉਂਕਿ ਇੰਦਰੀਆਂ ਜਿਹੜੀਆਂ ਨੂੰ ਖਿੰਡੀਆਂ ਪਈਆਂ ਨੇ। ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ, ਮਨੋ ਮਚਿੰਦੜੀਆਂ, ਜਿਨ੍ਹਾਂ ਨੇ ਤੇਰੇ ਅੰਦਰ ਨੂੰ ਅੱਗ ਮਚਾਈ ਉਹਨਾਂ ਨੂੰ ਰੋਕ। ਇਸੇ ਨੂੰ ਬਾਬਾ ਜੀ ਨੇ ਬਚਨ ਕਿਹਾ, ਕਹਿਣ ਲੱਗੇ, ਬੇਦ ਕਦੇਵ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਜਾਏ, ਇੱਕ ਰੰਚਕ ਮਾਤਰ ਆਪਣੀ ਸਾਰੀ ਐਨਰਜੀ ਨੂੰ ਰੋਕ, ਅੰਤਰਮੁਖੀ ਕਰ, ਇੱਕ ਖਿੰਨ ਵਿੱਚ ਟੁੱਕ ਮਾਤਰ ਚੁਟਕੀ ਚ ਰੱਬ ਤੇਰੇ ਸਾਹਮਣੇ ਹਾਜ਼ਰ ਹੋ ਜਾਏਗਾ। ਇਹਨੂੰ ਕਬੀਰ ਸਾਹਿਬ ਨੇ ਕਿਹਾ, ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ। ਹਾਂ, ਸਾਡੀ ਬੋਡੀ ਚ ਇਹ ਖਿੱਚ ਕੰਮ ਕਰਦੀ ਹੈ। ਸਿਆਣੇ ਪੁਰਸ਼ਾਂ ਨੇ ਇਹਨੂੰ ਦੋ ਹਿੱਸਿਆਂ ਚ ਵੰਡਿਆ। ਬੇਨਤੀ ਸੁਣਿਓ, ਕਦੀ ਇਹ ਖਿੱਚ ਜਦੋਂ ਸੁਰਤ ਡਿੱਗਦੀ ਹੈ, ਸੁਣੋ, ਉਦੋਂ ਇਹ ਕਾਮ ਦਾ ਰੂਪ ਧਾਰਨ ਕਰ ਜਾਂਦੀ ਖਿੱਚ। ਜਦੋਂ ਕਿਸੇ ਦੀ ਸ਼ਬਦ ਵਿੱਚ ਟਿਕ ਕੇ ਸੁਰਤ ਉੱਚੀ ਉੱਠਦੀ ਏ, ਚੇਤੇ ਰੱਖਿਓ, ਇਸ ਖਿੱਚ ਨੂੰ ਕਾਮ ਦੀ ਵਾਸ਼ਨਾ ਤੋਂ ਮੁਕਤੀ ਹੋ ਕੇ ਪਰਮਾਤਮਾ ਦੇ ਨਾਮ ਦੇ ਨਾਲ ਸੰਬੰਧ ਬਣ ਜਾਂਦਾ। ਇਹ ਬੋਡੀ ਤੇ ਅਸਰ ਕਰੀ ਜਾਂਦੀ ਹਰ ਵੇਲੇ, ਇਹ ਖਿੱਚ ਇਨਸਾਨ ਦੇ ਅੰਦਰ ਵੀ। ਸਤਿਗੁਰੂ ਕਹਿੰਦੇ ਨੇ, ਤੂੰ ਪਰਮਾਤਮਾ ਨੂੰ ਪ੍ਰੇਮ ਕਰ। ਕਿਸੇ ਹੋਰ ਕਰਮ ਕਾਂਡ ਨੂੰ ਤਾਂ ਥਾਂ ਦਿੱਤੀ ਨੇ, ਜੇ ਤੁਸੀਂ ਗੁਰੂ ਘਰ ਚ ਆ ਕੇ ਮੱਥਾ ਟੇਕਦੇ ਹੋ, ਇਹ ਪ੍ਰੇਮ ਨਾਲ ਟੇਕਿਆ ਹੀ ਪ੍ਰਵਾਨਕ ਹੈ। ਜੇ ਭੇਟਾ ਗੁਰੂ ਸਾਹਮਣੇ ਰੱਖਣੇ ਆ, ਪ੍ਰੇਮ ਨਾਲ ਰੱਖੀ ਕੋਈ ਪ੍ਰਵਾਨਕ ਹੈ। ਪ੍ਰੇਮ ਨਾਲ ਜੁੜਿਆ ਹੋਇਆ ਹਰ ਕਰਮ ਹੀ ਸਵੀਕਾਰਕ ਹੈ, ਪ੍ਰੇਮ ਤੋਂ ਵੀ ਹੋਣਾ। ਚੇਤੇ ਰੱਖਿਓ, ਜਿੰਨਾ ਮਰਜ਼ੀ ਕੋਈ ਦਾਅਵਾ ਕਰੀ ਜਾਏ, ਬੰਦੇ ਦੇ ਅੰਦਰ ਦਾ ਰਸ ਨਹੀਂ ਬਣਦਾ। ਮੈਨੂੰ ਯਾਦ ਹੈ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ, ਬਾਬਾ ਤੇਜਾ ਸਿੰਘ ਉਹਨਾਂ ਨੇ ਜੀਵਨ ਚ ਲਿਖਿਆ, ਉਹਨਾਂ ਦੇ ਕਿਸੇ ਨੇ ਪੁੱਛਿਆ ਸੀ ਵੀ ਸਾਰੇ ਕਹਿੰਦੇ ਨੇ ਪਰਮਾਤਮਾ ਪ੍ਰੇਮ ਨਾਲ, ਭਗਤੀ ਨਾਲ, ਪ੍ਰੇਮਾ ਭਗਤੀ ਨਾਲ, ਪ੍ਰੇਮ ਦੇ ਅਰਥ ਕੀ ਨੇ? ਉਹਨਾਂ ਨੇ ਬੜੇ ਪਿਆਰੇ ਸ਼ਬਦ ਕਹੇ ਸਨ, ਕਿਉਂਕਿ ਭਗਤ ਦੀ ਵੋਕੈਬਲਰੀ ਵੀ ਆਪਣੀ ਹੁੰਦੀ ਹੈ, ਕੋਸ਼ ਵੀ ਆਪਣਾ ਹੁੰਦਾ ਹੈ, ਤੇ ਯਾਦ ਰੱਖਿਓ, ਭਗਤ ਦੇ ਅਰਥ ਵੀ ਆਪਣੇ ਹੁੰਦੇ ਨੇ। ਇਹ ਫਿਰ ਧਿਆਨ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਨੇ। ਦਾਸ ਨੇ ਇੱਕ ਵਾਰ ਅਰਜ਼ ਕਿਹਾ ਸੀ, ਕੋਸ਼ ਅਰਥ ਕੋਈ ਕਰੇਗਾ, ਭਗਤ ਉਹਦੇ ਅਰਥ ਹੋਰ ਕੋਈ ਬਣਾ ਦੇਗਾ। ਜਿਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਕਿ ਬਾਬਾ ਕਬੀਰ ਸਾਹਿਬ ਦਾ, ਚਲੋ ਦੋ ਤੁਕਾਂ ਪੜ ਲਾਂਗੇ, ਸਮਝ ਪੈ ਜਾਏਗੀ। ਪਹਿਲੀ, ਕਰੂਪ ਕੁਜਾਤ ਕੁਲੱਖਣੀ, ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਇਹ ਤਿੰਨ ਚਾਰ ਤੁਕਾਂ ਨੇ। ਪਹਿਲੀ, ਕਰੂਪ ਕੁਜਾਤ ਕੁਲੱਖਣੀ, ਕਹਿੰਦੇ ਜਿਹੜਾ ਮੇਰੀ ਪਹਿਲਾਂ ਜੀਵਨ ਸਾਥਣ ਸੀ, ਪਤਨੀ ਸੀ, ਬਹੁਤੀ ਸ਼ਬਦ ਵਰਤਿਆ ਟੀਕਾਕਾਰਾਂ ਨੇ, ਕਹਿੰਦੇ ਉਹਦੀ ਸ਼ਕਲ ਚੰਗੀ ਨਹੀਂ ਸੀ, ਉਹਦੇ ਲੱਛਣ ਚੰਗੇ ਨਹੀਂ ਸਨ, ਉਹਦੀ ਜ਼ਾਤ ਚੰਗੀ ਨਹੀਂ ਸੀ, ਪੇਕੇ ਘਰ ਵਿੱਚ ਵੀ ਧੱਕੇ ਖਾਂਦੀ ਤੀ, ਸਹੁਰੇ ਘਰ ਵਿੱਚ ਵੀ ਫਟਕਾਰਾਂ ਹੀ ਖਾਈ ਗਏ। ਪਹਿਲੀ, ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈਐ ਬੁਰੀ। ਅੱਗੇ ਕਹਿੰਦੇ ਅਬ ਕੀ ਸਰੂਪ ਸੁਜਾਨ ਸੁਲੱਖਣੀ, ਜਿਹਦੇ ਨਾਲ ਹੁਣ ਵਿਆਹ ਹੋਇਆ, ਇੱਥੇ ਸ਼ਬਦ ਵਿਆਹ ਵਰਤਿਆ ਉਹਨਾਂ ਨੇ, ਜਿਹਦੇ ਨਾਲ ਹੁਣ ਮੇਰਾ ਰਿਸ਼ਤਾ ਬਣਿਆ, ਉਹ ਸੋਗੜ ਵੀ ਕਹਿ, ਸਿਆਣੀ ਵੀ ਕਹਿ, ਉਹਨੂੰ ਰੂਪ ਵੀ ਰੱਬ ਨੇ ਦਿੱਤਾ ਹੈ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਧਰ ਧਰੀ ਮੈਂ, ਉਧਰ ਦਰਤ ਪੇਠ, ਕਹਿੰਦੇ ਨੇ ਜਿਹਦੇ ਨਾਲ ਹੁਣ ਮੇਰਾ ਸੰਬੰਧ ਬਣਿਆ, ਮੈਂ ਸਹਿਜੇ ਉਹਨੂੰ ਆਪਣੇ ਅੰਦਰ ਟਿਕਾ ਲਿਆ। ਕਿ ਕਬੀਰ ਸਾਹਿਬ ਦੀਆਂ ਸਰੀਰਕ ਤੌਰ ਤੇ ਦੋ ਸ਼ਾਦੀਆਂ ਨੇ, ਕਿ ਉਹਨਾਂ ਦੀ ਪਤਨੀ ਦੀ ਡੈਥ ਹੋ ਗਈ ਤਾਂ ਦੂਜਾ ਵਿਆਹ ਕੀਤਾ। ਅਗਲੀ ਤੋਕੇ, ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜਿਹਨੂੰ ਮੈਂ ਪਹਿਲਾਂ ਵਿਆਹਿਆ ਸੀ ਚੰਗਾ ਬਰੀ ਦਰ ਤੇ ਵਿਆਹਿਆ, ਉਹ ਮਰ ਗਈ। ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ, ਜਿਹਨੂੰ ਹੁਣ ਵਿਆਹ ਕੇ ਲਿਆਂਦਾ ਜੁਗ ਜੁਗ ਜੀਏ। ਪਰ ਇੱਥੇ ਮਤਲਬ ਅਖਰੀ ਅਰਥ ਇਹ ਨੇ, ਪਰ ਭਾਵ ਅਰਥ ਇਹ ਵੇ ਕਿ ਭਗਤੀ ਤੋਂ ਪਹਿਲਾਂ, ਗੁਰੂ ਨੂੰ ਮਿਲਣ ਤੋਂ ਪਹਿਲਾਂ ਜਿਹੜੀ ਮਨ ਮਤ ਫਿਟਕਾਰ ਯੋਗ ਸੀ, ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਢੋਈ ਸੀ, ਉਹ ਦੁਰਮਤ ਦਾ ਨਾਸ਼ ਹੋ ਗਿਆ। ਹੁਣ ਗੁਰੂ ਨੇ ਆਪਣੀ ਨਾਮ ਦੀ ਪ੍ਰੇਮਾ ਭਗਤੀ ਦੀ ਸਿੱਖਿਆ ਦਿੱਤੀ, ਇਹਨੂੰ ਇੱਥੇ ਵੀ ਸਤਿਕਾਰ ਮਿਲੇਗਾ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਮਿਲੇਗਾ। ਹੁਣ ਭਾਵ ਅਰਥ ਇਹ ਹੈ, ਫਿਰ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚੋਂ, ਪ੍ਰੇਮਾ ਭਗਤੀ ਜਿਹੜਾ ਕਰੇਗਾ ਤੇ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਸਦਾਏ। ਦਾਸ ਕਈ ਵਾਰੀ ਬੇਨਤੀ ਕਰਦਾ ਕਿ ਗੁਰੂ ਨਾਨਕ ਸਾਹਿਬ ਜੀ ਉਹ ਤਾਂ ਬਚਨ ਕਰਦੇ ਨੇ, ਪਰਮਾਤਮਾ ਗੱਲ ਹੀ ਉਹਦੇ ਨਾਲ ਕਰਦਾ ਜਿਹਨੂੰ ਪ੍ਰੇਮ ਦੀ ਬੋਲੀ ਆਉਂਦੀ ਹੈ। ਪ੍ਰੇਮ ਅੱਖਰਾਂ ਦਾ ਮੁਥਾਜ ਨਹੀਂ, ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਏ ਉਹਦੀਆਂ ਅੱਖਾਂ ਦਾ ਪਾਣੀ ਵੀ ਬੋਲੀ ਬਣ ਜਾਂਦਾ ਹੈ, ਉਹਦੇ ਸੀਨੇ ਦੀ ਸਿੱਕ ਵੀ ਬੋਲੀ ਬਣ ਜਾਂਦੀ ਹੈ। ਚੇਤੇ ਰੱਖਿਓ, ਪ੍ਰੇਮ ਚ ਭਿੱਜੇ ਹੋਏ ਦੇ ਖੌਕੇ ਵੀ ਰੱਬ ਦੇ ਦਰ ਦੀ ਬੋਲੀ ਬਣ ਜਾਂਦੇ। ਪਰ ਮੈਂ ਸ਼ਬਦ ਵਰਤਿਆ, ਉਸ ਦੀ ਬੋਲੀ ਪ੍ਰੇਮ, ਉਸ ਪ੍ਰਭੂ ਦਾ ਪ੍ਰੇਮ। ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੀਵਾਰ। ਜੇ ਉਹਨੂੰ ਕੋਈ ਪਿਆਰ ਨਾਲ ਪੁਕਾਰੇ, ਅਸੀਂ ਰੋਜ਼ ਸਵਈਏ ਜਦੋਂ ਪੜ੍ਹਦੇ ਹਾਂ ਨਿਤਨੇਮ ਚ, ਸਤਿਗੁਰੂ ਨੇ ਉਸ ਸਵਈਏ ਵਿੱਚ, ਨੌਵੇਂ ਸਵਈਏ ਵਿੱਚ ਜਿਹੜੀਆਂ ਤੈਨੂੰ ਉਦਾਹਰਨਾਂ ਦਿੱਤੀਆਂ, ਉਹ ਦੁਨਿਆਵੀ ਨਹੀਂ, ਉਹ ਧਰਮ ਦੇ ਕਰਮ ਕਾਂਡਾਂ ਨਾਲ ਸੰਬੰਧਿਤ ਨੇ। ਨੇਤਰ ਬੰਦ ਕਰਕੇ ਬੈਠ ਗਿਆ ਤੇ ਮਹਾਰਾਜ ਜੀ ਨੇ ਕੀ ਹੋਇਆ, ਤੇਰੀਆਂ ਅੱਖਾਂ ਬੰਦ ਹੋ ਗਈਆਂ। ਪਰ ਸਤਿਗੁਰੂ ਕਹਿੰਦੇ ਨੇ ਅੱਖਾਂ ਬੰਦ ਕਰਨੀਆਂ ਜੇ ਅੰਦਰ ਪ੍ਰੇਮਾ ਭਗਤੀ ਨਹੀਂ ਤੇ ਇੱਕ ਬਗਲੇ ਦੇ ਨੇਤਰ ਬੰਦ ਨੇ। ਤੂੰ ਇਸ਼ਨਾਨ ਕਰਨਾ ਜੇ ਅੰਦਰ ਪ੍ਰੇਮ ਨਹੀਂ ਤੇ ਸੱਤ ਸਮੁੰਦਰ ਨਹਾ ਕੇ ਵੀ ਫਾਇਦਾ ਨਹੀਂ, ਜਿੰਨੇ ਮਰਜ਼ੀ ਤੂੰ ਵਖਿਆਨ ਕਰੀ ਜਾ ਬੈਠ ਕੇ। ਸੱਚ ਐਵੇਂ ਪ੍ਰੇਮ ਤੋਂ ਬਿਨਾਂ ਵਖਿਆਨ ਵੀ ਸਿੱਖਣੇ ਨੇ। ਪਰ ਅਖੀਰ ਤੇ ਕਿਆ ਦੁਨੀਆਂ ਦੇ ਲੋਕੋ, ਕੱਲਾ ਸਿੱਖ ਨਹੀਂ ਮੁਸਲਮਾਨ ਨਹੀਂ, ਅੱਜ ਤੱਕ ਜਿੰਨੇ ਵੀ ਪਰਮਾਤਮਾ ਨੂੰ ਪਾਇਆ ਉਹਨੇ ਪ੍ਰੇਮ ਕਰਕੇ ਪਾਇਆ, ਪ੍ਰੇਮ ਕਰਕੇ ਉਹਨੂੰ ਮਿਲਿਆ। ਤੇ ਮੈਂ ਸ਼ੁਰੂ ਕੀਤਾ ਸੀ, ਉਹਨਾਂ ਪੁੱਛਿਆ ਪ੍ਰੇਮ ਦੇ ਅਰਥ ਕੀ, ਕਿਉਂਕਿ ਉਹ ਗੱਲ ਵਿੱਚ ਰਹਿ ਨਾ ਜਾਏ, ਪ੍ਰੇਮ ਦੇ ਅਰਥ ਕੀ। ਤੇ ਬਾਬਾ ਅਤਰ ਸਿੰਘ ਉਹਨਾਂ ਨੇ ਇੱਕੋ ਸ਼ਬਦ ਕਿਹਾ ਸੀ ਕਿ ਪ੍ਰੇਮ ਦੇ ਅਰਥ ਨੇ ਪਰੇ ਮੈਂ, ਜਿੱਦਣ ਮੈਂ ਨੂੰ ਆਪਣੇ ਖਹਿੜਾ ਛਡਾ ਕੇ ਤੂੰ ਭਗਤੀ ਕਰੇਗਾ ਕੱਲਾ ਪ੍ਰੇਮ ਹੀ ਰਹਿ ਜਾਏ। ਉਹਨਾਂ ਅਰਥ ਆਪਣੇ ਢੰਗ ਨਾਲ ਕੀਤੇ ਕਿ ਪਰੇ ਮੈਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਪਵਿੱਤਰ ਅੰਮ੍ਰਿਤ ਬੋਲ ਕਿ ਕਹਾ ਭਇਓ ਕੀ ਹੋਇਆ ਜੇ ਤੇਰੇ ਨੇਤਰ ਬੰਦ ਨੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬਹਿਸ ਬਿਤਾਇਓ, ਸਾਰੀ ਉਮਰ ਲੰਘ ਗਈ ਸਾਚ ਕਹੂੰ ਸੁਣ ਲਿਓ ਸਭ ਹੈ। ਗੁਰਮੁਖੋ ਇੱਕ ਦੋ ਨੂੰ ਨਹੀਂ, ਪੂਰੀ ਮਾਨਵਤਾ ਨੂੰ ਕਿਹਾ ਮੇਰੀ ਗੱਲ ਸੱਚ ਨਾਲ ਸੁਣ ਲਓ, ਸਾਚ ਕਹੂੰ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨੀ ਪ੍ਰਪਾਇਓ, ਭਾਉ ਭਗਤ ਕਰ ਨੀਚ ਸਦਾਏ, ਜਿਨ ਪ੍ਰੇਮ ਕੀਓ, ਜਿਨੇ ਵੀ ਪਰਮਾਤਮਾ ਨੂੰ ਪ੍ਰੇਮ ਕੀਤਾ ਉਹਨੇ ਸਾਈ ਨੂੰ ਪਾ ਲਿਆ। ਅਗਲੀ ਬੇਨਤੀ, ਜਿਹੜਾ ਪ੍ਰੇਮ ਹੈ, ਫਿਰ ਮੈਂ ਦੋ ਤਿੰਨ ਉਦਾਹਰਨਾਂ ਹੋਰ ਦੇ ਦੇਣਾ, ਬਾਣੀ ਚੋਂ ਬਾਹਰ ਆਪਾਂ ਨਹੀਂ ਜਾਵਾਂਗੇ। ਦੇਖੋ, ਕਥਾ ਕਰਨੀ ਹੁਨਰ ਹੈ ਇੱਕ, ਖਿਮਾ ਕਰਦਿਆ ਜੀ ਮੈਨੂੰ ਇਹ ਵੀ ਇੱਕ ਕਲਾ ਹੈ। ਕਈ ਬੰਦੇ ਰਵਾਜ਼ ਦਿੰਦੇ ਨੇ, ਕਈ ਹਸਾ ਦਿੰਦੇ ਨੇ, ਕਈ ਭੜਕਾ ਦਿੰਦੇ ਆ, ਕਲਾ ਹੈ ਨਾ ਜੀ ਸ਼ਬਦਾਂ ਦੀ। ਲਿਖਾਰੀ ਕੋਲ ਹੁਨਰ ਹੈ, ਕਵੀ ਕੋਲ ਹੁਨਰ ਹੈ, ਖਿਮਾ ਕਰਿਓ ਰਾਗੀ ਕੋਲ ਹੁਨਰ ਹੈ, ਵਿਦਵਾਨ ਪੁਰਸ਼ ਕੋਲ ਹਰ ਤਰ੍ਹਾਂ ਦੇ ਲਫ਼ਜ਼ ਨੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਫੈਸਲਾ ਹੈ ਕਿ ਪ੍ਰੇਮਾ ਭਗਤੀ ਤੋਂ ਵਿਖਾਉਣੀ ਕਥਾ ਵੀ ਮ੍ਰਿਤਕ ਹੈ। ਵਾਹਿਗੁਰੂ ਜੀ, ਮੈਂ ਸ਼ਬਦ ਥੋੜੇ ਜਿਹਾ ਕਰੜੇ ਵਰਤ ਰਿਹਾ ਕਹਿਣ ਬਾਣੀ ਦੇ, ਅੰਦਰ ਪ੍ਰੇਮਾ ਭਗਤੀ ਤੋਂ ਬਿਨਾਂ ਕਵਿਤਾ ਵੀ ਮੁਰਦਾ ਹੈ, ਪ੍ਰੇਮਾ ਭਗਤੀ ਤੋਂ ਬਿਨਾਂ ਵਿਦਵਤਾ ਵੀ ਲਾਸ਼ ਹੈ, ਸਤਿਗੁਰੂ ਦੇ ਇਹ ਪਵਿੱਤਰ ਬੋਲ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਇਹ ਸਾਰੇ ਗੁਣ ਨੇ ਜੀ। ਪਰ ਜੇ ਭਾਉ ਭਗਤ ਨੀ ਪ੍ਰੇਮਾ ਭਗਤੀ ਨਹੀਂ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਆਂ ਨਾਨਕਾ ਜੈ ਪ੍ਰੀਤ ਨਹੀਂ। ਭਗਵੰਤ ਜੇ ਪਰਮਾਤਮਾ ਦੀ ਪ੍ਰੀਤ ਨਹੀਂ ਤਾਂ ਸੱਚਮੁੱਚ ਸਭ ਕੁਝ ਮੁਰਦਾ ਜੇ, ਕੋਈ ਉਹਦਾ ਅਰਥ ਨਹੀਂ। ਹੁਣ ਪ੍ਰੇਮ ਜਿਹੜਾ ਹੈ ਜਿਹਨੂੰ ਆਪਾਂ ਮੁਹੱਬਤ ਕਰਨੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਚਾਰ ਅਸੀਂ ਬਚਨ ਲੈਂਦੇ, ਪ੍ਰੇਮ ਅਸਲ 'ਚ ਆਪਾਂ ਸਮਰਪਣ ਕਰਨ ਦਾ ਨਾਮ ਹੈ, ਪ੍ਰੇਮ ਆਪਣਾ ਆਪ ਛੱਡਣ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਇਹ ਬੋਲ ਕਿ ਜੇ ਤੇਰੇ ਮਨ ਦੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਤੁਹਾਨੂੰ ਸਾਰਿਆਂ ਨੂੰ ਇਹ ਸ਼ਲੋਕ ਚੇਤੇ ਆ ਜਾਣ। ਇਸ ਸ਼ਲੋਕ ਦੇ ਵੀ ਅਰਥ ਕਈ ਨੇ ਜੀ, ਇੱਕ ਦਿਨ ਦੀ ਕਥਾ ਨਹੀਂ ਇਹਦੀ। ਇੱਕ ਹੈ ਪ੍ਰੇਮ, ਫਿਰ ਹੈ ਖੇਲਣ, ਤੀਸਰਾ ਲਫ਼ਜ਼ ਹੈ ਚਾਹੋ, ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਇੱਥੇ ਮੇਰੀ ਲਫ਼ਜ਼ ਵੀ ਜਿਹੜਾ ਆਇਆ ਉਹ ਮੇਰੀ ਵੀ ਉਸ ਵੱਡੇ ਮੈਂ ਦਾ ਜ਼ਿਕਰ, ਇਹ ਖੋਮੇ ਵਾਲੀ ਮੈਂ ਨਹੀਂ। ਹਾਲਾਂ ਬਾਣੀ ਵਿੱਚ ਮੈਂ ਲਫ਼ਜ਼ ਨੂੰ ਕਿਹਾ ਤੂੰ ਮੈਂ ਛੱਡ ਦੇ, ਪਰ ਰੱਬ ਤਾਂ ਖੁਦ ਕਹਿੰਦਾ ਆਪ ਸਵਾਰੇ ਮੈਂ ਮਿਲੈ। ਆਪਾਂ ਕਹਾਂਗੇ ਮੈਂ ਮਿਲੇ ਜਿਹੜਾ ਮੈਂ ਲਫ਼ਜ਼ ਹੈ ਇਹ ਖੋਮੇ ਸੰਯੁਕਤ ਹੈ, ਨਹੀਂ ਇੱਥੇ ਮੈਂ ਦਾ ਅਰਥ ਹੈ ਉਹ ਵੱਡੀ ਮੈਂ, ਪਰਮਾਤਮਾ ਦੀ ਖੋਦ। ਮਹਾਰਾਜ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਪ੍ਰੇਮ ਦੀ ਖੇਡ ਸਿਰ ਤਲੀ ਤੇ ਰੱਖ ਕੇ ਖੇਡੀ ਜਾਂਦੀ ਪਿਆਰਿਓ। ਰੱਤਿਆਂ ਖੋਇਆਂ ਦੀ ਜ਼ਿੰਦਗੀ ਸਮਰਪਣ ਕੈ, ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿੰਨੀ ਸੰਝਾਤਾ ਸਾਈ। ਜੇ ਤੇਰੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਤੇ ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਆਪਣਾ ਸਿਰ ਤਲੀ ਤੇ ਰੱਖ ਕੇ ਮੇਰੀ ਗਲੀ ਚ ਆਵੀਂ। ਫਿਰ ਬੇਨਤੀ ਹੈ, ਖੇਡ ਉਹੀ ਸਕਦਾ ਚਾਹ ਵਾਲਾ ਕਦੀ ਖੇਡ ਨਹੀਂ ਸਕਦਾ। ਇੱਕ ਬੱਚੇ ਨੂੰ ਜਿੰਨੇ ਮਰਜ਼ੀ ਖਿਡੌਣੇ ਲਿਆ ਦਿਓ, ਜੇ ਬੱਚਾ ਬਿਮਾਰ ਹੈ ਉਹ ਖਿਡੌਣਿਆਂ ਨੂੰ ਵੇਖੇਗਾ ਨਹੀਂ। ਖੇਡ ਉਹੀ ਸਕਦਾ ਜਿਹਦੇ ਅੰਦਰ ਚਾਹ ਹੋਵੇ। ਖਿਡਾਰੀ ਜਿਤਨਾ ਮਰਜ਼ੀ ਸਿਆਣਾ ਹੋਵੇ ਜੇ ਉਹਦਾ ਮੂਡ ਨਹੀਂ, ਉਹ ਕਹਿੰਦਾ ਨਹੀਂ ਅੱਜ ਮੇਰਾ ਮੂਡ ਹੀ ਨਹੀਂ ਖੇਡਣ ਦਾ, ਉਹ ਗੁਣ ਖੋਣ ਦੇ ਬਾਵਜੂਦ ਵੀ ਨਹੀਂ ਖੇਡ ਸਕਦਾ। ਸੱਚ ਇਵੇਂ ਪ੍ਰੇਮ ਦੀ ਵੀ ਖੇਡ ਉਹ ਖੇਡਦਾ ਜਿਹਦੇ ਅੰਦਰ ਚਾਹ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇਹ ਜੋ ਬਚਨ ਗੁਰੂ ਨਾਨਕ ਸਾਹਿਬ ਨੇ ਕਹੇ ਪਿਆਰਿਓ, ਇਹੀ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਲੋਕ ਕਬੀਰ ਸਾਹਿਬ ਦੇ ਇਕੱਠੇ। ਉਹ ਕਹਿੰਦੇ ਨੇ ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਇੱਥੇ ਸਾਧ ਲਫ਼ਜ਼ ਦਾ ਅਰਥ ਹੈ ਸ਼ਰਧਾ। ਜੇ ਤੇਰੇ ਮਨ ਦੇ ਵਿੱਚ ਇਹ ਸ਼ਰਧਾ ਹੈ ਮੈਂ ਪ੍ਰੇਮ ਦੀ ਖੇਡ ਖੇਡਣੀ ਕਹਿ, ਤੇ ਸਤਿਗੁਰੂ ਕਹਿੰਦੇ ਨੇ ਆਪਣਾ ਸੀਸ ਵੱਢ ਕੇ, ਗੋਏ ਦਾ ਅਰਥ ਹੈ ਗੇਂਦ, ਜਿਸ ਤਰ੍ਹਾਂ ਗੇਂਦ ਖੇਡਦੇ ਨੇ ਖਿੱਦੂ ਹੁੰਦਾ ਖੁੰਡੀ ਨਾਲ ਮਾਰਦੇ ਨੇ, ਆਪਣਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਚ ਭੇਟ ਕਰ, ਦੁਨੀਆਂ ਜੋ ਮਰਜ਼ੀ ਕਹੀ ਪਰ ਮਾਲਕ ਦਾ ਦਰ ਨਾ ਛੱਡੀ। ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਚ ਹੋਏ ਸੋ ਹੋਏ, ਜੋ ਮਰਜ਼ੀ ਤੇਰੀ ਜ਼ਿੰਦਗੀ ਚ ਵਾਪਰੇ ਪਰ ਤੂੰ ਪਿਆਰੇ ਦੇ ਦਰ ਨੂੰ ਛੱਡੀ ਨਾ। ਫਿਰ ਅਗਲਾ ਬਚਨ ਹੈ ਪ੍ਰੇਮ ਨਾਲ ਹੀ ਸੰਬੰਧਿਤ, ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ। ਜੇ ਪ੍ਰੇਮ ਦਾ ਸੌਦਾ ਕਰਨਾ ਤੇ ਜੁੜੇ ਹੋਏ ਨਾਲ ਆਪਣਾ ਆਪ ਭੇਟ ਕਰ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ, ਕੱਚੀ ਸਰੋਂ ਨੂੰ ਤੁਸੀਂ ਕਹਾਣੀ ਚ ਪਾ ਦਿਓ ਨਾ ਤੇਲ ਨਿਕਲਦਾ ਨਾ ਖਲ ਨਿਕਲਦੀ ਏ। ਜੇ ਪ੍ਰੇਮ ਦੀ ਖੇਡ ਖੇਡਣੀ ਏ ਤੇ ਪੱਕੇ ਨਾਲ ਖੇਡ, ਕੱਚੇ ਨਾਲ ਨਹੀਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। रासा प्लैडियम दा पता है 202 17th एवेन्यू साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करते ने। होर जानकारी लई कॉल करो 825-760-0983 825-760-0983।

परम सम्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। भगत सतगुर पुरख सोई जिस हर प्रभ पाणा पावे। भगत ओही है जेड़ा पाणे च जिंदगी जींदा है। सतगुरु शब्द कहां लेना, मैं कल भी कहा सी, पता ही नहीं किन्ने कु सतगुरु तुरे फिर दे, पर जदो दुख वापरदा ते भजदे किवें। की जुल्मता उदो जिन्ना सी हुण भी उन्ना है, पर जेड़ी तत्ती तवी ते गुरु अर्जन देव बैठ गए, अज कोई बैठा सतगुरु बने बैठे। भगत ओही है जिन्हू भाणा चंगा लगे सतगुरु, जिन्हू भाणा चंगा लगे इथे लफज जी पुरख, पुरख दा अर्थ जिन्हू असी महापुरख कहने, उत्तम पुरख। महाराज कहिंदे ने गल्लां नाल महापुरख नहीं, महापुरख भी होवे जिन्हू रब दा भाणा चंगा लगे। इहनू थोड़ा जिहा फिर देखो, भगत सतगुरु पुरख सोई जिस हर प्रभ भाणा भावे, जिन्हू खरी दा भाणा पा गया। गुरु ग्रंथ साहिब विच 15 भगत ने, पर इस गल नू खुले दिल नाल सुनो सिखो, गिनती दे 15 भगत ने, पर इहदा मतलब इह नहीं कि भगती करन वाले संसार च 15 ही पैदा होए ने। भगती करन वाले अनगिनत ने, हर जुग जुग भगत उपाया। उस दिन असीं पढ़िया, मैं दो भगतां दे बचन बाणी चों लै लैना जिहड़े कहिंदे ने भाणा मनना है। एक है बाबा फरीद जी, दूसरा वचन मैं लिया भगत कबीर जी का। बाबा फरीद साहब का एक शलोक है, दो शलोक असी उन्हां दे लै लईए। एक तां शलोक पावां के साखीकार उस घटना नाल जोड़दे ने कि दरिया चढ़ के आया, पर जिहड़े आत्मक भाव अर्थ लैंदे ने उह अर्थ होर करदे। दरिया चढ़ के आया, किनारियां नूं तोड़ रिहा है, ते किसी यही कहा तू अल्लाह दा रब दा दरवेश है, तू पुकार कर, तू इस वगदे दरिया नूं रोक दे, ए ना पिंड नूं किनारियां नूं ढाए ना। बाबा फरीद साहब कहिंदे ने दरिया तू इन्नी बहाव नाल किनारे ढा रहे हैं, तेनू एक दिन लेखा देना पएगा। कहिंदे ने अगो उन्हां दी उतरे, दरिया ने आवाज दित्ती, दरवेश बाबा अपनी मर्जी नाल थोड़ा चल रहा वा, जिधर ओरी रजा मैं तो उधर ही जाना पिया। यह समझाने लई भाणा की है, भगत मानता है भाणा। हजूर दा वचन है कि कंधी वैण ना ढाए तो भी लेखा देवना। कंधी दर थे किनारे, तो किनारिया नू ढा ना दरिया, एक दिन तेनू लेखा देना पैना है। कंधी वैन ना ढाए तो भी लेखा देवना। अगे बाबा जी कहिंदे जिधर रब रजाए, जिधर रब दी रजा है, वैन तिदाऊ गौ करे, गौ दर ते गमन करना जाना, जिधर रब दी रजा है। दरिया कहिंदा मैं उधर जाऊंगा, साडे मन च आवेगा, दरिया गल्ला करदा हां, भै विच पवन वह सद बाओ, भै विच चलने लख दरिया। देखो एक महापुरख हुण साडे वर्गा हुंदा, कहिंदा सानू रब ने की कीता, दरिया तां सारी झूना रोड़ के लै गए। ओह कहिंदे ने दरिया कोल खलोते, कहिंदे ने दरिया कहिंदा मेरे खाते च कुछ नहीं। ओनू पुछो जिहड़ा बहाव नू जिधर मर्जी ले जांदा पिया। उन्हां दा दूसरा शलोक है, उस विच भाणे दी गल करदे उन्हां तीन बचन कहे ने। कहिंदे ने एक तां दुख ते सुख नू एक बराबर जाणीए। मैं जिहड़ी गल कर रहा जो नर दुख मैं दुख नहीं मानना, सुख स्नेह अर पै नहीं, इह परिवार विच वी वापरे ना। ते मैं प्लीज बेनती करा कल्पीए ना, मेरा ख्याल बहु गिनती च परिवार ऐसे ने सच इवे बेचारे दुख दसदे कोई नहीं, क्योंकि लोकी दुख सुन के फिर मजाक उड़ा के अगे लोकां तक पहुंचांदे आ। सुन लैंदे आ पहला बड़े सुहिरद बन के, तुहाडे उठन दी दौर है, पिछू कहणगे अज लगा पता ये भी बड़ा मच्छरिया फिरदा सी। मच्छरिया लफज भी बड़ा पुराना है जी। नहीं नहीं, गुरु दुख सुनदा है, दुख नूं हंडाउण दी जाच दिंदा है। हुण उस विच अपनी जिंदगी क्यों आपां खराब करने पए। प्रेरो परिवार विच है, पर घटो घट अपनी सुरत नूं रखिए। इन्नी कु गल मन नूं समझा दईए, मना जिन्हां पिछे तू मरना पिया इन्हां ने कल भी तेनूं फूकना, जे नहीं तू अपनी जिंदगी ते नाम तो बिना ना खराब कर, तू हंडा लै इस दर्द नूं। ते सच एवे ठोकरां ते दुखां तो बिना मंजिल भी नहीं मिलती। कुम्हार भांडा घड़दा बाहरों सट्टां मारदा, ते वेखण वाले लोग कह देंदे आ कि कुम्हार
ਭਾਂਡੇ ਨੂੰ ਸੱਟਾਂ ਮਾਰ ਰਿਹਾ, ਉਹ ਕਹਿੰਦਾ ਨਹੀਂ ਮੈਂ ਸੱਟ ਇਸ ਕਰਕੇ ਮਾਰ ਰਿਹਾ ਇਹਦੀ ਬਾਜ਼ਾਰ ਚ ਕੀਮਤ ਪੈ ਜਾਏ, ਜਿੰਨੀ ਉੱਤੋਂ ਸੱਟ ਮਾਰਨਾ ਉਹਨੂੰ ਥੱਲੋਂ ਮੈਂ ਹੱਥ ਦਾ ਵੀ ਸਹਾਰਾ ਦਿੱਤਾ। ਇਸ ਤੋਂ ਹੀ ਭਾਂਡਾ ਘੜਿਆ ਜਾਂਦਾ। ਗੁਰਮੁਖੋ ਬਾਹਰ ਦੀਆਂ ਸੱਟਾਂ ਵੱਜਣ ਤੇ ਗੁਰੂ ਨਾਨਕ ਦੇ ਸ਼ਬਦ ਦਾ ਸਹਾਰਾ ਲੈ ਲਓ, ਮੈਂ ਬੇਨਤੀ ਕਰਾਂਗਾ। ਬਾਹਰੋਂ ਘੜਾ ਘੜਿਆ ਜਾ ਰਿਹਾ, ਅੰਦਰੋਂ ਸਹਾਰਾ ਹੈ। ਉਹ ਸ਼ਬਦ ਕਹਿੰਦੇ ਨੇ ਪਹਿਲੀ ਗੱਲ ਦੁੱਖ ਸੁੱਖ ਇੱਕ ਜਾਣ, ਦੂਜੀ ਅਰਦਾਸ ਕਰ ਤੇਰਾ ਅੰਦਰ ਮੈਲ ਤੋਂ ਰਹਿਤ ਹੋਵੇ, ਤੀਜਾ ਜੋ ਰੱਬ ਕਰਦਾ ਬਸ ਸੀਸ ਝੁਕਾ ਦੇ ਤੇਰਾ ਭਲਾ ਹੋ ਜਾਏਗਾ, ਰੱਬ ਦੇ ਘਰ ਦੇ ਬੂਹੇ ਤੇਰੇ ਲਈ ਸਦਾ ਖੁੱਲ ਜਾਣ। ਤਿੰਨ ਬਚਨ ਕਹਿ ਭਗਤ ਨੂੰ ਭਾਣਾ ਪਾਉਂਦਾ। ਮੈਂ ਇਸ ਤੁਕ ਤੇ ਬੋਲ ਰਿਹਾ ਕਿ ਭਗਤ ਸਤਿਗੁਰ ਪੁਰਖ ਸੋਈ, ਉੱਥੇ ਉਹਨਾਂ ਦਾ ਸ਼ਬਦ ਹੈ ਫਰੀਦਾ ਦੁੱਖ ਸੁੱਖ ਇੱਕ ਕਰ ਬਰਾਬਰ ਜਾਣ, ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੈ ਸੋ ਭਲਾ, ਜੋ ਰੱਬ ਨੂੰ ਪਾਉਂਦਾ ਤੂੰ ਵੀ ਭਲਾ ਕਹਿ ਦੇ, ਅੱਲਾਹ ਭਾਲੈ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਬੇਨਤੀ ਹੈ, ਕਬੀਰ ਸਾਹਿਬ ਦਾ ਸ਼ਬਦ ਭਗਤ ਦੀ ਰਜ਼ਾ ਨੂੰ ਸਵੀਕਾਰਦਾ ਹੈ। ਉਹਨਾਂ ਦਾ ਇੱਕ ਬਚਨ ਹੈ, ਉਹਨਾਂ ਨੇ ਰਜ਼ਾ ਲਈ ਇੱਕ ਜਿਹੜੀ ਉਦਾਹਰਨ ਲਈ ਉਹ ਇਹ ਲਈ ਜੀ, ਕਹਿੰਦੇ ਨੇ ਮੈਂ ਆਪਣੇ ਆਪ ਨੂੰ ਏਡੀ ਨਿਮਰਤਾ ਦਾ ਸ਼ਬਦ ਜੀ, ਚਲੋ ਅਰਥ ਕਰਦੇ ਹਾਂ। ਕਈ ਵਾਰੀ ਨਾ ਕਈ ਸ਼ਬਦ ਐਸੇ ਆਉਂਦੇ ਨੇ ਸਾਨੂੰ ਸੰਗਤ ਚ ਅਰਥ ਕਰਨੇ ਪੈਂਦੇ ਆ, ਪਰ ਅੰਦਰ ਡਰਦਾ ਜ਼ਰੂਰ ਹੈ। ਉਹਦਾ ਕਾਰਨ ਹੁੰਦਾ ਵੀ ਏਡੇ ਮਹਾਂਪੁਰਖ ਇੰਨੀ ਨਿਮਰਤਾ ਚ ਬੋਲੇ, ਅਸੀਂ ਸੰਗਤ ਚ ਕਿਵੇਂ ਬੋਲਣੇ, ਅਸੀਂ ਤਾਂ ਅਦਬ ਹੀ ਕੋਈ ਨਹੀਂ ਕਰਦੇ ਪਿਆਰਿਓ। ਨਾਨਕ ਕਹਿੰਦਾ ਹੈ, ਅਮਰਦਾਸ ਕਹਿੰਦਾ ਹੈ, ਉਹ ਗੁਰਮੁਖੋ ਮੈਂ ਤਾਂ ਉਸ ਦਿਨ ਇੱਥੇ ਵੀ ਸ਼ਾਇਦ ਬੇਨਤੀ ਕੀਤੀ ਸੀ, ਅਸੀਂ ਤਾਂ ਬਾਬਾ ਕਾਲੂ ਸਾਹਿਬ ਨੂੰ ਕਦੀ ਪਿਆਰ ਨਾਲ ਨਹੀਂ ਬੁਲਾਇਆ। ਮੈਂ ਕਿਹਾ ਜਿਹੜੇ ਲੰਗਰ ਸਾਰੇ ਕਹਿੰਦੇ ਬਾਬਾ ਨਾਨਕ ਜੀ ਨੇ ਚਲਾਇਆ, ਉਹਨਾਂ ਦੇ ਹੱਥਾਂ ਚੋਂ ਬਰਕਤ ਪੈ ਗਈ। ਜੇ ਬਾਪੂ ਦੇ 20 ਰੁਪਈਏ ਬੇਈਮਾਨੀ ਦੇ ਹੁੰਦੇ ਤੇ ਗੁਰੂ ਨਾਨਕ ਨੇ ਸੌਦਾ ਕਰਨ ਹੀ ਨਹੀਂ ਸੀ ਜਾਣਾ। ਬਾਪੂ ਠੀਕ ਹੈ ਗੁੱਸੇ ਚ ਹੋਵੇਗਾ, ਪਰ ਕਮਾਈ ਤਾਂ ਮੈਲੀ ਨਹੀਂ ਨਾ, ਕਮਾਈ ਨਹੀਂ ਮੈਲੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਮੈਂ ਬੇਨਤੀ ਕਰਾਂਗਾ, ਕਦੀ ਵੀ ਕੋਈ ਬੋਲੋ ਭਾਵੇਂ ਅਰਥ ਕਰਦਿਆਂ ਵੀ, ਵਿਆਕਰਨ ਅਨੁਸਾਰ ਕੀਤੇ ਕਈਆਂ ਨੇ, ਵਾਹਿਗੁਰੂ ਮੈਨੂੰ ਖਿਮਾ ਕਰਿਓ, ਨਾਨਕ ਕਹਿੰਦਾ ਨਾਨਕ ਇੰਜ ਕਰ, ਠੀਕ ਹੈ ਵਿਆਕਰਨ ਅਨੁਸਾਰ, ਪਰ ਅਸੀਂ ਸਿੱਖ ਹਾਂ, ਸਿੱਖ ਦਾ ਫਰਜ਼ ਫਿਰ ਵੀ ਗੁਰੂ ਨੂੰ ਰੱਜ ਕੇ ਅਦਬ ਦੇਣਾ ਹੈ। ਪਰ ਗੁਰੂ ਗ੍ਰੰਥ ਸਾਹਿਬ ਤੂੰ ਸਿੱਖ ਲਈ ਕੀ ਅਦਬ ਦੇਣਾ, ਕਿ ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਆ, ਮਾਨੁ ਕਾਕਰ ਰੂਪ ਨਾ ਜਾਣ। ਖੈਰ ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ, ਉੱਥੇ ਭਗਤ ਜੀ ਨੇ ਇੱਕ ਲਫ਼ਜ਼ ਵਰਤਿਆ ਭਾਣੇ ਲਈ, ਰਜ਼ਾ ਲਈ। ਕਹਿੰਦੇ ਨੇ ਮੈਂ ਤਾਂ ਰੱਬ ਦੇ ਦਰ ਦਾ ਕੁੱਤਾ ਹਾਂ ਤੇ ਨਾਮ ਮੇਰਾ ਮੋਤੀ ਹੈ, ਮੁਤੀਆ। ਉਂਝ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਦੇ ਮੁਤੀਆ ਸ਼ਬਦ ਦੇ ਅਰਥ ਫਰਮਾਨ ਕਰ ਦਿੱਤਾ ਜੀ, ਫਰਮਾਨ ਵੀ ਕੀਤੇ, ਪਰ ਫਿਰ ਵੀ ਉਹਨਾਂ ਮੁਤੀਆ ਮੋਤੀ ਜਿਵੇਂ ਆਪਾਂ ਨਾਂ ਰੱਖਦੇ, ਇਹ ਰਜ਼ਾ ਨਾਲ ਕਿਵੇਂ ਹੈ। ਕਹਿੰਦੇ ਨੇ ਨਾ ਮੈਂ ਤੇਰੇ ਦਰ ਦਾ ਕੂਕਰ, ਮੋਤੀ ਮੇਰਾ ਨਾਮ ਹੈ, ਤੇ ਜਿਵੇਂ ਮਾਲਕ ਨੇ ਕੁੱਤੇ ਦੇ ਗਲ ਵਿੱਚ ਪਟਾ ਪਾ ਕੇ ਹੱਥ ਵਿੱਚ ਸੰਗਲ ਪਕੜਿਆ, ਮੇਰੇ ਗਲ ਵਿੱਚ ਤੇਰੇ ਹੁਕਮ ਦਾ ਪਟਾ ਪਿਆ ਹੈ, ਤੇ ਤੇਰੇ ਭਾਣੀ ਦੀ ਸੰਗਲੀ ਨਾਲ ਜਿੱਧਰ ਲਿਜਾਨਾ ਮੈਂ ਉੱਧਰ ਤੁਰਿਆ ਜਾਂਦਾ। ਇਹ ਭਗਤ ਭਾਣਾ ਮਰ ਰਿਹਾ ਹੈ, ਕਬੀਰ ਕੂਕਰ ਰਾਮ ਕੋ ਮੁਤੀਆ, ਮੇਰੋ ਨਾਉ ਗਲੇ ਹਮਾਰੇ ਜੇਵਰੀ, ਜੇ ਖਿੱਚੇ ਤੈ ਜਾਉ ਜਿੱਧਰ ਤੂੰ ਖਿੱਚੇਗਾ। ਭਗਤ ਉਹਦੇ ਭਾਣੇ ਚ ਰਹਿੰਦਾ ਹੈ, ਉਸਦੇ ਭਾਣੇ ਤੋਂ ਬਾਹਰ ਨਹੀਂ। ਹਜ਼ੂਰ ਕਹਿੰਦੇ ਨੇ ਭਗਤ, ਬਾਬਾ ਸੁੰਦਰ ਜੀ ਕਹਿੰਦੇ ਨੇ, ਗੁਰੂ ਅਮਰਦਾਸ ਕਹਿ ਰਹੇ ਨੇ ਕਹਿ ਨੂੰ ਭਗਤ ਸਾਰੀ ਬਣੀ ਬੈਠੇ, ਜਿਹੜੇ ਕਮਲੇ ਨੇ ਲੋਕੀ ਉਹਨਾਂ ਨੂੰ ਵੀ ਭਗਤ ਕਹੀ ਜਾਂਦੇ। ਮਹਾਰਾਜ ਕਹਿੰਦੇ ਨੇ ਭਗਤ ਹੋਵੇ ਜਿਹਨੂੰ ਭਾਣਾ ਪਾ ਜਾਏ। ਫਿਰ ਅਗਲਾ ਸ਼ਬਦ ਸਤਿਗੁਰ, ਸਤਿਗੁਰੂ ਵੀ ਉਹ ਜਿਹੜਾ ਭਾਣੇ ਚ ਰਹਿੰਦਾ ਹੈ, ਏਡੀ ਵੱਡੀ ਸਮਰੱਥਾ। ਹੁਣ ਕਈ ਵਾਰੀ ਇੱਕ ਸੱਜਣ ਨੇ ਪੁੱਛਿਆ ਵੀ ਸੀ ਵੀ ਮਹਾਰਾਜ ਤੱਤੀ ਤਵੀ ਤੇ ਬੈਠੇ ਇਹ ਕਿਵੇਂ ਵਾਪਰ ਗਿਆ। ਮੈਂ ਕਿਹਾ ਕਰਾਮਾਤ ਵਾਪਰੀ, ਉਹ ਸੋਚੀ ਪੈ ਗਿਆ ਕਰਾਮਾਤ ਕੀ ਵਾਪਰੀ। ਮੈਂ ਕਿਹਾ ਕਰਾਮਾਤ ਇਹ ਵਾਪਰੀ ਕਿ 5 ਦਿਨ ਰੱਜ ਕੇ ਅੱਗ ਚ ਝੁਲਸਿਆ ਗਿਆ, ਪਰ ਗੁਰੂ ਅਰਜਨ ਦੇ ਫਿਰ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਭਾਣਾ ਹੈ, ਸਤਿਗੁਰੂ ਉਹਦੇ ਭਾਣੇ ਚ ਰਹਿੰਦੇ ਕਹਿੰਦੇ ਨੇ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈ ਜਾਏ ਖੜੋਵਣਾ, ਜਿੱਥੇ ਤੂੰ ਰੱਖੇਗਾ ਸੋ ਕਰੇ ਜੇ ਤਿਸੈ ਰਜ਼ਾਏ। ਆਸਾ ਦੀਵਾਰ ਸੰਪੂਰਨ ਇਸ ਤੁਕ ਨਾਲ ਹੁੰਦੀ ਹੈ, ਜੋ ਕਰੇਗਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜਿਵੇਂ ਤੂੰ ਰੱਖਣਾ ਤੇਰੀ ਰਜ਼ਾ ਦੇ ਵਿੱਚ ਖਾਂ। ਗੁਰਮੁਖੋ ਭਗਤ ਉਹ ਵੇ ਜਿਹੜਾ ਰਜ਼ਾ ਨੂੰ ਮੰਨੇ, ਸਤਿਗੁਰੂ ਉਹ ਵੇ ਜਿਹੜਾ ਭਾਣੇ ਨੂੰ ਮੰਨੇ, ਮਹਾਂਪੁਰਖ ਵੀ ਉਹ ਹੈ ਜਿਹੜਾ ਰਜ਼ਾ ਨੂੰ ਭਾਣੇ ਨੂੰ ਮੰਨੇ। ਹਾਲਾਂ ਚਲੋ ਸਬਜੈਕਟ ਮੇਰਾ ਇਹ ਨਹੀਂ, ਮੈਨੂੰ ਯਾਦ ਹੈ ਪਿਛਲੇ ਸਾਧ ਸਿੰਘ ਬੈਠੇ ਹੋ, ਸੰਗਤ ਜੀ ਕਿਸੇ ਪੁੱਛ ਲਿਆ ਜੀ ਸੰਤ ਮਹਾਂਪੁਰਖ ਬ੍ਰਹਮ ਗਿਆਨੀ, ਤੇ ਮੈਂ ਇੱਕੋ ਬੇਨਤੀ ਕਰ ਦਿਆਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਉਹ ਹੈ ਜ਼ਰੂਰ, ਪਰ ਬਹੁ ਗਿਣਤੀ 'ਚ ਨਹੀਂ ਹੁੰਦਾ। ਫਿਰ ਬੇਨਤੀ ਹੈ, ਹੁਣ ਇਹ ਸ਼ਬਦ ਪੁਰਖ ਆ ਗਿਆ, ਚਲੋ ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਮਹਾਂਪੁਰਖ ਨਹੀਂ ਕੀਤਾ, ਕਿਉਂਕਿ ਉਹਨਾਂ ਦੀ ਆਪਣੀ ਪ੍ਰੋਬਲਮ ਇੱਕ,
अपने ढंग नाल। पर आम टीकाकार दे अर्थ पुरख दा अर्थ पुरख दे खके नूं औंकण लगी एक बचन महापुरख। कोई महापुरख है कि किसी कोल विशेषता हुंदी है। मंजीत साहब की कथा हुई ते चलो एक सिंह साहब, मैं नां नहीं लेना, काफी कांटा शांटी करते होंगे और टक्कर गए परिक्रमा च, कहिंदे अज तुसीं कथा करदे आ महापुरख लफ्ज वरतिया। हां जी, ते एक सारी पुरख ने, सारी महापुरख ने जिहड़े इत्थे आए ने। मैं कहा सिंह साहब जी हैं सारे महापुरख ही, तुसीं एक काम करियो जिहड़े चौर बरदारे नूं महाराज दी ताबिया च बिठा दिओ। कह लगे नहीं हो सकदा, मैं ही बह सकना तां चौर ही करनगे। मैं एक बेनती कीती है तां सारे पुरख ही जिहड़ा अंदर गोल इकट्ठी करदा उहनूं बिठा दिओ। वाहिगुरू जी नूं बेनती नूं सुणियो, कहिंदे मैं क्या पुरख सारे ने, बाहां दोवें ने, पंजे ने दोनों दे, पर जिहड़ी पकड़ सज्जे नूं मिली है खब्बे नूं नहीं मिली। समझण वाली गल है। हुण एक हथ बदबोदां ते सुगंधी दी तसीर है, जिथे गंध ते बदबो होवेगा उत्थे खिंडा बनेगा। चेते रखियो जिथे सुगंधी होवेगी उत्थे खिंडे कोई लोग भी इकट्ठे हो जाणगे। खिड़े कोई बगीचियां विच लोग इकट्ठे हुंदे देखिया, कूड़े दे ढेर कोल तां इकट्ठे नहीं देखे। गंदगी दी अपनी

आनंद है जी। मैं असली गल करनी चाहना अखीर ते, भाणे का अर्थ मजबूरी नहीं, भाणे का अर्थ है जैसी आग्या कीनी ठाकुर तिस ते मुख नहीं मोरियो। सहज आनंद रखियो ग्रह भीतर उठ उहां को दौरियो, आग्या में भूख सोई कर सुखा सोग हरखनी जानियो, जो जो हुक्म भयो साहिब को सो माथे ले मानियो। पर आनंद है कि आनंद सुख नहीं हुंदा, आनंद का अर्थ खुशी नहीं। याद रखियो कई कोल सुख बड़ा हुंदा, जे पुछो कहिंदे रब ने सुख ते बड़ा दिता पर घर खुशी कोई नहीं। आनंद गुरु साहिब कहिंदे ने आनंद दे बाजे वजदे ने, ते चलो बाबा सुंदर जी कह रहे ने, गुरु अमरदास कह रहे ने, ते गुरु अमरदास नूं पुछ लो, ते महाराज कहिंदे ने आनंद भया मेरी माए सतगुरु मैं पाया, सतगुरु तां पाया सहज सेती। याद रखियो मैं सिर्फ थोड़ी जी बेनती, सहज ते आनंद दा रिश्ता बड़ा है। जिथे आनंद होवेगा उत्थे सहज होवेगा, जिथे सहज होवेगा उत्थे आनंद होवेगा। लावां भी सहज आनंद ने ते बारह मां भी सहज आनंद है। हर पहलड़ी लाम प्रवृत्ति कर्म दृढ़ाया बलराम जियो, बाणी ब्रह्मा वेद धर्म दृढ़ो, पाप तजाया बलराम जियो धर्म दृढ़ो, हर नाम त्यावो सिमरत नाम दृढ़ाया, सतगुर गुर पूरा आराधो सब किलविक पाप गवाया। अगे की सहज आनंद हुआ बटपागी, मन हर हर मीठा लाया, फलगुण आनंद उपार जना हर सज्जन प्रगट आए। महाराज कहिंदे ने भाई सिखो के देखो आनंद अनंत वजे वाजे, जिन्हू भाणा चंगा लग जाए ओदे अंदर आनंद पैदा हो जांदा है, ओदे अंदर एक रस नाम दा बाजा वजन लग पैंदा है। उहनू बोलन दी लोड़ नहीं, उह स्रोता बन जांदा है, सुणदा है आनंद नाद नूं। आनंद अनंत वजे वाजे, ते प्यारे जिहड़ा भाणा मन के तुरदा है ना, हर आप गल मिलावे खरी उहनू घुट के गले नाल ला लैंदा है। सच्ची मुची ਭਾਣਾ ਮੰਨਣ ਵਾਲਿਆਂ ਨੂੰ ਗੁਲਵਕੜੀ ਮਿਲਦੀ ਹੈ, ਭਾਣਾ ਮੰਨਣ ਵਾਲਿਆਂ ਨੂੰ ਦਰਗਾਹ 'ਚ ਸਤਿਕਾਰ ਮਿਲਦਾ ਹੈ। ਹਰ ਆਪ ਗੱਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਤੁਸੀਂ ਮੇਰੇ ਪੁੱਤਰ। ਮਹਾਰਾਜ ਕਹਿੰਦੇ ਮੇਰੇ ਭਰਾਵੋ, ਮੇਰੇ ਮਿੱਤਰੋ, ਮੇਰੀ ਸੰਗਤ। ਕਹਿਣ ਲੱਗੇ ਮਨ ਵੇਖੋ ਕਰ ਨਿਰਜਾਸ, ਨਿਰਜਾਰ ਦਾਸ ਤੇ ਨਿਰਣਾ। ਤੁਸੀਂ ਆਪਣੇ ਮਨ 'ਚ ਨਿਰਣਾ ਕਰਕੇ ਦੇਖੋ, ਕੋਈ ਰੋਇਓ ਨਾ, ਕਿਉਂ ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਰੱਬ ਦੇ ਲਿਖੇ ਪ੍ਰਵਾਣੇ ਨੂੰ ਕਿੰਨੇ ਮੋੜਦੇ ਨੇ। ਮੈਨੂੰ ਯਾਦ ਹੈ ਇੱਕ ਵਿਦਵਾਨ ਨੇ ਕਿਹਾ ਸੀ, ਪਾਪ ਦੀ ਪਰਿਭਾਸ਼ਾ ਇਹ ਵੇ ਕਿ ਰੱਬ ਦੇ ਹੁਕਮ ਦੀ ਅਦੂਲੀ ਕਰਨੀ, ਤੇ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ, ਨੈਤਿਕ ਜਿਹੜੀਆਂ ਕਦਰਾਂ ਕੀਮਤਾਂ ਨੇ, ਉਹਨਾਂ ਕਦਰਾਂ ਕੀਮਤਾਂ ਨੂੰ ਤੋੜਨਾ ਜਾਂ ਉਹਨਾਂ ਨੂੰ ਸਵੀਕਾਰ ਨਾ ਕਰਨਾ। ਫਿਰ ਬੇਨਤੀ, ਰੱਬ ਦੀ ਹੁਕਮ ਦੀ ਅਦੂਲੀ, ਨੈਤਿਕ ਜਿਹੜੇ ਗੁਣਾਂ ਗੁਣ ਨੇ, ਕਦਰਾਂ ਕੀਮਤਾਂ ਨੇ, ਉਹਨਾਂ ਤੋਂ ਦੂਰ ਭੱਜਣਾ। ਜਦੋਂ ਅਸੀਂ ਪਾਪ ਸ਼ਬਦ ਕਹਿੰਦੇ ਹਾਂ, ਮੈਂ ਅਰਜ਼ ਕੀਤੀ ਪਾਪ ਦਾ ਲਫ਼ਜ਼ੀ ਅਰਥ ਇਹ ਵੀ ਹੈ ਕਿ ਜਿਹਦੇ ਤੋਂ ਬਚਿਆ ਜਾਏ, ਪਾਪ ਦਾ ਅਰਥ ਇਹ ਵੀ ਜਿਹਦੇ ਤੋਂ ਬਚਿਆ ਜਾਏ। ਇੱਕ ਜੇ ਪਾਪ ਸ਼ਬਦ ਹੈ ਤੇ ਨਾਲ ਫਿਰ ਪੁੰਨ ਵੀ ਹੈ। ਉਂਝ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਭਾਵੇਂ ਅਸੀਂ ਇਹ ਚੀਜ਼ ਕਹਿ ਦਿੰਦੇ ਹਾਂ ਨਹੀਂ ਜੀ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਬਸ ਇਹ ਧਰਮ ਦੀ ਦੁਨੀਆਂ ਵਿੱਚ ਮਨੌਤ ਖੜੀ ਕੀਤੀ ਗਈ, ਬੰਦੇ ਨੂੰ ਡਰਾਉਣ ਲਈ ਕਿਹਾ ਗਿਆ। ਨਹੀਂ ਪਿਆਰਿਓ, ਐਸੀ ਗੱਲ ਨਹੀਂ ਹੈਗੀ। ਜੇ ਆਪ ਆਤਮਾ ਦੀ ਇਹ ਗੱਲ ਕਰੋਗੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਨਾਨਕ ਸਤਿਗੁਰੂ ਕਹਿਣਗੇ ਕਿ ਪਾਪ ਤੇ ਪੁੰਨ ਕੇਵਲ ਕਹਿਣ ਮਾਤਰ ਨਹੀਂ। ਜਿਵੇਂ ਆਪਣੇ ਅਸੀਂ ਕਹਿੰਦੇ ਕਿ ਦੇਖੋ ਜੀ ਇਹ ਜਿਹੜੇ ਪਾਪ ਪੁੰਨ ਨੇ ਇਹ ਅਖਾਣ ਨੇ, ਅਖਾਣ ਦਾ ਅਰਥ ਮੁਹਾਵਰੇ ਨੇ, ਇਹ ਸੱਚ ਨਹੀਂ ਇਹ ਅਖਾਣ ਨੇ। ਨਹੀਂ ਪਿਆਰਿਓ, ਅਖਾਣ ਨਹੀਂ ਇਹ ਹਕੀਕਤ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਪੁੰਨੀ ਪਾਪੀ ਆਖਣ ਨਾ ਹੈ, ਇਹਦੇ ਵੈਸੇ ਅਸੀਂ ਅਰਥ ਅੱਜ ਕਰਨੇ ਨੇ। ਪੁੰਨੀ ਇਹਦਾ ਮਤਲਬ ਹੋ ਗਿਆ ਪੁੰਨ, ਤੇ ਦੂਜਾ ਹੈ ਪਾਪ। ਪੁੰਨੀ ਪਾਪੀ ਆਖਣ ਨਾ ਹੈ, ਇਹਦਾ ਅਰਥ ਪੁੰਨ ਔਰ ਪਾਪ ਅਖਾਣ ਨਹੀਂ, ਆਖਣ ਨਾ ਦਾ ਅਰਥ ਸਾਰੇ ਵਿਦਵਾਨਾਂ ਅਖਾਣ ਕੀਤਾ। ਪੁੰਨ ਤੇ ਪਾਪ ਨੂੰ ਤੁਸੀਂ ਮੁਹਾਵਰਾ ਮਤ ਸਮਝੋ, ਅਖਾਣ ਮਤ ਸਮਝੋ। ਪਾਪ ਵੀ ਹੈ ਪੁੰਨ ਵੀ ਹੈ, ਪੁੰਨੀ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾਓ। ਜੋ ਕੁਝ ਆਪਾਂ ਕਰਨੇ ਪਏ ਹਾਂ, ਚਾਹੇ ਉਹ ਪੁੰਨ ਹੈ ਚਾਹੇ ਪਾਪ ਹੈ, ਉਹਨੂੰ ਸਾਡੇ ਨਾਲ ਉਹ ਜਾਏਗਾ। ਮੈਂ ਅੱਗੇ ਆਪਾਂ ਅੱਜ ਮੇਰੇ ਮਨ ਸੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਪਾਪ ਕੀ ਹੈ, ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਪੁੰਨ ਕੀ ਹੈ। ਪੁੰਨੀ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਕਰ ਰਿਹਾ ਹੈਗਾ ਉਹ ਲਿਖ ਕੇ ਲਿਜਾਏਗਾ। ਨਾਨਕ ਮਹਾਰਾਜ ਕਹਿੰਦੇ ਇਹ ਝੂਠ ਨਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ।
ਜੋ ਬੀਜੇ

0: ਆਪੇ ਬੀਜ ਆਪੇ ਖਾਓ, ਨਾਨਕ ਹੁਕਮੀ ਆਵੋ ਜਾਹੋ, ਉਹਦੇ ਹੁਕਮ ਦੇ ਵਿੱਚ ਆਉਣਾ ਤੇ ਜਾਣਾ ਹੈ। ਪੁੰਨ ਔਰ ਪਾਪ, ਇਹਨੂੰ ਬਾਣੀ ਦੋਨਾਂ ਨੂੰ ਸਵੀਕਾਰਿਆ। ਥੋੜਾ ਜਿਹਾ ਜੇ ਬਾਹਰ ਮੁਖੀ ਦੇਖੋ ਧਰਮ ਦੀ ਦੁਨੀਆਂ ਵਿੱਚ ਤੇ ਆ ਸੰਸਾਰ ਦੇ ਬਣਾਏ ਹੋਏ ਵਿਧਾਨ ਵਿੱਚ, ਕਈ ਵਾਰੀ ਧਰਮ ਦੀ ਦੁਨੀਆਂ ਜਿਸ ਨੂੰ ਕਹਿੰਦੀ ਹੈ ਪਾਪ ਹੈ, ਤੇ ਬਾਹਰ ਦਾ ਮੁਲਕ ਜਿੱਥੇ ਤੁਸੀਂ ਰਹਿੰਦੇ ਉਹਦਾ ਕਾਨੂੰਨ ਕਹੇਗਾ ਸਾਡੀ ਨਜ਼ਰ ਚ ਕੋਈ ਪਾਪ ਨਹੀਂ। ਕਾਨੂੰਨ ਜਿਹੜਾ ਉਹ ਨਹੀਂ ਮੰਨੇਗਾ ਵੀ ਇਹ ਧਰਮ ਦੀ ਦੁਨੀਆਂ ਚ ਇਹ ਪਾਪ ਹੈ, ਉਹਨਾਂ ਦੀ ਨਜ਼ਰ ਵਿੱਚ ਕੋਈ ਪਾਪ ਨਹੀਂ, ਉਹਨਾਂ ਦੀ ਨਜ਼ਰ ਵਿੱਚ ਆਜ਼ਾਦੀ ਹੈ। ਹੁਣ ਕਈ ਵਾਰੀ ਇੱਕ ਧਰਮ ਦੇ ਪੁੰਨ ਜਿਹੜੇ ਨੇ ਉਹ ਦੂਜੇ ਧਰਮ ਲਈ ਪਾਪ ਹੁੰਦੇ ਆ, ਤੇ ਦੂਜੇ ਧਰਮ ਦੇ ਪਾਪ ਜਿਹੜੇ ਨੇ ਉਹ ਦੂਜੇ ਧਰਮ ਵਾਸਤੇ ਪੁੰਨ ਬਣ ਜਾਂਦੇ। ਇਹ ਤਾਂ ਆਪੋ ਆਪਣੇ ਨਿਰਧਾਰਿਤ ਕੀਤੇ। ਜਿਵੇਂ ਮੁਸਲਮਾਨ ਵਾਸਤੇ ਸੂਰ ਦਾ ਮਾਸ ਇੱਕ ਪਾਪ ਕਹਿ ਲਓ, ਉਹ ਤਾਂ ਨਾਂ ਨਹੀਂ ਲੈਣ ਦਿੰਦੇ। ਹਿੰਦੂ ਵਾਸਤੇ ਗਾਂ ਦਾ ਮਾਸ, ਮੈਂ ਫਿਰ ਬੇਨਤੀ ਕਰੀ ਜੋ ਉਹਨਾਂ ਨੇ ਬਣਾਈ ਸੀ ਮਰਿਆਦਾ ਦੀ, ਉਹਦੇ ਵਾਸਤੇ ਗਾਂ ਦਾ ਮਾਸ ਪਾਪ ਹੈ, ਤੇ ਮੁਸਲਮਾਨ ਵਾਸਤੇ ਗਾਂ ਦਾ ਮਾਸ ਪਾਪ ਥੋੜਾ, ਉਸ ਵਾਸਤੇ ਤਾਂ ਪੁੰਨ ਹੈ। ਫਿਰ ਬੇਨਤੀ ਚੀਜ਼ ਦੇਖੋ, ਇੱਕ ਵਾਸਤੇ ਗਾਂ ਪੁੰਨ ਬਣ ਗਈ, ਦੂਜੇ ਵਾਸਤੇ ਪਾਪ ਬਣ ਗਈ, ਇੱਕ ਵਾਸਤੇ ਸੂਰ ਪਾਪ ਬਣ ਗਿਆ। ਅਸੀਂ ਕਹਿੰਦੇ ਹਾਂ ਜਿਹੜਾ ਬੰਦਾ ਕੇਸ ਕਤਲ ਕਰਾਏਗਾ ਉਹ ਪਤਿਤ ਹੈ। ਹਿੰਦੂ ਜਿਹੜੇ ਨੂੰ ਨਿਆਣਿਆਂ ਦਾ ਮੁੰਡਨ ਪਿਆ ਕਰਦੇ ਆਪਣੇ ਪਰਿਵਾਰਾਂ ਨੂੰ ਇਕੱਠਿਆਂ ਕਰਕੇ, ਮੈਂ ਫਿਰ ਅਰਜ਼ ਕਰਾਂ ਬਾਹਰ ਮੁਖੀ ਜਦੋਂ ਤੁਸੀਂ ਦੇਖੋਗੇ ਧਰਮ ਦੀ ਦੁਨੀਆਂ ਵਿੱਚ ਵੀ ਇਹ ਸੱਚ ਹੈ, ਇੱਕ ਧਰਮ ਦਾ ਕਰਮ ਉਸ ਲਈ ਪੁੰਨ ਹੈ, ਦੂਜੇ ਧਰਮ ਲਈ ਉਹ ਪਾਪ ਹੈ, ਉਹ ਗੁਨਾਹ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਦੇਖੀਏ ਜੀ ਪੁੰਨ ਤੇ ਪਾਪ ਕੀ ਹੈ। ਇੱਕ ਤਾਂ ਮੈਂ ਗੁਰੂ ਨਾਨਕ ਸਾਹਿਬ ਦੀਆਂ ਜਪਜੀ ਸਾਹਿਬ ਤੋਂ ਮੇਰੇ ਮਨ ਸੀ ਵੀ ਆਹ ਤਾਂ ਬਾਬਾ ਜੀ ਜਪਜੀ ਸਾਹਿਬ ਹੀ ਦੱਸ ਗਏ ਜਿਹੜੀ ਪੁੰਨੀ ਪਾਪੀ ਆਖਣ ਨਾ ਹੈ। ਇਸ ਤੋਂ ਪਹਿਲਾਂ ਗੁਰਦੇਵ ਨੇ ਦੋ ਪੌੜੀਆਂ ਚ ਦੱਸਿਆ ਪੁੰਨ ਕੀ ਹੈ ਤੇ ਪਾਪ ਕੀ ਹੈ, ਕਿਹੜੇ ਕਰਮ ਤੂੰ ਕਰਨੇ ਨੇ ਕਿਹੜੇ ਨਹੀਂ ਕਰਨੇ। ਭਾਵੇਂ ਸਾਡੀ ਰਹਿਤ ਮਰਿਆਦਾ ਵਿੱਚ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਸ ਵਿੱਚ ਰਹਿਤ ਤੇ ਕੁਰੈਤ, ਮੈਂ ਉਸ ਦਿਨ ਕਿਹਾ ਸੀ ਦੋ ਸ਼ਬਦ ਨੇ, ਇੱਕ ਬਿੱਧ ਹੈ ਔਰ ਇੱਕ ਨਿਖੇਧ ਹੈ। ਬਿੱਧ ਦਾ ਅਰਥ ਜਿਹੜਾ ਕਰਮ ਤੁਸੀਂ ਕਰਨਾ, ਤੇ ਨਿਖੇਧ ਦਾ ਅਰਥ ਹੈ ਜਿਹੜਾ ਬਿਲਕੁਲ ਜ਼ਿੰਦਗੀ ਚ ਨਹੀਂ ਕਰਨਾ। ਹੁਣ ਰਹਿਤ ਮਰਿਆਦਾ ਵਿੱਚ ਜਿਹੜੀ ਸਾਡੀ ਰਹਿਤ ਹੈ ਉਸ ਵਿੱਚ ਸਾਡਾ ਅੰਮ੍ਰਿਤ ਛਕਣਾ, ਪੰਜ ਕਕਾਰਾਂ ਨੂੰ ਧਾਰਨ ਕਰਨਾ, ਇਹ ਰਹਿਤ ਦਾ ਹਿੱਸਾ ਹੈ। ਉਸ ਵਿੱਚ ਸਾਡੀ ਨਿੱਜੀ ਜ਼ਿੰਦਗੀ ਵੀ ਹੈ। ਦੋ ਤਰ੍ਹਾਂ ਦੀ ਰਹਿਤ ਹੈ ਸਾਡੀ, ਇੱਕ ਸਾਡੀ ਰਹਿਤ ਹੈ ਜਮਾਤੀ, ਇੱਕ ਸਾਡੀ ਰਹਿਤ ਹੈ ਨਿੱਜੀ। ਇਸ ਨੂੰ ਸੁਣਿਓ ਥੋੜਾ ਜਿਹਾ ਬੇਨਤੀ, ਜਿਹਨੂੰ ਰਹਿਤ ਮਰਿਆਦਾ ਦੋ ਸ਼ਬਦ ਦਿੱਤੇ ਨੇ, ਇੱਕ ਪੰਥਕ ਤੇ ਦੂਸਰਾ ਸ਼ਖਸੀ, ਸ਼ਖਸੀਅਤ ਆਪਣੀ ਨਿੱਜੀ। ਇੱਕ ਰਹਿਤ ਹੋਵੇ ਜਿਹੜੀ ਪੰਥਕ ਤੌਰ ਤੇ ਤੁਸੀਂ ਮੰਨਣੀ ਹੈ, ਦੂਜੀ ਰਹਿਤ ਹੈ ਉਹ ਤੁਹਾਡਾ ਨਿੱਜੀ ਜੀਵਨ ਹੈ। ਉੱਥੇ ਪੂਰੀ ਵਿਆਖਿਆ ਕੀਤੀ ਗਈ ਹੈ ਕਿ ਪੰਥਕ ਰਹਿਣੀ ਕੀ ਹੈ ਤੇ ਸ਼ਖਸੀ ਰਹਿਣੀ ਕੀ ਹੈ। ਉਸ ਵਿੱਚ ਇਹ ਵੀ ਕਲੀਅਰ ਕੀਤਾ ਵੀ ਨਿੱਜੀ ਰਹਿਣੀ ਨੂੰ ਪੰਥ ਦਾ ਹਿੱਸਾ ਹੀ ਮੰਨ ਕੇ ਚੱਲਣਾ ਹੈ। ਪੰਥਕ ਰਹਿਣੀ ਵਿੱਚ ਸਾਡੇ ਪੰਜ ਚਾਰ ਸੰਸਕਾਰ ਨੇ ਜੋ ਰਹਿਤ ਮਰਿਆਦ ਵਿੱਚ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ ਤੇ ਆਪਣਾ ਆਨੰਦ ਸੰਸਕਾਰ ਤੇ ਮ੍ਰਿਤਕ ਸੰਸਕਾਰ, ਇਹ ਪੰਥਕ ਰਹਿਣੀ ਚ ਹੈ। ਹੁਣ ਨਿੱਜੀ ਰਹਿਣੀ ਦੇ ਵਿੱਚ ਤੁਹਾਡਾ ਆਪਣਾ ਸਿਮਰਨ ਹੈ, ਨਿੱਜੀ ਰਹਿਣੀ ਦੇ ਵਿੱਚ ਤੁਹਾਡੀ ਬਾਣੀ ਦਾ ਅਭਿਆਸ ਹੈ। ਪਰ ਨਿੱਜੀ ਰਹਿਣੀ ਵਿੱਚ ਇਹ ਨਹੀਂ ਕਹਿ ਸਕਦੇ ਕਿ ਮੈਂ ਸੁਤੰਤਰ ਹਾਂ, ਮੈਨੂੰ ਆਜ਼ਾਦੀ ਹੈ, ਕੌਣ ਹੈ ਮੈਨੂੰ ਰੋਕਣ ਵਾਲਾ। ਨਿੱਜੀ ਰਹਿਣੀ ਨੂੰ ਵੀ ਪੰਥ ਦੀ ਰਾਮਕਾਰ ਦੇ ਵਿੱਚ ਹੀ ਰੱਖਣਾ। ਮੈਂ ਅਰਜ਼ ਫਿਰ ਕਰਨਾ ਕਿ ਦੇਖੋ ਨਿੱਜੀ ਰਹਿਣੀ ਵਿੱਚ ਕਈ ਵਾਰੀ ਬੰਦਾ ਕਹਿ ਦਿੰਦਾ ਧਰਮ ਤੈਨੂੰ, ਤੂੰ ਕੌਣ ਹੈ ਮੈਨੂੰ ਟੋਕਣ ਵਾਲਾ, ਤੂੰ ਕੌਣ ਹੈ ਮੈਨੂੰ ਕਹਿਣ ਵਾਲਾ। ਨਹੀਂ, ਐਸੀ ਗੱਲ ਨਹੀਂ ਕਿ ਪੰਥਕ ਰਹਿਣੀ ਦਾ ਇੱਕ ਵਿਧਾਨ ਹੈ। ਇੱਕ ਸਾਨੂੰ ਉਹਨਾਂ ਨੇ ਲਕੀਰ ਖਿੱਚ ਕੇ ਦਿੱਤੀ ਵੀ ਐਸ ਦਾਇਰੇ ਵਿੱਚ ਰਿਹਾ ਜੇ ਆਹ ਕੋਈ ਤੁਸੀਂ ਜ਼ਿੰਦਗੀ ਚ ਕਰਨਾ, ਉੱਥੇ ਸਾਡੇ ਲਈ ਜਿਹੜੇ ਪੰਜ ਕਕਾਰ, ਤੇ ਮੈਂ ਉਸ ਰਹਿਤ ਦੀ ਗੱਲ ਕਰ ਰਿਹਾ ਜਿਹੜੀ ਤਕਰੀਬਨ ਹਰ ਗੁਰੂ ਘਰ ਅੰਦਰ ਲਾਗੂ ਹੈ। ਮੈਂ ਕਿਸੇ ਵੀ ਸੰਪਰਦਾ ਦੀ, ਕਿਸੇ ਵੀ ਦੂਜੀ ਦੀ ਨਿੰਦਿਆ ਕਰ ਲਈ ਨਹੀਂ। ਹੁਣ ਉੱਥੇ ਪੰਜ ਕਕਾਰ ਜੋ ਸਾਨੂੰ ਉਸ ਰਹਿਤ ਦਿੱਤੇ ਨੇ, ਉਸ ਵਿੱਚ ਕੇਸ ਨੇ, ਕੰਘਾ ਹੈ, ਕੜਾ ਹੈ, ਕਸ਼ਹਿਰਾ ਹੈ, ਕਿਰਪਾਨ ਹੈ, ਸਾਡੇ ਕੋਲ ਬਾਣੀਆਂ ਦਾ ਨਿਤਨੇਮ ਹੈ। ਉਸ ਤੋਂ ਬਾਅਦ ਉੱਥੇ ਚਾਰ ਨਖਿੱਧ ਕਰਮ ਨੇ ਜਿਹੜੇ ਜ਼ਿੰਦਗੀ ਚ ਕਦੇ ਨਹੀਂ ਕਰਨੇ। ਉਹਨਾਂ ਚਾਰ ਲਈ ਸ਼ਬਦ ਵਰਤਿਆ ਬੱਜਰ ਕੁਰੈਤ, ਰਹਿਤ ਹੈ ਇੱਕ, ਕੁਰੈਤ ਹੈ ਚਾਰ। ਬੱਜਰ ਕੁਰੈਤਾਂ ਦੇ ਅੰਦਰ ਸਭ ਤੋਂ ਪਹਿਲਾਂ ਇਹ ਵੀ ਜਿਹੜੇ ਕੇਸ ਨੇ, ਮੈਂ ਥੋੜਾ ਜਿਹਾ ਪਾਵਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਪਾਪ ਪੁੰਨ ਆਇਆ ਹੈ, ਤੇ ਮੈਂ ਤਾਂ ਕਹਿਣ ਲੱਗਾ ਹਰ ਧਰਮ ਨੇ ਪਾਪ ਔਰ ਪੁੰਨ ਦੇ ਸ਼ਬਦ ਕਹੇ ਆ ਕੰਮ ਕਰਿਓ ਆ ਨਾ ਕਰਿਓ। ਹੁਣ ਉਸ ਵਿੱਚ ਪਹਿਲੀ ਗੱਲ ਵੀ ਕੇਸ ਰਹਿਤ ਵਿੱਚ ਵੀ ਆਉਂਦੇ ਨੇ ਤੇ ਕੇਸ ਕਰੈਤ ਵਿੱਚ ਵੀ ਆਉਂਦੇ ਨੇ। ਜਦੋਂ ਅਸੀਂ ਕੇਸ ਰੱਖਣੇ ਆ, ਕੇਸਾਂ ਦੀ ਸੰਭਾਲ ਕਰਨੀ ਹੈ, ਸਾਡੀ ਰਹਿਤ ਵਿੱਚ ਨੇ। ਉਸ ਤੋਂ ਬਾਅਦ ਜਿਹੜਾ ਬੰਦਾ ਕੇਸਾਂ ਦੀ ਬੇਅਦਬੀ ਕਰ ਦਿੰਦਾ ਇਹ ਕੁਰੈਤ ਦੇ ਵਿੱਚ ਹੈ, ਇਹ ਫਿਰ ਉਹਨੂੰ ਕਿਹਾ ਜਾਂਦਾ ਇਹ ਪਤਿਤ ਹੈ। ਅਸਲ ਚ ਮਰਿਆਦਾ ਵਿੱਚ ਇੰਨੇ ਕਮਾਲ ਦੀਆਂ ਚੀਜ਼ਾਂ ਦਿੱਤੀਆਂ। ਇੱਕ ਗੁਰੂ ਸੰਗਤ ਸ਼ਬਦ ਸੀ ਕਿ ਜਦੋਂ ਕੋਈ ਬੰਦਾ ਆਮ ਗਲਤੀ ਕਰੇ ਗੁਰਦੁਆਰੇ ਵਿੱਚ ਸੰਗਤ ਇਕੱਠੀ ਹੋ ਕੇ ਫੈਸਲਾ ਲੈ ਸਕਦੀ ਏ। ਹੁਣ ਇਹਨੇ ਨਿੱਕੀ ਜਿਹੀ ਗਲਤੀ ਕੀਤੀ, ਚੁੱਕ ਕੇ ਅਕਾਲ ਤਖ਼ਤ ਨੂੰ ਚਿੱਠੀ ਕੱਢ ਮਾਰੀ। ਉਹਦੇ ਵਿੱਚ ਵਿਧਾਨ ਲਿਖਿਆ ਕਿ ਜਿਹੜੀ ਉੱਥੋਂ ਦੀ ਗੁਰੂ ਸੰਗਤ ਹੈ, ਗੁਰਦੁਆਰੇ ਦੀ ਸੰਗਤ ਹੈ, ਉਹ ਵੀ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਫੈਸਲੇ ਲੈ ਸਕਦੀ ਏ। ਤੇ ਜਿਹੜਾ ਮੰਨ ਲਓ ਨਹੀਂ ਕੰਮ ਸਿਰੇ ਲੱਗਦਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹ ਆਪਣੇ ਵੱਲੋਂ ਉਹ ਚਿੱਠੀ ਪੱਤਰਿਕਾ ਭੇਜ ਸਕਦੀ। ਹੁਣ ਜਿਹੜੀ ਕਰੈਤ ਉਹਦੇ ਵਿੱਚ ਜੇ ਕੇਸ ਕੋਈ ਕਤਲ ਕਰਦਾ, ਉੱਥੇ ਕਤਲ ਲਿਖਿਆ ਕੇਸ ਕਤਲ ਕਰਨੇ, ਉਸ ਨੂੰ ਇਹ ਸ਼ਬਦ ਕਿਹਾ ਜਾਂਦਾ ਪਤਿਤ ਹੋ ਗਿਆ ਹੈ, ਇਹ ਤੂੰ ਨਹੀਂ ਸੀ ਕਰਨਾ, ਇਹ ਪਾਪ ਹੈ ਤੇਰੇ ਲਈ ਗੁਰਮਤ ਅਨੁਸਾਰ। ਹੁਣ ਦੂਸਰਾ ਇਹ ਸੀ ਤੰਬਾਕੂ ਦਾ ਸੇਵਨ ਨਹੀਂ ਕਰਨਾ, ਤੰਬਾਕੂ ਨਹੀਂ, ਉਂਝ ਉਸ ਵਿੱਚ ਨਸ਼ਾ ਫਿਰ ਸਾਰੇ ਦੱਸ ਦਿੰਦੇ ਆ ਵੀ ਸ਼ਰਾਬ ਅਦਕਾ ਭੰਗ ਭੀਮ ਪੋਸ ਸਭ ਕੁਝ ਦੱਸਿਆ ਜਾਂਦਾ। ਤੀਸਰੀ ਗੱਲ, ਪਹਿਲਾ ਕੇਸਾਂ ਦਾ ਤੰਬਾਕੂ ਦਾ ਸੇਵਨ, ਪਰ ਤਨ ਦਾ ਸੰਗ ਇਹ ਵੀ ਪਾਪ ਉਹਨਾਂ ਕਿਹਾ, ਇਹ ਵੀ ਗੁਨਾਹ ਹੈ। ਤੇ ਚੌਥਾ ਕਿਹਾ ਜਾਂਦਾ ਉੱਥੇ ਲਿਖਿਆ ਪੁੱਠਾ ਮਾਸ, ਜਿਹਨੂੰ ਅੱਜ ਸਿੱਖ ਧਿਆਨ ਬਿਲਕੁਲ ਨਹੀਂ ਦਿੰਦੇ ਪਏ, ਸਿਰਫ ਆਪਣੇ ਜੀਵ ਦੇ ਚਸਕੇ ਦੇ ਲਈ ਜਿੱਥੋਂ ਕੋਈ ਮਿਲ ਜਾ ਉਹੀ ਉਡਾਈ ਜਾਂਦੇ ਨੇ ਧੂੜਾਂ, ਮੈਂ ਬਹੁ ਗਿਣਤੀ ਚ ਦੇਖ ਰਿਹਾ ਅੱਜ ਕੱਲ੍ਹ। ਪਰ ਉੱਥੇ ਵੀ ਨਹੀਂ ਕਿਹਾ ਵੀ ਧੱਕੇ ਨਾਲ ਢਾ ਕੇ ਕਿਸੇ ਨੂੰ ਮਾਸ ਖਵਾਓ, ਉਂਝ ਤਾਂ ਉਹ ਸਾਨੂੰ ਇਹ ਬਣਾ ਦਿੱਤਾ ਵੀ ਕੁੱਠਾ ਮਾਸ ਸ਼ਬਦ ਵਰਤਿਆ ਗਿਆ ਉੱਥੇ। ਪਰ ਮੈਂ ਇਹ ਨਹੀਂ ਵੀ ਕਮਜ਼ੋਰੀ ਮੈਂ ਨਹੀਂ ਖਾਂਦਾ ਤੇ ਮੈਂ ਧੱਕੇ ਨਾਲ ਕਿਸੇ ਨੂੰ ਆਹ ਵੀ ਨਹੀਂ ਕਹਿ ਦੇਗਾ ਤੂੰ ਇਹ ਕਿਉਂ ਕਰਨਾ ਪਿਆ, ਕਿਉਂਕਿ ਰਹਿਤ ਮਰਿਆਦਾ ਦੇ ਅਧੀਨ ਜੇ ਚੱਲਾਂਗੇ ਤੇ ਸਾਨੂੰ ਇਹ ਗੱਲ ਤੁਸੀਂ ਦੇਖੋ ਉਸ ਦਾਇਰੇ ਨੂੰ ਮੈਂ ਨਹੀਂ ਖਾ ਰਿਹਾ। ਪਰ ਮੈਂ ਇਹ ਥੋੜਾ ਕਹਾਂਗਾ ਵੀ ਜੇ ਤੁਸੀਂ ਕੋਈ ਬੰਦਾ ਇੱਧਰ ਪ੍ਰਵਿਰਤ ਹੈ ਤੇ ਤੁਸੀਂ ਉਹਨੂੰ ਇੱਕੋ ਦਮ ਨਿੰਦਣਾ ਸ਼ੁਰੂ ਕਰਦੇ ਹੋਗੇ। ਮੈਂ ਕਿਹਾ ਚਾਰ ਉੱਥੇ ਗੱਲਾਂ ਲਿਖੀਆਂ ਹੋਈਆਂ ਨੇ, ਉਂਝ ਇਸ ਬਾਰੇ ਵੀ ਇੱਕ ਇਹ ਮਸਲਾ ਹੈ ਜਿਹਦਾ ਹੱਲ ਕਦੀ ਨਹੀਂ ਹੋਇਆ ਤੇ ਨਾ ਹੋਣਾ, ਸਿਰਫ ਇਹਨੂੰ ਰਿੜਕਣ ਵਾਲੀ ਗੱਲ ਹੀ ਹੁੰਦੀ ਹੈ। ਜਿਉਂ ਜਿਉਂ ਬੰਦਾ ਬਾਣੀ ਪੜ੍ਹਦਾ, ਕਿਉਂ ਪਹਿਲਾਂ ਕਿਹਾ ਗਿਆ ਵੀ ਸਿੱਖ ਬਾਣੀ ਦਾ ਅਭਿਆਸ ਕਰੇ, ਸਿਮਰਨ ਦਾ ਅਭਿਆਸ ਕਰੇ, ਸੇਵਾ ਕਰੇ। ਗੁਰਮੁਖੋ ਸੱਚ ਇਹ ਜੇ ਜਿਹੜੀ ਜੀਵ ਦੇ ਚਸਕੇ ਦੀ ਖਾਤਰ ਅਸੀਂ ਕਈ ਸਾਲਾਂ ਤੋਂ ਲੜਨੇ ਆ, ਆ ਖਾਣਾ ਹੈ, ਆ ਪੀਣਾ ਹੈ, ਆ ਕਿਵੇਂ ਕਰਨਾ ਹੈ, ਜਦੋਂ ਬੰਦਾ ਰੱਬ ਦੇ ਸਿਮਰਨ ਚ ਜੁੜੇਗਾ ਨਾ, ਹਕੀਕਤ ਤੇ ਵੀ ਉਹਦੇ ਅੰਦਰੋਂ ਆਵਾਜ਼ ਆਉਣ ਲੱਗ ਪੈਂਦੀ ਤੂੰ ਖਾਣਾ ਕੀ ਹੈ ਤੇ ਪੀਣਾ ਕੀ। ਬਾਬਾ ਜੀ ਨੇ ਬੜਾ ਸਪਸ਼ਟ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਏ ਮਨ ਮੈਂ ਚੱਲੈ ਵੇਕਾਰ। ਉੱਥੇ ਤਾਂ ਪਹਿਨਣਾ ਵੀ ਦੱਸਿਆ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀਏ ਮਨ ਮੈਂ ਚੱਲੈ ਵਿਕਾਰ। ਹੁਣ ਇਹ ਚਾਰ ਗੱਲਾਂ ਕਹੀਆਂ ਤੁਸੀਂ ਨਹੀਂ ਕਰਨੀਆਂ, ਪਰ ਮਨੂ ਸਿਮਰਤੀ ਦੇ ਪਾਪ ਵੱਖਰੇ ਨੇ, ਮਹਾਭਾਰਤ ਦੇ ਪਾਪ ਵੱਖਰੇ ਨੇ। ਮੈਂ ਤਾਰਜ ਕਰ ਰਿਹਾ, ਨਰ ਅਚੇਤ ਪਾਪ ਤੇ ਡਰ ਰਹੇ, ਅਸਾਈਅਤ ਦੇ ਪਾਪ ਵੱਖਰੇ ਨੇ, ਇਸਲਾਮ ਦੇ ਪਾਪ ਵੱਖਰੇ ਨੇ। ਤੇ ਗੁਰਮਤ ਵਿੱਚ ਇੱਕ ਸ਼ਬਦ ਚਾਰੇ ਕਿਲ ਵਿਖਾਉਂਦਾ, ਚਾਰ ਵਜਰ ਪਾਪ ਉੱਥੇ ਵੀ ਆਉਂਦੇ ਨੇ। ਇੱਕ ਪਾਠ ਹੁੰਦਾ ਕਿ ਕਾਮ ਕ੍ਰੋਧ ਮੋ ਵਸ ਕੀਆ ਕਿਰਪਾ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ, ਚਾਰ ਗਿਣਤੀ ਚ ਲਿਖਿਆ। ਚਾਰ ਕਿਹੜੇ ਨੇ ਜੀ? ਇਹ ਮੈਂ ਜਦੋਂ ਪਾਠ ਕਰਾਂ ਮਹਾਰਾਜ ਕਿਰਪਾ ਕੀਤੀ, ਇੱਕ ਤੁਕ ਵਿੱਚ ਹੀ ਦੱਸ ਦਿੱਤਾ, ਬ੍ਰਾਹਮਣ ਕੈਲੀ ਘਾਤ ਕੰਜਕਾਂ ਤਿੰਨ ਹੋ ਗਏ। ਇਹਦੇ ਅਰਥ ਆਪਾਂ ਕਰ ਲੈਣੇ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਨਚਾਰੀ ਕਾ ਤਾਨ, ਇਹ ਸ਼ਬਦ ਵਰਤਿਆ ਹੈ। ਇਹਦੇ ਅਰਥ ਕੀ ਨੇ? ਪਹਿਲਾ ਹੈ ਬ੍ਰਾਹਮਣ ਦੀ ਹੱਤਿਆ, ਬ੍ਰਾਹਮਣ ਦਾ ਕਤਲ ਕਰਨਾ ਇਹ ਪਾਪ ਹੈ, ਪਰ ਇਹਦਾ ਮਤਲਬ ਉਹਨਾਂ ਤ੍ਰੀਵ ਅਰਥ ਲਿਆ, ਬ੍ਰਹਮ ਗਿਆਨੀ ਰੱਬ ਦੀ ਇਬਾਦਤ ਵਿੱਚ ਜੁੜਿਆ ਹੋਇਆ ਜਿਹੜਾ ਬ੍ਰਾਹਮਣ ਹੈ ਉਹਨੂੰ ਮਾਰਨਾ ਉਹਦੀ ਬ੍ਰਹਮ ਹੱਤਿਆ ਹੈ, ਬ੍ਰਹਮ ਗਿਆਨੀ ਮਾਰਨਾ ਉਹ ਪਾਪ ਹੈ। ਕੈਲੀ ਇਹਨੂੰ ਕਪਿਲਾ ਗਾਊ ਕਹਿੰਦੇ ਆ, ਇਹਦੇ ਜਿਹੜੇ ਵਾਲ ਰੋਮ ਹੁੰਦੇ ਨੇ ਭੂਰੇ ਰੰਗ ਦੇ ਹੁੰਦੇ ਆ, ਇਹਨੂੰ ਕਪਿਲ ਗਾਊ ਕਹਿੰਦੇ ਆ, ਇਹਦਾ ਮਤਲਬ ਗਾਂ ਵੱਧ ਕਰਨਾ। ਉਹਨਾਂ ਦੀ ਨਜ਼ਰ ਵਿੱਚ ਇਹ ਵੀ ਕਿਲ ਵਿਖ ਹੈ। ਬ੍ਰਾਹਮਣ ਕੈਲੀ ਘਾਤ ਕੰਜਕਾ, ਘਾਤ ਦੋਨਾਂ ਪਾਸੇ ਅਰਥ ਕਰੇਗਾ। ਕੰਜਕ ਲਫ਼ਜ਼ ਹੁੰਦਾ ਸੀ ਛੋਟੀ ਜੀ ਬੱਚੀ ਬਾਲੜੀ ਕੁਵਾਰੀ ਬੱਚੀ, ਉਹਨੂੰ ਕੰਜਕਾਂ ਸੀ ਆਪਾਂ ਕਹਿੰਦੇ ਸਾਂ, ਉਹ ਨਿਯੇ ਨਾਲ ਕਹਿ ਜੱਜੇ ਨਾਲ ਕੰਜਕਾਂ। ਬ੍ਰਾਹਮਣ ਕੈਲੀ ਕਪਲਾ ਗਊ, ਬ੍ਰਹਮ ਗਿਆਨੀ ਦੀ ਹੱਤਿਆ। ਮਹਾਰਾਜ ਕਹਿੰਦੇ ਕੰਜਕਾਂ ਧੀਆਂ ਨੂੰ ਮਾਰਨਾ, ਇਹ ਪੁਰਾਤਨ ਪੁਰਾਤਨ ਪਾਪ ਦੱਸਣ ਦਾ ਮਤਲਬ ਇਹ ਪਾਪ ਉਦੋਂ ਵੀ ਹੁੰਦਾ ਸੀ ਤੇ ਸਿੱਖ ਰਹਿਤ ਮਰਿਆਦਾ ਵਿੱਚ ਇਹ ਨਹੀਂ ਲਿਖਿਆ ਪੁੱਤਰ ਮਾਰਨ ਵਾਲੇ ਨਾਲ ਹੀ ਵਰਤਣਾ, ਇਹ ਤੇ ਹੈ ਹੀ ਨਹੀਂ ਸੀ। ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਮਾਰਿਆ, ਉੱਥੇ ਲਿਖਿਆ ਜਿਹੜਾ ਕੁੜੀ ਮਾਰ ਗਏ ਸਿੱਖ ਉਹਦੇ ਨਾਲ ਕਦੀ ਨਾਤਾ ਨਾ ਕਰੇ, ਦੂਜਾ ਨੜੀ ਮਾਰ, ਨੜੀ ਮਾਰਦਾ ਉਕਾ ਪੀਣ ਵਾਲਾ। ਹੁਣ ਬ੍ਰਾਹਮਣ ਕੈਲੀ ਘਾਤ ਕੰਜਕਾਂ, ਬ੍ਰਹਮ ਦੀ ਹੱਤਿਆ, ਬ੍ਰਹਮ ਗਿਆਨੀ ਦੀ ਹੱਤਿਆ, ਕਪਲਾ ਗਊ ਨੂੰ ਮਾਰਨਾ, ਕੰਜਕਾਂ ਨੂੰ ਮਾਰਨਾ। ਇੱਥੇ ਇੱਕ ਹੋਰ ਵੀ ਜਦੋਂ ਲਿਖਿਆ ਭਾਈ ਕਾਨ ਸਿੰਘ ਕਹਿੰਦੇ ਕੰਜਕਾਂ ਦਾ ਅਰਥ ਹੈ ਕਈ ਬੰਦੇ ਜਿਹੜੇ ਸਨ ਧੀਆਂ ਨੂੰ ਵੇਚ ਕੇ, ਉੱਥੇ ਸੀ ਜੀ ਕਿ ਬੇਟੀ ਨੂੰ ਵੇਚ ਕੇ ਉਹਦੇ ਪੈਸੇ ਲੈਣੇ। ਕਹਿਣ ਲੱਗੇ ਏਦੂ ਵੱਡਾ ਪਾਪ ਹੀ ਕੋਈ ਨਹੀਂ ਜਿਹੜਾ ਧੀ ਭੈਣ ਦਾ ਪੈਸਾ ਲੈਂਦਾ। ਬ੍ਰਾਹਮਣ ਕੈਲੀ ਘਾਤ ਕੰਜਕਾਂ। ਚੌਥਾ ਜਿਹੜਾ ਉਹ ਬੜਾ ਘੱਟ ਵੇਖਿਆ ਜਾਂਦਾ, ਅਣਚਾਰੀ ਕਾ ਧਾਨ, ਧਾਨ ਦਾ ਅਰਥ ਹੈ ਪੈਸਾ ਖਾਣਾ। ਅਣਚਾਰੀ ਕਾ ਧਾਨ ਦਾ ਅਰਥ ਹੈ ਬਦਮਾਸ਼ ਬੰਦਾ, ਮੈਂ ਲਫ਼ਜ਼ ਵਰਤਾਂ, ਜਿਹੜਾ ਬੰਦਾ ਜਣੇ ਖਾਣੇ ਨਾਲ ਧੱਕਾ ਕਰਦਾ। ਗੁਰੂ ਕਹਿੰਦਾ ਗਰੀਬਾਂ ਦਾ ਖੂਨ ਪੀਣ ਵਾਲਾ, ਉਹਦੇ ਘਰ ਵਿੱਚ ਰੋਟੀ ਵੀ ਖਾਣੀ ਇੱਕ ਬੱਜਰ ਪਾਪ। ਅਣਚਾਰੀ ਕਾ ਧਾਨ ਤੁਸੀਂ ਦੇਖਿਓ, ਇਹੀ ਕਾਰਨ ਮਲਕ ਭਾਗੋ ਦੇ ਘਰ ਗੁਰੂ ਨਾਨਕ ਸਾਹਿਬ ਨਹੀਂ ਜਾਂਦੇ। ਮੈਂ ਸਟੇਜ ਤਾਂ ਕਹਿ ਦਿਆਂਗਾ, ਸਾਨੂੰ ਕੀ ਪਤਾ ਕਿਵੇਂ ਕੋਈ ਕਿਰਤ ਕਰ ਰਿਹਾ। ਇਹ ਚਾਰ ਕਹਿ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਥੋੜਾ ਜਿਹਾ ਹੋਰ ਮੇਰੀ ਬੇਨਤੀ ਸੁਣਿਓ, ਕਿਉਂਕਿ ਇਹ ਲਫ਼ਜ਼ ਪਾਪ ਪੁੰਨ ਇਹ ਬੜੀ ਵਾਰੀ ਬਾਣੀ ਚ ਆਉਂਦਾ। ਇਹ ਵੀ ਤਾਂ ਸ੍ਰਿਸ਼ਟੀ ਕਰਕੇ ਬਣਿਆ, ਜਿੱਦਣ ਸ੍ਰਿਸ਼ਟੀ ਕੋਈ ਨਹੀਂ ਸੀ, ਨਾ ਕੋਈ ਪੁੰਨ ਸੀ ਤੇ ਨਾ ਕੋਈ ਪਾਪ ਸੀ। ਜਬ ਆਕਾਰ ਕਸ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤਾ ਹੋਤਾ। ਉਹ ਉਦੋਂ ਕਿੱਥੇ ਪਾਪ ਤੇ ਕਿੱਥੇ ਪੁੰਨ ਜਦੋਂ ਸ੍ਰਿਸ਼ਟੀ ਹੈ ਹੀ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਹੁਣ ਪਾਠ ਕੀਤਾ, ਮੇਰੇ ਸਾਹਮਣੇ ਜਿਹੜੀਆਂ ਦੋ ਪੌੜੀਆਂ ਆਈਆਂ ਉਹ ਮੈਂ ਪਾਠ ਕਰਾਂਗਾ, ਤੁਹਾਨੂੰ ਵੀ ਸਭ ਨੂੰ ਚੇਤੇ ਨੇ। ਮੈਨੂੰ ਇੰਜ ਲੱਗਦਾ ਇੱਕ ਪੌੜੀ ਵਿੱਚ ਦੱਸਿਆ ਇਹ ਪੁੰਨ ਕਰਮ ਨੇ, ਦੂਜੀ ਪੌੜੀ ਵਿੱਚ ਦੱਸਿਆ ਇਹ ਪਾਪ ਕਰਮ ਨੇ ਦੱਸਿਆ। ਫਿਰ ਗੁਰੂ ਸਾਹਿਬ ਨੇ ਕੀ ਕੀਤਾ, ਇੱਕ ਪੌੜੀ ਛੱਡ ਕੇ ਉਸ ਤੋਂ ਅਗਲੀ ਪੌੜੀ ਵਿੱਚ ਦੱਸਿਆ ਵੀ ਇਹ ਪਾਪ ਕਿਵੇਂ ਧੁੱਪ ਸਕਦੇ ਆ। ਆ ਜਪਜੀ ਸਾਹਿਬ ਵਿੱਚੋਂ ਮੈਂ ਤਾਂ ਲਈਆਂ ਜੀ, ਬੜਾ ਸਰਲ ਸਾਰੇ ਪਾਠ ਕਰਦੇ। ਪਹਿਲੀ ਪੌੜੀ ਆ ਅਸੰਖ ਜਪ ਅਸੰਖ ਭਾਉ, ਦੂਜੀ ਪੌੜੀ ਆ ਅਸੰਖ ਮੂਰਖ ਅੰਧ ਘੋਰ, ਉਸ ਤੋਂ ਅਗਾਂ ਅਸੰਖ ਨਾਵ ਵਾਲੀ ਛੱਡ ਕੇ ਅਗਲੀ ਪੌੜੀ ਭਰੀਐ ਹੱਥ ਪੈਰ ਤਨ ਦੇ। ਪਾਪ ਕਦੋਂ ਹੁੰਦਾ ਤੇ ਪੁੰਨ ਕਦੋਂ ਹੁੰਦਾ, ਕਮਾਲ ਕਰ ਦਿੱਤੀ ਸਤਿਗੁਰੂ ਨੇ ਤਿੰਨਾਂ ਬਚਨਾਂ ਚ। ਅਸਲ ਚ ਸਾਡੀ ਬੁੱਧੀ ਦੇ ਪਹਿਲਾਂ ਫੁਰਨਾ ਉੱਠਦਾ, ਖਿਆਲ ਉੱਠਦਾ ਮੈਂ ਆ ਕਰਮ ਕਰਨਾ, ਉਹ ਕਰਮ ਪੁੰਨ ਵੀ ਹੈ ਤੇ ਪਾਪ ਵੀ। ਉਸ ਫੁਰਨੇ ਨੂੰ ਬੁੱਧੀ ਫਿਰ ਤਿਆਰੀ ਕਰਦੀ ਉਹਨੂੰ ਪੂਰੇ ਤੌਰ ਤੇ ਕਰਨ ਵਾਸਤੇ। ਗੁਰਮੁਖੋ ਫੁਰਨੇ ਨੂੰ ਉੱਠਦਿਆਂ ਬੁੱਧੀ ਜਿਹੜੀ ਏ ਮਤ ਮਲੀਨ ਹੋਵੇ ਤੇ ਫੁਰਨੇ ਨੂੰ ਕਰਮ ਬਣਾ ਦਿੰਦੀ ਏ। ਜੇ ਮਤ ਪਾਪਾਂ ਨਾਲ ਭਰੀ ਜਾਏਗੀ ਤੇ ਕਰਮ ਕਦੀ ਸ਼ੁੱਧ ਹੋ ਹੀ ਨਹੀਂ ਸਕਦਾ। ਜੇ ਪਿਆਰਿਓ ਮਤ ਨਿਰਮਲ ਹੋਵੇਗੀ ਤੇ ਕਰਮ ਛੇਤੀ ਪਾਪ ਵਾਲਾ ਨਹੀਂ ਹੋਵੇਗਾ। ਇਹ ਤਿੰਨ ਬਚਨ ਸੁਣਿਓ, ਫਿਰ ਮੈਂ ਅੱਗੇ ਅੱਜ ਹੋਰ ਵੀ ਬੇਨਤੀ ਕਰਨੀ। ਹੁਣ ਅਸੀਂ ਮੈਂ ਚਾਰ ਬਚਨ ਕਹਿਤਾਂ ਦੇ ਕਹਿਤੀਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ। ਬੇਅੰਤ ਬਚਨ ਐਸੇ ਨੇ ਵੀ ਸਿੱਖੋ ਤੁਸੀਂ ਆਹ ਨਹੀਂ ਜੇ ਕਰਨਾ, ਤੇ ਜਿਹੜਾ ਸੱਚੀ ਮੁੱਚੀ ਸੀ ਸਵਾਦ ਲੈ ਕੇ ਕਰਨੇ ਚੀਜ਼ਾਂ। ਹਜ਼ੂਰ ਦਾ ਪਹਿਲਾ ਬਚਨ ਪੁੰਨ ਕੀ ਹੈ, ਇਸ ਪੌੜੀ ਚ ਜਿੰਨੀ ਸੂਚੀ ਦਿੱਤੀ ਹੈ, ਜਿੰਨੀ ਜਾਣਕਾਰੀ ਦਿੱਤੀ ਉਹ ਸਾਰੀ ਧਰਮ ਨਾਲ ਸੰਬੰਧਿਤ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਗ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪੌੜੀ ਆਪਾਂ ਪੜ੍ਹ ਲਈ। ਇਸ ਵਿੱਚ ਜਪ ਦਾ, ਭਾਉ ਦਾ, ਤਪ ਦਾ, ਮੌਨ ਦਾ, ਮੇਰੀ ਫਿਰ ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਹੁਣ ਇਹ ਨਾ ਵੇਖਣ ਲੱਗ ਪਈ ਜੀ ਮੌਨ ਦਾ ਤੇ ਖੰਡਨ ਕੀਤਾ, ਜਪ ਦਾ ਖੰਡਨ ਕੀਤਾ, ਦਾਨ ਦਾ ਵੀ ਖੰਡਨ ਕੀਤਾ। ਇਹ ਟੋਟੈਲਿਟੀ ਵਿੱਚ ਸਮੁੱਚਤਾ ਵਿੱਚ ਹੈ ਕਿ ਇਸ ਧਰਤੀ ਦੇ ਉੱਤੇ ਕਿਹੜੇ ਕਰਮ ਨੇ ਜਿਨ੍ਹਾਂ ਨੂੰ ਧਰਮ ਪੁੰਨ ਦੇ ਰੂਪ ਵਿੱਚ ਸਵੀਕਾਰ ਕਰਦਾ। ਫਿਰ ਅਰਜ਼ ਹੈ, ਅਸੰਖਾਂ ਜਪ ਨੇ, ਅਸੰਖਾਂ ਤਰ੍ਹਾਂ ਨਾਲ ਪਰਮਾਤਮਾ ਨੂੰ ਮੁਹੱਬਤ ਕੀਤੀ ਜਾਂਦੀ ਹੈ, ਪ੍ਰੇਮ ਨੇ, ਅਸੰਖਾਂ ਤਰ੍ਹਾਂ ਨਾਲ ਲੋਕ ਆਪਣੀ ਸਾਧਨਾ ਵਿੱਚ ਤਪ ਕਰ ਰਹੇ ਆ, ਅਸੰਖ ਜਪ ਅਸੰਖ ਭਾਉ, ਇੱਕ ਜਪ ਨੀ ਪਤਾ ਨੀ ਕਿੰਨੇ ਕੁ ਜਪ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਨਾਮ ਜਪਣ ਦੀ ਗੱਲ ਕਰੋ, ਇਸ ਦੇ ਵਿੱਚ ਅਨੇਕਾਂ ਜਿਹੜੇ ਨਾਮ ਨੇ ਰੱਬ ਦੇ ਜਪਣ ਲਈ ਆ ਜਾਣਗੇ। ਕਿਤੇ ਕਹਿਣਗੇ ਰਾਮ ਸਿਮਰ, ਕਿਤੇ ਕਹਿਣਗੇ ਗੋਬਿੰਦ ਬੋਲ, ਕਿਤੇ ਕਹਿਣਗੇ ਅੱਲਾ ਬੋਲ, ਅਸੰਖਾਂ ਤਰ੍ਹਾਂ ਦੇ ਜਪ ਨੇ ਉਹਦੇ। ਅਸੰਖ ਜਪ ਅਸੰਖ ਭਾਉ, ਅਸੰਖਾਂ ਤਰੀਕਿਆਂ ਨਾਲ ਪ੍ਰੇਮ ਕੀਤਾ ਜਾਂਦਾ ਹੈ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖਾਂ ਤਰੀਕਿਆਂ ਨਾਲ ਪੂਜਾ ਹੋ ਰਹੀ ਹੈ ਤੇ ਉਹ ਪੂਜਾ ਕਰਨ ਵਾਲਾ ਉਸ ਕਰਮ ਨੂੰ ਪੁੰਨ ਸਮਝ ਰਿਹਾ, ਜਪ ਵਾਲਾ ਉਹਨੂੰ ਪੁੰਨ ਸਮਝ ਰਿਹਾ। ਪ੍ਰੇਮ ਸਹਿਤ ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖਾਂ ਬੰਦੇ ਐਸੇ ਨੇ ਜਿਹੜੇ ਵੇਦਾਂ ਦੇ ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰ ਰਹੇ। ਅਸੰਖ ਜੋਗ ਮਨ ਰਹੇ ਉਦਾਸ, ਅਸੰਖਾਂ ਐਸੇ ਬੰਦੇ ਨੇ ਜਿਹੜੇ ਜੋਗ ਮਤ ਨੂੰ ਧਾਰਨ ਕਰੀ ਬੈਠਿਆ, ਆਪਣੇ ਮਨ ਦੇ ਵਿੱਚ ਉਹ ਉਪਰਾਮ ਰਹਿੰਦੇ ਨੇ, ਉਹਨਾਂ ਲਈ ਪੁੰਨ ਇਹ ਹੈ। ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖਾਂ ਭਗਤ ਨੇ ਜਿਹੜੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਪੈ ਕਰਦੇ ਨੇ, ਗੁਣੀ ਜਨ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਨੀ ਨੇ, ਸਤੀ ਦਾ ਅਰਥ ਹੈ ਦਾਨੀ ਨੇ। ਮੈਂ ਸਿਰਫ ਅਖਰੀ ਅਰਥ ਕਰ ਰਿਹਾ, ਮੈਨੂੰ ਪਤਾ ਆਪ ਸਭ ਨੂੰ ਇਹ ਬਚਨ ਅਰਥ ਵੀ ਸੁਣ ਚੁੱਕੇ, ਸਿਰਫ ਇਸ ਨੂੰ ਰਿਪੀਟ ਕਰ ਲਈ। ਅਸੰਖ ਸਤੀ ਅਸੰਖਾ ਦਾਨੀ ਨੇ, ਅਸੰਖ ਦਾਤਾਰ ਦਾਤਾ ਵੰਡਣ ਵਾਲੇ ਨੇ, ਉਂਝ ਬਾਣੀ ਕਹਿੰਦੀ ਦਾਦਾ ਦਾਤਾ ਇਹ ਹੈ। ਇੱਥੇ ਜਦੋਂ ਅਸੰਖ ਦਾਤਾਰ ਹੈ, ਇਹ ਰੱਬ ਦੇ ਤੁਲ ਦਾਤਾਰ ਨਹੀਂ, ਲੋਕਾਂ ਵਿੱਚ ਦਾਨ ਕਰਨ ਵਾਲੇ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖਾਂ ਸੂਰਮੇ ਨੇ, ਇੱਥੇ ਸਾਰ ਦਾ ਲਫ਼ਜ਼ੀ ਅਰਥ ਲੋਇਆ, ਉਹ ਸੂਰਮੇ ਜਿਹੜੇ ਮੂੰਹ ਦੇ ਉੱਤੇ ਤਿੱਖੇ ਲੋਹੇ ਦੇ ਜਿਹੜੇ ਵਾਰ ਨੇ ਉਹਨਾਂ ਨੂੰ ਜਰ ਲੈਂਦੇ ਆ। ਅਸੰਖ ਮੋਨ ਲਿਵ ਲਾਏ ਤਾਰ, ਅਸੰਖਾ ਐਸੇ ਨੇ ਜਿਹੜੇ ਖਾਮੋਸ਼ ਹੋ ਕੇ ਬੈਠੇ ਨੇ ਮੋਨੀ ਨੇ। ਮਹਾਰਾਜ ਕਹਿੰਦੇ ਨੇ ਭਾਈ ਇਹ ਸਾਰੇ ਦੇ ਸਾਰੇ ਜਿਹੜੇ ਕਰਮ ਨੇ, ਜਪ ਹੈ, ਤਪ ਹੈ, ਭਾਉ ਹੈ, ਦਾਨ ਹੈ, ਇਹ ਸਾਰੇ ਪੁੰਨ ਚ ਮੰਨੇ ਗਏ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗਮ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਪਾਕਸਾਰ, ਅਸੰਖ ਮੋਨ ਲਿਵਲਾਏ ਤਾਰ। ਚੁੱਪ ਕਰਕੇ ਬੈਠਿਆ ਸਮਾਧੀ ਚ। ਅੱਗੇ ਫਿਰ ਗੁਰੂ ਜੀ ਕਹਿੰਦੇ ਤੇਰੀ ਰਚਨਾ ਹੈ, ਇੰਨੇ ਕਰਮ ਜਿਹੜੇ ਨੇ ਪੁੰਨ ਚ ਗੰਨੇ ਜਾ ਰਹੇ ਆ, ਪੁੰਨ ਚ ਗਿਣਤੀ ਹੈ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ, ਇੱਕ ਵਾਰ ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇਰੀ ਰਚਨਾ ਚ ਪੁੰਨ ਹੈ। ਹੁਣ ਅਗਲੀ ਪੌੜੀ ਬਿਲਕੁਲ ਇਹਦੇ ਵਿਪਰੀਤ ਹੈ। ਉਸ ਪੌੜੀ ਵੀ ਜਦੋਂ ਮੈਨੂੰ ਲੱਗਦਾ ਆਹ ਪਾਪ ਕਰਮਾਂ ਚ ਮੰਨਿਆ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਦੇਖੋ ਇੱਥੇ ਸ਼ਬਦ ਪਾਪੀ ਆਇਆ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਪੱਕ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਪਾਠ ਆਪਣੇ ਕੀਤਾ ਮੇਰੇ ਨਾਲ। ਪਹਿਲੀ ਪੌੜੀ ਚ ਪਾਪ ਸ਼ਬਦ ਨਹੀਂ ਆਇਆ, ਆਪਾਂ ਪੜ੍ਹਿਆ ਤੇ ਮੈਂ ਤਾਂ ਇੱਕ ਵਾਰੀ ਕਿਹਾ ਸੀ ਪਹਿਲੀ ਪੌੜੀ ਵਿੱਚ ਨਾਨਕ ਪਦ ਵੀ ਨਹੀਂ ਆਇਆ, ਨਾਨਕ ਸ਼ਬਦ ਨਹੀਂ ਉੱਥੇ ਵਰਤਿਆ ਗੁਰੂ ਜੀ ਨੇ। ਹਾਲਾਂ ਕੁਝ ਪੌੜੀਆਂ ਹੋਰ ਵੀ ਨੇ ਜਿੱਥੇ ਨਾਨਕ ਪਦ ਦੀ ਵਰਤੋਂ ਨਹੀਂ ਕੀਤੀ, ਪਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਸੰਖ ਮੋਨ ਲਿਵ ਲਾਏ ਤਾਰ, ਸਿੱਧਾ ਅਗਲਾ ਪਾਠ ਹੀ ਕੁਦਰਤ ਕਵਣ ਕਹਾ ਵਿਚਾਰ। ਪਰ ਐਸ ਪੌੜੀ ਵਿੱਚ ਜਿੱਥੇ ਮੂਰਖ ਅੰਧਕਾਰ ਕਿਹਾ ਉੱਥੇ ਨਾਨਕ ਨਾਲ ਨੀਚ ਸ਼ਬਦ ਆਇਆ ਤੇ ਚੱਚੇ ਨੂੰ ਔਂਕੜ ਲੱਗੀ ਹੈ। ਆਪ ਪਾਠ ਕਰੋਗੇ ਚੱਚੇ ਨੂੰ ਔਂਕੜ ਲੱਗੀ। ਇੱਕ ਤਾਂ ਹੋਰ ਵੀ ਹੁੰਦਾ, ਮਹਾਰਾਜ ਨੇ ਕਿਹਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਆਓ ਕਿਆ ਮੂੰਹ ਦੇਸਾਂ, ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਾਂ ਕਰਤਾਰ, ਉੱਥੇ ਵੀ ਔਂਕੜ ਹੈ। ਇਸ ਨੂੰ ਥੋੜਾ ਜਿਹਾ ਫਿਰ, ਇਹਦਾ ਮਤਲਬ ਨੀਚ ਦਾ ਲਫ਼ਜ਼ੀ ਸੰਪਰਦਾਇ ਅਰਥ ਗੁਰਮੁਖ ਕਰਦੇ ਆ ਵੀ ਇਹ ਨੀਚ ਬੰਦਿਆਂ ਦੀ ਗਿਣਤੀ ਦੱਸੀ ਹੈ, ਪਰ ਮੇਰਾ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਐਸਾ ਹੈ ਉਹ ਆਪਣੇ ਤੇ ਸ਼ਬਦ ਟੁਕਾ ਲੈਂਦਾ, ਹਾਲਾਂ ਉਹ ਔਗਣ ਉਹਨਾਂ ਚ ਹੁੰਦਾ ਨਹੀਂ। ਜਦੋਂ ਤੁਸੀਂ ਪਾਠ ਕਰਦੇ ਹੋ ਗੁਰੂ ਅਰਜਨ ਦੇਵ ਕਹਿੰਦੇ ਖੰਭ ਮੈਲੇ ਤੋਂ ਊਜਲ ਕਰਤੇ, ਉਹ ਮੈਲੇ ਨੇ ਨਹੀਂ, ਉਹ ਆਪਣੇ ਤੇ ਟੁਕਾ ਕੇ ਸਤਿਗੁਰੂ ਨੇ ਮੈਨੂੰ ਇੰਜ ਲੱਗਦਾ ਜਿਹੜੇ ਕੰਮ ਅਸੀਂ ਅਚਨਚੇਤ ਦਿਨ ਚ ਕਰੀ ਜਾਂਦੇ ਹਾਂ ਉਹ ਪਾਪ ਕਰਮ ਨੇ। ਨਿੰਦਿਆ ਕਰੀ ਜਾ ਰਿਹਾ, ਧੱਕਾ ਕਰੀ ਜਾ ਰਿਹਾ, ਕਤਲ ਕੀਤੇ ਜਾ ਰਹੇ ਆ, ਮੈਨੂੰ ਇੰਜ ਲੱਗਦਾ ਜੇ ਗੁਰਬਾਣੀ ਦੀ ਰੋਸ਼ਨੀ ਚ ਪੁੰਨ ਪਾਪ ਤੋਂ, ਇਹਦਾ ਮਤਲਬ ਇਹਨਾਂ ਪਾਪਾਂ ਤੋਂ ਡਰੋ ਬੰਦਿਆ, ਇਹਨਾਂ ਤੋਂ ਬਚ, ਇਹਦੇ ਤੋਂ ਆਪਣੇ ਆਪ ਨੂੰ ਬਚਾ। ਇਸ ਵਿੱਚ ਫਿਰ ਬੇਨਤੀ ਹੈ ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ। ਅੱਗੇ ਮੈਂ ਫਿਰ ਥੋੜਾ ਜਿਹਾ ਹੋਰ ਸੂਕਾ ਕਰ ਲਾਂਗਾ। ਅਸੰਖ ਅਮਰ ਕਰ ਜਾਏ ਜੋਰ, ਜ਼ਬਰਦਸਤੀ ਕਰਨੀ। ਹਜ਼ੂਰ ਕਹਿੰਦੇ ਵੀ ਇੱਕ ਪਾਪ ਕਿਸੇ ਉੱਤੇ ਧੱਕਾ ਕਰ ਰਿਹਾ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮੈ, ਕਿੰਨੇ ਤੂੰ ਮਰਡਰ ਕਰ ਰਹੇ, ਕਤਲ ਕਰ ਰਹੇ, ਪਾਪ ਹੈ। ਉਸ ਵਿੱਚ ਸ਼ਬਦ ਵਰਦੇ ਅਸੰਖ ਪਾਪੀ ਪਾਪ ਕਰ ਜਾਏ, ਸੰਖ ਕੂੜਿਆਰ ਕੂੜੇ ਫਰਾਏ, ਅਸੰਖ ਮਲੇਸ਼ ਮਲ ਪੱਕ ਖਾਏ। ਮਲ ਦਰਥ ਗੰਦਗੀ, ਅਨੇਕਾਂ ਮਲੇਸ਼ ਬੁੱਧੀ ਵਾਲੇ ਨੇ ਜਿਹੜੇ ਨਿੰਦਿਆ ਕਰ ਕਰਕੇ ਦੂਜਿਆਂ ਦੀ ਮੈਲ ਰੋਜ਼ ਖਾਈ ਜਾਂਦੇ, ਕੀ ਇਹ ਪਾਪ ਕਰਮ ਨੇ? ਗੁਰੂ ਸਾਹਿਬ ਕਹਿੰਦੇ ਥੋੜਾ ਜਿਹਾ ਹੋਰ ਸੌਖਾ ਹੋ ਜਾਏਗਾ ਅੱਗੇ ਚੱਲਾਂਗੇ। ਤੇ ਮੈਂ ਤਾਂ ਕਿਹਾ ਵੀ ਬਾਕੀ ਗੱਲਾਂ ਤਾਂ ਔਖੀਆਂ, ਆਹ ਨਾ ਕਰੀ ਆਹ ਨਾ ਕਰੀ, ਚਾਰ ਪੰਜ ਗੱਲਾਂ ਜਾਣਦੇ ਹਾਂ। ਮਨ ਰੇ ਕੌਣ ਕੁਮਾਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਮੈਂ ਕਿਹਾ ਪਰ ਦਾਰਾ ਤਾਂ ਪਾਪ ਮੰਨਿਆ ਸਿੱਖਾਂ ਨੇ ਵੀ ਪਰ ਤਨ ਗਾਮੀ ਜਿਹੜਾ ਪਤਤ ਹੈ, ਪਰ ਨਿੰਦਿਆ ਨਹੀਂ ਲਿਖਿਆ ਵੀ ਜੇ ਪਰ ਨਿੰਦਿਆ ਕੀਤੀ ਤੇ ਪਤਤ ਹੋ ਜਾਏਗਾ, ਪਰ ਦੋਨੋਂ ਪਾਪ ਇੱਕੋ ਬਰਾਬਰ ਰੱਖੇ ਤੇ ਸਜ਼ਾ ਵੀ ਇੱਕ ਬਰਾਬਰ ਰੱਖੀ। ਆਪ ਜਦੋਂ ਪਾਠ ਕਰੋਗੇ ਜਿੱਥੇ ਪਰ ਤਨ ਆਏਗਾ ਨਾ, ਪਰ ਧਨ ਆਏਗਾ ਉੱਥੇ ਸੱਚੀ ਏ ਕਿ ਪਰਾਇਆ ਧਨ ਆਏਗਾ ਉੱਥੇ ਨਾਲ ਪਰ ਤਨ ਵੀ ਆਏਗਾ। ਇਹਦਾ ਮਤਲਬ ਜੇ ਗੁਰੂ ਬਰਾਬਰ ਰੱਖ ਕੇ ਗੱਲ ਕਰ ਰਿਹਾ ਤੇ ਕਹਿੰਦੇ ਨੇ ਕਿ ਜਿੰਨਾ ਪਾਪ ਪਰਾਏ ਤਨ ਦਾ ਓਨਾ ਪਾਪ ਪਰਾਏ ਨਿੰਦਿਆ ਦਾ ਹੈ। ਇੱਕ ਬਚਨ ਹੁੰਦਾ ਪਰ ਨਿੰਦਾ ਪਰ ਮਲ ਮੁਖ ਸੁਧੀ, ਇਹਦਾ ਪਾਠ ਪਰਮਲ ਨਹੀਂ ਕਰਨਾ। ਜੇ ਪਰਮਲ ਪਾਠ ਕਰਾਂਗੇ ਤੇ ਸੁਗੰਧੀ ਬਣ ਜਾਏਗਾ, ਜੇ ਪਰ ਮਲ ਪਾਠ ਕਰਾਂਗੇ ਤੇ ਪਰਾਈ ਮੈਲ ਬਣ ਜਾਏਗਾ। ਸ਼ਬਦ ਹੈ ਹਜ਼ੂਰ ਨੇ ਫਰਮਾਇਆ ਜਿਹੜੀ ਪਰਾਈ ਨਿੰਦਿਆ ਹੈ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਇਹ ਵੀ ਤੇ ਇੱਕ ਪਾਪ ਹੈ। ਕਹਿੰਦੇ ਨੇ ਪਰ ਨਿੰਦਾ, ਪਰ ਮਲ, ਮੁੱਖ, ਸੁਧੀ, ਸੁਧੀ ਦਰ ਤੇ ਸਮੁੱਲ, ਸਾਰੀ ਕੁਝ ਵੀ ਨਾ ਛੱਡਣਾ। ਇਹ ਸ਼ਬਦ ਦੇ ਜੇ ਕਿਤੇ ਅਰਥ ਪੜੋ ਬਾਣੀ ਵਿੱਚੋਂ ਕਿ ਪਰਾਈ ਨਿੰਦਿਆ ਕਰਨਾ ਇਸ ਤਰ੍ਹਾਂ ਹੈ ਜਿਵੇਂ ਉਸ ਬੰਦੇ ਦੀ ਤੂੰ ਸਾਰੀ ਗੰਦਗੀ ਮੂੰਹ ਚ ਪਾਉਣਾ ਪਿਆ। ਪਰ ਮਲ ਦਾ ਤੇ ਪਰਾਈ ਮਹਿਲ, ਪਰ ਨਿੰਦਾ, ਪਰ ਮਲ, ਮੁੱਖ, ਸੁਧੀ, ਅਗਨ ਕਰੋ ਚੰਡਾਲ, ਇੱਕ ਪਾਪ ਹੋਰ ਏ। ਰਸ ਕਸ ਆਪ ਸਲਾਹਣਾ ਏ, ਕਰਮ ਮੇਰੇ ਕਰਤਾਰ ਜਿੱਥੇ ਖਲੋਣਾ। ਇਹ ਕਹਿ ਜਾਣਾ ਮੇਰੇ ਚ ਆ ਵੀ ਗੁਣ, ਮੇਰੇ ਚ ਆ ਵੀ ਗੁਣ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਆਪਣੀ ਸਲੋਤਾ ਕਰਨਾ, ਇਹ ਵੀ ਪਾਪ ਹੀ ਕਰਨਾ ਪਿਆ। ਫਿਰ ਰਸ ਕਸ ਆਪ ਸਲਾਹਣਾ, ਇਹ ਵੀ ਇੱਕ ਮੈਨੂੰ ਰਸ ਚੰਬੜਿਆ ਕਿ ਆਪਣੀ ਸਲੋਤਾ ਕਰੀ ਜਾਣੀ। ਮਹਾਰਾਜ ਕਹਿੰਦੇ ਇਹ ਕਰਮ ਮੇਰੇ ਕਰਤਾਰ, ਮੈਂ ਫਿਰ ਬੇਨਤੀ ਕਰਾਂਗਾ ਕਿ ਜਦੋਂ ਇਹ ਸ਼ਬਦ ਆ ਗਿਆ ਸੰਘ ਕੂੜੇ ਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਪਾਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਇਹ ਸਾਰੇ ਪਾਪਾਂ ਚ ਆਉਂਦੇ ਆ, ਦੂਸਰੇ ਪਾਸੇ ਸਾਰੇ ਪੁੰਨ ਨੇ। ਇਹ ਗੱਲ ਹੋਰ ਹੈ, ਪੁੰਨ ਦੇ ਨਾਂ ਤੇ ਬੰਦਾ ਪ੍ਰਪੰਚ ਛੇਤੀ ਕਰ ਜਾਂਦਾ ਜੀ। ਪਾਪ ਦੇ ਥੱਲੇ ਪਖੰਡ ਨਹੀਂ ਹੁੰਦਾ, ਪਾਪ ਹੀ ਹੁੰਦਾ ਸਿੱਧਾ। ਪੁੰਨ ਦੇ ਥੱਲੇ ਜਪ ਨਹੀਂ ਕਰ ਰਿਹਾ, ਦੋ ਕੁ ਵਾਰੀ ਬੋਲਾ ਲਾਇਆ ਲੋਕਾਂ ਕਹਿਣਾ ਬੜੀ ਬੰਦਗੀ ਕਰਦਾ ਜੀ, ਫਿਰ ਅੰਦਰ ਖਾਤੇ ਜੋ ਮਰਜ਼ੀ ਕਰੇ। ਪੁੰਨ ਦੇ ਥੱਲੇ ਬੜੀ ਛੇਤੀ ਬੰਦਾ ਲੋਕਾਂ ਨੂੰ ਪਰਮਾਉਂਦਾ ਹੈ, ਤੇ ਜਿਹੜਾ ਪਾਪ ਹੈ ਪੁੰਨ ਬੰਦਾ ਜ਼ਾਹਰ ਕਰਦਾ, ਪਾਪ ਲੁਕਾਉਂਦਾ ਹੈ, ਪਾਪ ਨਹੀਂ ਲੋਕਾਂ ਨੂੰ ਦੱਸਦਾ। ਗੁਣਾਂ ਦਾ ਪ੍ਰਚਾਰ ਕਰਦਾ ਆਪਣਿਆਂ ਦਾ, ਔਗਣ ਨਹੀਂ ਦੱਸਦਾ। ਪਰ ਗੁਰੂ ਸਾਹਿਬ ਕਹਿੰਦੇ ਤੂੰ ਇਹਨਾਂ ਪਾਪਾਂ ਤੋਂ ਆਪਣੇ ਆਪ ਨੂੰ ਬਚਾ ਹੋਏ ਬੰਦਿਆ, ਇਹਨਾਂ ਪਾਪਾਂ ਚ ਆਪਣੇ ਆਪ ਨੂੰ ਪ੍ਰਵਿਰਤ ਨਾ ਹੋਣ ਦੇ। ਅਗਲੀ ਬੇਨਤੀ ਜੀ ਭਾਈ ਸਾਹਿਬ ਨੂੰ ਪੁੱਛੀਏ, ਗੁਰਦਾਸ ਸਾਹਿਬ ਨੂੰ, ਕਿਉਂਕਿ ਸਾਡੇ ਲਈ ਮੈਂ ਕਿੰਨਾ ਈਸਾਈਅਤ ਦੇ ਨਾ ਮੈਂ ਹਿੰਦੂਇਜ਼ਮ ਦਾ ਚਾਰ ਗੱਲਾਂ ਕੀ ਆ ਵੀ ਆ ਪਾਪ ਮੰਨੇ ਆ। ਭਾਈ ਸਾਹਿਬ ਨੂੰ ਪੁੱਛੀਏ ਵੀ ਕੀ ਨਹੀਂ ਕਰਨਾ ਚਾਹੀਦਾ, ਕਿਹੜੇ ਪਾਪ ਹੁੰਦੇ ਆ ਉਸ ਵਿੱਚ। ਭਾਵੇਂ ਉਹਨਾਂ ਨੇ ਆਪਣੇ ਆਪ ਤੇ ਟੁਕਾ ਕੇ ਬੇਨਤੀ ਕੀਤੀ, ਪਰ ਉਹ ਪੂਰੀ ਪੌੜੀ ਦੇ ਵਿੱਚ ਜਿਹੜੇ 20 ਔਗਣ ਦੱਸੇ ਨਾ, 20-21 ਖਾਸ ਕਰਕੇ, ਉਹ ਸਾਰੇ ਪਾਪ ਕਰਮ ਨੇ। ਹਉ ਅਪਰਾਧੀ ਗੁਨਾਹਗਾਰ ਹੋ, ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ, ਭਰ ਕਰ ਜੂ ਖੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ਟ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖਾਂਦਾ। ਇਹਦਾ ਮਤਲਬ ਇਹ ਸਾਰੇ ਗੁਨਾਹ ਨੇ ਨਾ। ਸਿੱਖੀ ਦੀ ਵਿਆਖਿਆ ਕਰਨ ਵਾਲੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਗੂੜ ਸ਼ਬਦਾਂ ਨੂੰ ਖੋਲਣ ਵਾਲੇ, ਉਹ ਜਦੋਂ ਇਸ ਪੌੜੀ ਚ ਵੀ ਇਹ ਗੁਨਾਹਾਂ ਦਾ ਜ਼ਿਕਰ ਕਰਦੇ ਆ। ਮੈਂ ਮਨਾ ਪਾਪਾਂ ਦੀ ਬਾਕੀ ਪਰਿਭਾਸ਼ਾ ਕਿੱਥੋਂ ਲੈਣੀ ਜੋ ਭਾਈ ਸਾਹਿਬ ਕਹਿੰਦੇ ਇਹਨਾਂ ਨਾਲ ਧਿਆਨ ਦੇ ਦੀ ਵੀ ਇਹ ਨਾ ਕਰੀ। ਨਰ ਅਚੇਤ ਪਾਪ ਤੇ ਡਰ ਰਹੇ, ਮੈਂ ਅਪਰਾਧ ਕੀਤੇ, ਮੈਂ ਗੁਨਾਹਗਾਰ ਹਾਂ, ਚਲੋ ਪੰਜਾਬੀ ਸ਼ਬਦ ਨੇ। ਫਿਰ ਬੇਨਤੀ ਹੈ, ਜਿਹੜੇ ਵਿਕਾਰ ਨੇ ਪਾਪਾਂ ਦੀ ਗਿਣਤੀ ਚ ਆਉਂਦੇ ਆ, ਪਰ ਇਹ ਤਾਂ ਕੁਦਰਤੀ ਤੌਰ ਤੇ ਸਾਰਿਆਂ ਵਿੱਚ ਰੱਬ ਨੇ ਜਜ਼ਬਾ ਪਾਇਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਹੜਾ ਸਰੀਰ ਜਿੱਤ ਨਹੀਂ ਜੀ, ਪਰ ਇਹਨੂੰ ਸੰਯਮ ਵਿੱਚ ਰੱਖ ਕੇ ਜਦੋਂ ਇਸ ਤਾਕਤ ਨੂੰ, ਇਸ ਸ਼ਕਤੀ ਨੂੰ ਬੰਦਾ ਦੂਜੇ ਪਾਸੇ ਲਾਣਾ ਸ਼ੁਰੂ ਕਰਦਾ ਗੁਰਮੁਖੋ, ਇਹ ਜਜ਼ਬੇ ਵੀ ਜਿਹੜੇ ਨੇ ਰੱਬ ਦੀ ਸੇਵਾ ਵੀ ਚਲੇ ਜਾਂਦੇ। ਲੱਗੇਗਾ ਜ਼ਰੂਰ ਹੋਰ ਤਰ੍ਹਾਂ, ਕਾਮ ਦੀ ਥਾਂ ਤੇ ਸੰਯਮ ਆ ਜਾਂਦਾ। ਜਿੰਨਾ ਬੰਦਾ ਸੰਯਮ ਚ ਜ਼ਿੰਦਗੀ ਜੀਏਗਾ, ਉਹਨਾਂ ਉਹਦਾ ਅੰਦਰ ਟਿਕਣ ਲੱਗ ਪਵੇਗਾ। ਜਿਹਨੂੰ ਬਾਬਾ ਜੀ ਨੇ ਆਪਣੀ ਬਾਣੀ ਚ ਪਹਿਲਾ ਸ਼ਬਦ ਵਰਤਿਆ, ਜੱਤ ਪਹਾਰਾ, ਇਹ ਜਿਹੜਾ ਹੈ ਇਹ ਜਜ਼ਬਾ ਕ੍ਰੋਧ। ਜੇ ਕਨੋਰ ਦੀ ਐਨਰਜੀ ਮਰ ਜਾਏ ਨਾ ਜੀ, ਸ਼ਸਤਰ ਪਕੜ ਕੇ ਰਨ ਤੱਤੇ ਚ ਨਹੀਂ ਕੋਈ ਉਤਰ ਸਕਦਾ। ਕਾਮ ਸੰਯਮ ਚ ਤਬਦੀਲ ਹੋ ਗਿਆ, ਕ੍ਰੋਧ ਬੀਰ ਰਸ ਵੀ ਤਬਦੀਲ ਹੋ ਗਿਆ। ਬੀਰ ਰਸ ਵਿੱਚ ਬੰਦਾ ਹੋਸ਼ ਨਹੀਂ ਗਵਾਉਂਦਾ, ਬੀਰ ਰਸ ਵੀ ਤਾਂ ਮੈਂ ਇੱਕ ਵਾਰ ਕਿਹਾ ਸੀ, ਅਸੀਂ ਮੈਂ ਪੁਰਾਤਨੀ ਗ੍ਰੰਥ ਨੂੰ ਵਾਚ ਰਿਹਾ ਸੀ, ਉਹ ਚ ਕਿਹਾ ਕਿ ਸਤਿਗੁਰਾਂ ਨੇ ਜਦੋਂ ਜਾਪ ਸਾਹਿਬ ਦੀ ਬਾਣੀ ਦਿੱਤੀ 22 ਛੰਦ ਨੇ, ਤੇ ਸੱਚ ਇਹ ਵੇ ਅਸੀਂ ਵਾਰਤਕ ਰੂਪ ਚ ਹੀ ਪੜ੍ਹਦੇ ਹਾਂ ਛੰਦ। ਇਹ ਮੇਰੀ ਵੀ ਕਮਜ਼ੋਰੀ ਹੈ, ਕਿਉਂਕਿ ਸਾਨੂੰ ਉਹ ਨਹੀਂ ਬੰਦੇ ਲੱਭਦੇ ਪਏ ਕਿ ਭੁਜੰਗ ਪ੍ਰਯਾਤ ਛੰਦ ਦੀ ਮਾਤਰਾ ਕਿਹਨੂੰ ਕਿਵੇਂ ਪੜ੍ਹਨਾ। ਆਖਿਰ ਗਾਇਕੀ ਜੋ ਹੈ ਇਹਦਾ ਸੰਬੰਧ ਤਾਂ ਹੈ ਕਿਸੇ ਚੀਜ਼ ਨਾਲ ਨਾ, ਛਪੇ ਛੰਦ ਕੀ ਹੈ, ਭੁਜੰਗ ਪ੍ਰਯਾਤ ਛੰਦ ਕੀ ਹੈ, ਚਾਚਰੀ ਛੰਦ ਕੀ, ਇਹਦੀਆਂ ਕਿੰਨੀਆਂ ਮਾਤਰਾਵਾਂ ਨੇ, ਕਿੰਨੇ ਇਹਦੇ ਵਿੱਚ ਦੀਰਘ ਨੇ, ਕਿੰਨੇ ਲਘੂ ਨੇ, ਚੌਪਈ ਕੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਜਦੋਂ ਜਾਪ ਸਾਹਿਬ ਦਿੱਤਾ, ਉਹ ਗੁਰਮੁਖ ਲਿਖਦਾ ਸੀ ਵੀ ਆਮ ਬੰਦਾ ਗੁੱਸੇ ਵਿੱਚ ਆਇਆ ਹੋਇਆ ਖੂਨ ਦੇ ਰਿਸ਼ਤੇ ਨੂੰ ਵੀ ਭੱਦੀ ਸ਼ਬਦਾਵਲੀ ਵਰਤਦਾ, ਗਾਲਾਂ ਕੱਢਣ ਲੱਗ ਪੈਂਦਾ। ਸੱਕਾ ਭਰਾ ਹੀ ਹੋਵੇ, ਦੇਖਣ ਨੂੰ ਮਿਲਦਾ ਸੱਕਾ ਭਰਾ ਹੋਵੇ ਤੇ ਮਾਂ ਕੋਲ ਖਲੋਤੀ ਇੱਕ ਦੂਜੇ ਨੂੰ ਮਾਂ ਭੈਣ ਸ਼ੁਰੂ ਕਰ ਦੇਣਗੇ। ਹੋਸ਼ ਗਵਾ ਗਏ, ਗੁਰੂ ਨੇ ਬੀਰ ਰਸ ਦਿੱਤਾ, ਨਾਲ ਉਹਨੇ ਜਾਪ ਦਿੱਤਾ ਕਿ ਦੁਸ਼ਮਣ ਵਿੱਚ ਲੜਦਾ ਹੋਇਆ ਵੀ ਤੇਰੇ ਅੰਦਰ ਦਾ ਇਖਲਾ ਕਿਤੇ ਡਿੱਗੇ ਨਾ, ਤੇਰਾ ਸ਼ਸਤਰ ਚੱਲੇ ਹੱਥਾਂ ਨਾਲ ਤੇ ਮੁੱਖ ਵਿੱਚ ਗੁਰੂ ਦੀ ਬਾਣੀ ਚੱਲਦੀ ਹੋਵੇ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਮੈਂ ਫਿਰ ਉਸੇ ਬੇਨਤੀ ਨੂੰ ਕਰਾਂਗਾ ਕਿ ਆਹ ਜਿਹੜੇ ਸ਼ਬਦ ਨੇ ਕਾਮ ਸੰਯਮ ਚ ਬਦਲ ਗਿਆ, ਕ੍ਰੋਧ ਬੀਰਸ ਵਿੱਚ ਵਰਦਿਆ, ਤੇ ਲੋਭ ਜਿਹੜਾ ਸੰਤੋਖ ਚ ਬਦਲ ਗਿਆ, ਸੰਤੋਖ ਚ ਬਦਲ ਗਿਆ, ਮੋਹ ਪਿਆਰ ਚ ਬਦਲ ਗਿਆ, ਖਿੱਚਾਂ ਤਾਂ ਉਹੀ ਨੇ, ਹੰਕਾਰ ਜਿਹੜਾ ਉਹ ਅਣਖ ਦਾ ਰੂਪ ਧਾਰਨ ਕਰ ਗਿਆ, ਚੀਜ਼ਾਂ ਉਹੀ ਨੇ। ਸਤਿਗੁਰੂ ਕਿਹਾ, ਭਾਈ ਸਾਹਿਬ ਕਹਿੰਦੇ, ਹੋ ਅਪਰਾਧੀ ਗੁਨਾਹਗਾਰ ਹੋ, ਬੇਮੁਖ ਮੰਦਾ ਚੋਰ ਯਾਰ ਜੁਆਰ ਹੋ, ਭਰ ਘਰ ਜੋ ਖਾਂਦਾ ਪਰਾਇਆ ਘਰਾਂ ਨੂੰ ਮੈਂ ਤੱਕਣਾ ਵਾ। ਵਾਹਿਗੁਰੂ ਜੀ, ਇੰਨੀ ਇੱਥੋਂ ਤੱਕ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ, ਜਿਹੜਾ ਬੰਦਾ ਸੰਗਤ ਵਿੱਚ ਜਾ ਕੇ ਆਪਣੇ ਅੰਦਰ ਗਲਤ ਪੁਰਨੇ ਪੈਦਾ ਕਰਦਾ ਦੂਜੇ ਤਨ ਨੂੰ ਦੇਖ ਕੇ, ਵੋ ਗੁਰੂ ਕਾ ਤਨਖਾਹੀਆ। ਹੁਣ ਇਹ ਪਰ ਘਰ ਜੋ ਖਾਂਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਮੈਂ ਇਹਦੇ ਸਿਰਫ 17 ਬੋਲ ਰਿਹਾ, ਵਿਸ਼ਵਾਸ ਘਾਤੀ ਅਕਿਰਤ ਕਣ, ਇਹ ਸਭ ਪਾਪ ਨੇ, ਮੈਂ ਕੋ ਨਾ ਰਖਾਂਦਾ ਨਰ ਅਚੇਤ ਪਾਪ ਤੇ ਡਰ ਰੇ, ਇਹਨਾਂ ਤੋਂ ਬਚ। ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖਾਂਦਾ, ਅੱਗੇ ਕਹਿੰਦੇ ਹਾਂ ਇੱਕ ਹੈ ਜਿਹੜਾ ਕਹਿੰਦਾ, ਹੁਣ ਜੇ ਮੰਨ ਗਏ ਨਾ ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ਣਦਾ। ਸਤਿਗੁਰੂ ਨੇ ਇੱਥੇ ਕਿਹਾ ਇਹਨਾਂ ਗੁਨਾਹਾਂ ਤੋਂ, ਗੁਰਮਤ ਨੇ ਵਾਰ ਵਾਰ ਕਿਹਾ ਜੀ, ਸਿੱਧੀ ਗੱਲ ਜੇ ਪੁੱਛੇ ਕੋਈ ਪਾਪ ਕੀ ਹੈ, ਆ ਸੁਖਮਨੀ ਸਾਹਿਬ ਕਹਿੰਦੀ, ਪਰ ਤਰਿਆ ਰੂਪ ਨਾ ਪੇਖੈ ਨੇਤਰ, ਡਾਰੇ ਦੇ ਤੋਂ ਬਚ, ਇਹਦਾ ਮਤਲਬ ਇਹੀ ਹੈ ਨਾ ਬਚ। ਮੈਂ ਕਿਹਾ ਪਾਪ ਦਾ ਲਫ਼ਜ਼ੀ ਅਰਥ ਹੈ ਜਿਹਦੇ ਤੋਂ ਬਚਿਆ ਜਾਏ, ਪਰ ਤਰਿਆ ਰੂਪ ਨਾ ਪੇਖੈ ਨੇਤਰ, ਇਹਦਾ ਮਤਲਬ ਇਹ ਤੂੰ ਬਚ, ਕਰਨਾ ਸੁਣੈ ਕਹੁ ਕਿ ਨਿੰਦਾ ਬਚ ਇਹਦੇ ਤੋਂ, ਮਿਥਿਆ ਨਾ ਹੀ ਰਸਨਾ ਪਰਸ ਬਚ ਇਹਦੇ ਤੋਂ। ਇਹਨੂੰ ਜੇ ਹੋਰ ਆਪਾਂ ਸਰਲ ਕਰ ਲਈਏ, ਹਉ ਤਿਸ ਘੋਲ ਘਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਇਹ ਆਵੇ ਇਹ ਬਿਧ ਹੈ ਇਹ ਕਰ, ਹਉ ਤਿਸ ਘੋਲ ਘਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਡਰ ਵੇ, ਹਉ ਤਿਸ ਘੋਲ ਘਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ ਡਰ ਵੇ, ਹਉ ਤਿਸ ਘੋਲ ਘਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਪਰਾਈ ਨਿੰਦਿਆ ਸੁਣ, ਸੁਣਨੀ ਨਹੀਂ ਆਪਣੇ ਆਪ ਨੂੰ ਹਟਾ ਲੈ ਗੁਰਮੁਖੋ। ਫਿਰ ਮੈਂ ਬੇਨਤੀ ਕਰਾਂਗਾ, ਇਹਨਾਂ ਗੱਲਾਂ ਦੇ ਖੁਲਾਸੇ ਰਹਿਤ ਮਰਿਆਦਾ ਚ ਡਿਟੇਲ ਨਾਲ ਨਹੀਂ ਕੀਤੇ, ਪਰ ਸੱਚ ਇਹ ਵੇ, ਨਿੰਦਕ ਬੰਦੇ ਕੋਲ ਖਲੋਣਾ ਵੀ ਅੰਦਰ ਨੂੰ ਖਤਮ ਕਰਨਾ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਗੁਰੂ ਤੇਗ ਬਹਾਦਰ ਕਹਿੰਦਾ ਇਹਨਾਂ ਪਾਪਾਂ ਤੋਂ ਬਚ, ਫਿਰ ਇਹ ਕਿਵੇਂ ਬਿਨਸਣਗੇ ਜਿਹੜੇ ਆਪਾਂ ਕਰ ਬੈਠੇ ਤੂੰ। ਫਿਰ ਗੁਰੂ ਨਾਨਕ ਸਾਹਿਬ ਦੀ ਪੌੜੀ ਤੇ ਆ ਜਾਓ, ਉਹ ਪੌੜੀ ਹੈ ਪੁੰਨ ਦੀ, ਪਾਪ ਦੀ ਗੱਲ ਕਰਕੇ ਫਿਰ ਗੁਰੂ ਜੀ ਨੇ ਕਿਹਾ ਕਿ ਭਰੀਏ ਹੱਥ ਪੈਰ ਤਨ ਦੇਹ, ਦੇਹ ਦੱਦੇ ਨੂੰ ਲਾਂ ਹਾਹ ਦੇਹ, ਜਦੋਂ ਦੇਹ ਅਰਥ ਪਾਠ ਕਰਾਂਗੇ ਅਰਥ ਨਹੀਂ ਬਣਨਗੇ, ਭਰੀਏ ਹੱਥ ਪੈਰ ਸਿੱਧੇ ਅਰਥ ਨੇ ਜੀ, ਤਨ ਦੇਹ। ਇੱਕ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਟੀਕੇ ਚ ਕਹਿੰਦੇ ਆ, ਦੇਹ ਸ਼ਬਦ ਜਿਹੜਾ ਇਸਤਰੀ ਲਿੰਗ ਹੈ, ਤਨ ਸ਼ਬਦ ਪੁਲਿੰਗ ਹੈ, ਤਨ ਤੇ ਦੇਹ ਮਤਲਬ ਇਹ ਸੀ ਕਿ ਕੱਲਾ ਬੰਦਿਆਂ ਨੂੰ ਨਹੀਂ, ਇਹ ਇਸਤਰੀ ਜਾਮੇ ਨੂੰ ਵੀ ਕਿਹਾ ਗਿਆ, ਭਾਈ ਤੁਸੀਂ ਬਚੋ ਇਸ ਚੀਜ਼ ਤੋਂ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਿੱਖੇ, ਪਾਣੀ ਨਾਲ ਧੋਤਿਆਂ ਉਹ ਜਿਹੜੀ ਮਿੱਟੀ ਕਹਿ ਉਹ ਸਾਰੀ ਉਤਰ ਜਾਏਗੀ। ਫਿਰ ਅਗਲਾ ਕਰਮ ਕਿਹਾ, ਮੂਤ ਪਲੀਤੀ ਕੱਪੜ ਹੋਏ, ਜੇ ਕੱਪੜੇ ਭ੍ਰਸ਼ਟ ਹੋ ਜਾਣ, ਮੂਤ ਪਲੀਤੀ ਹੋ ਜਾਣ, ਫਿਰ ਪਾਣੀ ਨਹੀਂ। ਮਹਾਰਾਜ ਕਹਿੰਦੇ ਉਹ ਸਾਬਣ ਨਾਲ ਧੁਪਣ ਗਈ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ। ਇਸ ਦਾ ਪਾਠ ਸਾਬੂਣ ਹੀ ਕਰਨਾ ਅਰਥ ਵੇਲੇ, ਭਾਵੇਂ ਸਾਬਣ ਅਸੀਂ ਪ੍ਰਚਲਿਤ ਸ਼ਬਦ ਵਰਤ ਲੈਂਦੇ ਹਾਂ, ਬੱਬੇ ਥੱਲੇ ਜਿਹੜੀ ਇਹ ਦੁਲੈਂਕੜ ਮਾਰ ਰਹੇ ਨੇ ਲਾਇਆ ਉਹ ਬੋਲਣਾ ਹੈ। ਦੇ ਸਾਬੂਣ ਲਈਐ ਉਹ ਧੋਏ, ਹੁਣ ਹੱਥ ਪੈਰ ਵੀ ਆ ਗਿਆ ਤੇ ਮਲੂਤ ਕੱਪੜੇ ਵੀ ਆ ਗਏ ਪਲੀਤ। ਹੁਣ ਗੁਰੂ ਜੀ ਕਹਿੰਦੇ ਮੈਂ ਤੈਨੂੰ ਅਗਾਂਹ ਇਸ ਕਰਕੇ ਨੀ ਦੱਸਣਾ ਚਾਹੁੰਦਾ ਵੀ ਤੈਨੂੰ ਪੈਰਾਂ ਤੋਂ ਧੋਣ ਦਾ ਪਤਾ ਨਹੀਂ, ਤੈਨੂੰ ਇਹ ਨੀ ਪਤਾ ਵੀ ਕੱਪੜੇ ਗੰਦੇ ਹੋ ਜਾਣ ਤੇ ਕਿਵੇਂ ਧੋਣੇ ਚਾਹੁੰਦਾ, ਪਰ ਇਹ ਦੱਸਣਾ ਚਾਹੁੰਦਾ ਵਾ ਮਿੱਟੀ ਵੀ ਮੈਲ ਕਰਦੀ ਏ, ਮੂਤ ਪਲੀਤੀ ਕੱਪੜ ਬਦਬੋ ਹੈ, ਗੰਦਗੀ ਹੈ। ਅਗਲਾ ਕੰਮ ਕਹਿ, ਭਰੀਏ ਮਤ ਪਾਪਾਂ ਕਹਿ ਸੰਗ, ਜਦੋਂ ਮਤ ਪਾਪਾਂ ਨਾਲ ਭਰੀ ਜਾਏ, ਮਤ ਲਬਰੇਜ ਹੋ ਜਾਏ ਪਾਪਾਂ ਨਾਲ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਉਹ ਧੁਪੇਗੀ ਸਾਫ ਹੋਵੇਗੀ। ਨਾਵੇਂ ਕਹਿ ਰੰਗ, ਰੰਗ ਦਾ ਲਫ਼ਜ਼ੀ ਅਰਥ ਇੱਥੇ ਮੁਹੱਬਤ ਕਹਿ ਪ੍ਰੇਮ ਕਹਿ, ਜਿੰਨਾ ਤੂੰ ਰੱਬ ਨੂੰ ਪ੍ਰੇਮ ਕਰੇਗਾ ਨਾ ਗੁਰਮੁਖਾ, ਓਨੀ ਸੱਚੀ ਇਵੇਂ ਤੇਰੀ ਮਤ ਦੇ ਪਾਪ ਕੱਟੇ ਜਾਣਗੇ। पाप नूं नाम तो बिना कोई खत्म ही नहीं कर सकता। कई बार मन च हुंदा वी जिहड़ा बंदा पाप कर रहा तुसी कह रहे हो उहनूं सिफत करो बंदगी कर, वह किवें हट जूगा। गुरमुख प्यारे गल कहिंदे हुंदे ने कि जे मैला भांडे च मैला पानी पिया है ना, एक तो एक तरीका है भी उहनूं साफ करो डोलो भांडा धोवो, दूजा यह भी है कि उत्ते इन्ना क निर्मल पानी पा दिओ मैला पानी बाहर निकल जाएगा निर्मल पानी अंदर टिक जाएगा। पापा नूं अंदर भरिया पे है इन्ना कुछ सतगुण इन्ना कुछ सिमरन कर कि सिमरन करदिया करदिया निर्मल फुरने अंदर टिक जान ते पापा वाले फुरने बाहर निकल जान। जिवें पानी निर्मल पए ते गंदा पानी बाहर निकल जांदा है, ज्यों ज्यों निर्मल ख्याल सिमरन आवेगा त्यों त्यों प्यारो साढ़े अंदर की मैल नूं धोवेगा। पर मैनूं इंज लगा भी ये पाप तां नरजिंद कहे गाफिल उहनूं कित्थे कहना, इत्थे बंदे नूं कहे बंदिया गाफिला, ओ इंसान नर अचेत अचेत बंदे गाफिल बंदे पाप ते डर रे। मैं फिर अर्ज कीती मैं अर्थ इउं करांगा रे नर अचेत, हे गाफिल बंदे पाप ते डर रे तू पापां तों बच वे पापां तों बच। जे मन लो तेरे तो पाप हो गए हुण की करेगा। गुरु साहिब कहिंदे किते आ जिहड़ी संगत है ना, जे आपां कहिंदे आ संगत दा फायदा की, मैं कहिंदा जिंदगी च एक खिन भी किसी चंगे की सोबत मिली हो, एक खिन भी कई बार पापा विच भरी हुई जिंदगी नूं पलट देंदा है। अंदर फुरना ते पिया हुंदा है ना ख्याल, वह फिर जदों आउंदा भी मैनूं ओ आ गल कही सी। बंदा कई बार उस शुभ कर्म के फुरने नाल ही जिंदगी पलटी जाती। जे मान लो गुनाह किए ने, अगे गुरु जी कहिंदे आ, पर एक गल होर इहदे भी अर्थ गलत हुंदे आ। रब पतत पावण रब किरपालू है, इहदा मतलब यह थोड़ा भी तुसीं रब नाल इस तरह की अठखेलियां करो भी नहीं जो बख्शिंदा, मैनूं पता वह बख्शिंदा। भाई साहब कहिंदे आ जे खजूर तो छाल मार के एक बंदे की लत नहीं टुटी इहदा मतलब यह नहीं सारे पिंडी उत्ते चढ़ के छाला मारन लग पो। जे एक नहीं मरिया जहर खादा सारे जिया जहर खाण। गुरु साहब ने इथों तक कहा कि पिछले अवगण बख्श लै प्रभ, ये थोड़ा क्या भी कल नूं फिर पाप करांगा। कहिंदे हुण किरपा करी पिछले बख्श लै आगे मार्ग पावे, अगे मैनूं सही रस्ता दे दे, सही रस्ते की जाचना करिए। ते गुरमुखो ज्यों ज्यों बंदा अपने अंदर यह भावना बनांदा मैं सही रस्ते ते चलना है, गुरु साहिब दा शब्द त्यों तू साडी होर मदद करदा। गुरु जी कहिंदे दीन दयाल सगल पै पंजन, गरीबां ते दया करन वाला वाहिगुरु दयालु है। जिन्ने बंदे ने पाप पए ने जिन्ने डर ने, ते पाप दा ते डर दा आपसी बड़ा रिश्ता है। जहां पाप है उत्थे डर जरूर होएगा। महाराज ने कहा ना सो डरे जे पाप कमावदा धर्मी विकसेत, जिथे पाप होवेगा उत्थे भय हर हालत विच होवेगा। जिथे पाप कोई नहीं याद रखियो उत्थे भय भी कदी नहीं हुंदा। पापी बंदे नूं डर है ना। ये साणे ये महाराज जदों गए ना उदासियां ते, जन्म साखियां विच कई बचन बड़े प्यारे ने जी जिहड़े बड़ी शरदा भी उपचांदे ने। ते मैनूं ये भी पता है भी जन्म साखियां विच काफी ज्यादा जिहड़ी मिलावट भी होई, फिर भी उहनूं असीं शब्द की रोशनी च देख सकने। कहिंदे इक जगह ते गए ते किसी ने भेटा दिती, भाई मरदाना जी ने जेब च पाल नाल बन ली। महाराज जी कहिंदे कोई नहीं भी जिथे जाएगा रब सब कुछ देख, तां ते पूजा भी कराई। जदों भाई बर साहब दे मन च आया भी साध संत इन्ने मिलदे उहनां दे इन्ने डेरे, इहदे पिछे रबाब तुर के लगड़ के चुकिया तुरना, इन्ने लोकी पै देने छड्ड के भजन दा कि उहदे फुरने नूं वेख के महाराज ने कहा जा मरदाने असीं बैठे हां पिंड जाया। इह पूरा पूरा एक प्रकरण साखी दा पूजा कराई। उत्थे गया जी संगतां ने मत्थे टेक बस्तर दूजा तीजा सब कुछ, ते लोकां नूं पंडा चका के लाया महाराज को लिया। महाराज बड़े हसे खिड़खड़ा के से कहन लगे मरदानिया ए की, कहिंदा बाबा तेरे पैरां पिछे तेरे नाम नूं। हजूर ने अगे शब्द वरते वे मरदानिया सट कत साडे काई काम नहीं, इन्हां सट पाणी दे विच। उह कहिंदे कुछ कु माया ए कमजोरी नहीं समझने, महाराज समझांदे आ सानूं। अपना गंगा सिंह हुणी के लिखदे ने उह कहिंदे ने बाबे दा रबाबी रब भिन्नी जी तार जी दी नाम मरदाना जग तार ने बहाना सी। बाबे दा रबाबी रब आबी भिन्नी तार जी दी, उन्हां ने अर्थ कीते रब आब, सीधा शब्द ते रबाब ही है ना, रब आब आब दर्थे पानी। बाबे दा रबाबी रब आबी भिन्नी तार जी दी ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਕਿਤੇ ਭੁੱਖ ਲਵਾ ਦਿੰਦੇ ਨੇ ਤੇ ਜਾਦੂਗਰਨੀਆਂ ਦੇ ਜੀਵਨ ਪਲਟ ਗਏ, ਕਿਤੇ ਤ੍ਰੇ ਲਾ ਦਿੰਦੇ ਨੇ ਆਪਣਾ ਬਲੀ ਕੰਧਾਰੀ ਥੱਲੇ ਆ ਜਾਂਦਾ। ਉਹਨੇ ਜੀ ਕੁਝ ਮਾਇਆ ਬੰਨ ਲਈ ਤੇ ਜਦੋਂ ਉਜਾੜ ਜਾਇਆ ਨਾ, ਕਹਿੰਦਾ ਬਾਬਾ ਜੀ ਡਰ ਲੱਗਦਾ। ਇਲਾਕਾ ਸੀ ਉਹ ਲੁਟੇਰਿਆਂ ਦਾ, ਘੜੀ ਪਿੱਛੋਂ ਫਿਰ ਕਹਿਣਾ ਬਾਬਾ ਜੀ ਅੱਜ ਡਰ ਲੱਗਦਾ। ਜਨਮ ਸਾਖੀ ਵਾਲਾ ਹਾਸ ਵਿਲਾਸ ਲਿਖਦਾ ਜੋ ਤਿੰਨ ਚਾਰ ਵਾਰੀ ਕਿਹਾ ਡਰ ਲੱਗਦਾ, ਮਹਾਰਾਜ ਕਹਿੰਦੇ ਨੇ ਅੱਗੇ ਵੀ ਜੰਗਲ ਜਾਣਾ, ਇੰਨੀ ਵਾਰੀ ਨੀ ਕਿਹਾ ਡਰ ਲੱਗਦਾ। ਪਤਾ ਸੀ ਵੀ ਮੇਰੀ ਜੇਬ ਚ ਮਾਇਆ ਚ ਡਰ ਲੱਗਦਾ। ਸਤਿਗੁਰੂ ਖਲੋ ਗਿਆ, ਕਹਿਣ ਲੱਗੇ ਮਰਦਾਨਿਆ ਸੱਟ ਘੱਤ ਜਿਹੜਾ ਡਰ ਜੇ ਬੋਝੇ ਚ ਪਾਈ ਬੈਠਾ। ਬੋਝਾ ਕਹਿੰਦੇ ਸਨ ਆ ਜਿਹੜਾ ਬੋਝੇ ਚ ਡਰ ਪਾਏ ਇਹਨੂੰ ਬਾਹਰ ਸੱਟ, ਇਹਨੇ ਤੈਨੂੰ ਸਿਆਪਾ ਪਾਇਆ ਪਿਆ ਘੜੀ ਪਿੱਛੋਂ ਕਰਨਾ, ਹਾਏ ਡਰ ਲੱਗਦਾ। ਜਦੋਂ ਤੇਰੇ ਹੱਲ ਹੀ ਕੁਛ ਨੀ, ਡਰ ਕੀ? ਪਾਪ ਹਮ ਜਿੱਥੇ ਹੋਵੇਗਾ ਉੱਥੇ ਡਰ ਹਰ ਹਾਲਤ ਵਿੱਚ ਮੌਜੂਦ ਰਹੇਗਾ। ਜਿੱਥੇ ਪਾਪ ਨੇ ਉੱਥੇ ਡਰ ਨੇ। ਹਜ਼ੂਰ ਨੇ ਇੱਥੇ ਕਿਹਾ ਗਰੀਬਾਂ ਤੇ ਦਇਆ ਕਰਨ ਵਾਲਾ ਸਾਰੇ ਦੁੱਖ ਭੈ ਖਤਮ ਕਰ ਦਿੰਦਾ। ਸ਼ਰਨ ਤਾਹ ਹੈ ਤੁਮ ਪਰ ਵੇ, ਹੇ ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਜਾਓ। ਮੰਨ ਲਓ ਅਸੀਂ ਰੋਜ਼ ਭੁੱਲਨੇ ਆ, ਕਿੰਨੀਆਂ ਗਲਤੀਆਂ ਕਰਨੇ ਆ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਇਹ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ।
1: ਕਹਿੰਦੇ ਜਿਸ ਮਨੁੱਖ ਨੂੰ ਪ੍ਰਾਣਾਂ ਦਾ ਪਤੀ ਮਾਲਕ ਵਾਹਿਗੁਰੂ ਭੁੱਲ ਜਾਏ, ਉਹਨੂੰ ਕਿਹਾ ਸੋਈ ਗਨੋ ਅਭਾਗਾ, ਉਹ ਮਾੜੇ ਭਾਗਾਂ ਵਾਲਾ ਹੈ। ਅਸੀਂ ਬਾਬੇ ਫਰੀਦ ਦਾ ਇੱਕ ਸ਼ਲੋਕ ਪੜ੍ਹਦੇ ਹਾਂ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜਿਓ ਮੋਇਓ ਹੋਏ, ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਇਹ ਬਾਬੇ ਫਰੀਦ ਦਾ ਸ਼ਬਦ ਹੈ। ਕਹਿੰਦੇ ਕਿ ਉਹ ਮਨੁੱਖ ਪਿਛਲੀ ਰਾਤ ਦਾ ਭਾਵਨਾ ਅੰਮ੍ਰਿਤ ਵੇਲਾ, ਬਾਬਾ ਫਰੀਦ ਜੀ ਕਹਿੰਦੇ ਵੀ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਜਾਗਦਾ ਨਹੀਂ ਨਾ, ਉਹ ਸਮਝ ਲਓ ਵੀ ਵੇਖਣ ਨੂੰ ਜਿਉਂਦਾ ਪ੍ਰਤੀਤ ਹੁੰਦਾ ਪਰ ਅਸਲੀ ਮਰਿਆ ਹੋਇਆ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਂਦੜੋ ਮੋਇਓ ਏ, ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਭਲਿਆ, ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਤੈਨੂੰ ਭੁੱਲਿਆ ਨਹੀਂ। ਕਿਉਂ? ਆਪਾਂ ਸੌਂ ਜਾਂਦੇ ਹਾਂ, ਸਵਾਸ ਸਾਡੇ ਬਸ ਵਿੱਚ ਨਹੀਂ, ਲੇਕਿਨ ਪਰਿਪੂਰਨ ਪਰਮਾਤਮਾ ਸਾਡੇ ਅੰਦਰ ਆਕਸੀਜਨ ਭੇਜਦਾ ਅਤੇ ਕਾਰਬਨ ਡਾਈਆਕਸਾਈਡ ਕੱਢਦਾ। ਆਪਾਂ ਨੂੰ ਨਹੀਂ ਪਤਾ, ਲੇਕਿਨ ਉਹ ਆਪਣੀ ਕਿਰਿਆ ਕਰ ਰਿਹਾ, ਉਹ ਤੈਨੂੰ ਭੁੱਲਦਾ ਨਹੀਂ ਤੇ ਤੂੰ ਉਹਨੂੰ ਭੁੱਲ ਗਿਆ। ਯਾਦ ਰੱਖਣਾ, ਇਹ ਆਮ ਮੈਂ ਤਕਰੀਬਨ ਹਰ ਰੋਜ਼ ਬੇਨਤੀ ਕਰਦਾ, ਪ੍ਰਭੂ ਨਾਲ ਠੇਕਾ ਨਹੀਂ ਚੱਲਣਾ ਸਾਡੇ ਸਮਾਜ ਵਿੱਚ। ਇਹ ਮੈਂ ਤਕਰੀਬਨ ਹਰ ਰੋਜ਼ ਜਿੱਥੇ ਜਾਣਾ ਬੇਨਤੀ ਕਰਦਾ, ਵਿਗਿਆਨੀ ਜੀ ਇੰਨੇ ਪਾਠ ਕਰ ਲਏ ਨੇ, ਇੰਨਾ ਕੁਝ ਕਰ ਲਿਆ, ਮੇਰੀ ਨਿਮਰਤਾ ਅਤੇ ਅਦਬ ਸਾਹਿਬ ਬੇਨਤੀ ਵੀ ਗੁਰਮੁਖੋ ਆਪਾਂ ਪਾਠਾਂ ਦੀ ਗਿਣਤੀ ਕਰਾਂਗੇ, ਪਾਪਾਂ ਦੀ ਨਹੀਂ ਹੋਣੀ। ਕਿਉਂਕਿ ਗੁਰਬਾਣੀ ਕਹਿੰਦੀ ਲੇਖੇ ਕਤੇ ਨਾ ਛੁੱਟ ਗਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਮੇਰੇ ਵਾਹਿਗੁਰੂ, ਲੇਖੇ ਨਾਲ ਬਾਤ ਨਹੀਂ ਛੁੱਟਣੀ, ਤੂੰ ਬਖਸ਼ਾਂਦਾ ਤੇ ਸਾਡੇ ਤੇ ਕਿਰਪਾ ਕਰੀ, ਸਾਨੂੰ ਮੁਆਫ ਕਰ ਦੀ। ਆਪ ਆਮ ਕਰਕੇ ਕਹਿ ਦੇਣੇ ਆ, ਗਿਆਨੀ ਜੀ ਮੈਂ ਫਲਾਣੇ ਬੰਦੇ ਨੂੰ ਜਾਣਦਾ, ਉਹਨੇ ਜ਼ਿੰਦਗੀ ਪ੍ਰਜੰਤ ਕਦੇ ਕਿਸੇ ਨੂੰ ਮਾੜਾ ਨਹੀਂ ਆਖਿਆ। ਬਿਲਕੁਲ ਠੀਕ ਹੈ, ਚੰਗਾ ਕੀਤਾ ਨਹੀਂ ਆਖਿਆ ਭਾਈ, ਕਿਸੇ ਨੂੰ ਉਹਨੇ ਕੌੜਾ ਵਚਨ ਨਹੀਂ ਕਿਹਾ। ਗੁਰਮੁਖੋ, ਸਾਡੇ ਵਡੇਰਿਆਂ ਦੇ ਕਹਿਣ ਮੁਤਾਬਕ ਤਿੰਨ ਤਰ੍ਹਾਂ ਦੇ ਪਾਪ ਹਨ, ਇੱਕ ਮਾਨਸਿਕ ਪਾਪ, ਇੱਕ ਵਾਚਕ ਪਾਪ ਔਰ ਇੱਕ ਸਰੀਰਕ ਪਾਪ। ਸਰੀਰਕ ਪਾਪ ਤੋਂ ਭਾਵ ਹੁੰਦਾ ਵੀ ਆਪਾਂ ਕਿਸੇ ਨਾਲ ਲੜ ਝਗੜ ਪਏ ਤੇ ਉਹਨੂੰ ਸੱਟ ਮਾਰ ਦਿੱਤੀ। ਬਚਨ ਦਾ ਭਾਵ ਹੁੰਦਾ ਹੈ ਕਿ ਕਿਸੇ ਨੂੰ ਮਾੜਾ ਬਚਨ ਬੋਲਿਆ, ਆਪਾਂ ਮਾੜਾ ਬਚਨ ਬੋਲਣ ਦੀ ਗੱਲ ਗੌੜਦੇ ਨਹੀਂ, ਲੇਕਿਨ ਜਿਹੜਾ ਬਚਨ ਹੈ ਨਾ ਮਾੜਾ ਹੈ। ਗੁਰਮੁਖੋ, ਅਸੀਂ ਗ੍ਰੰਥਾਂ ਦਾ ਮੁਤਾਲਿਆ ਕਰਦੇ ਤੇ ਇੱਕ ਬਚਨ ਨੇ ਹਜ਼ਾਰਾਂ ਕੂਹਣੀਆਂ ਫੌਜ ਗਰਕ ਕਰ ਦਿੱਤੀ। ਅਸੀਂ ਕੌਰਵਾਂ ਤੇ ਪਾਂਡਵਾਂ ਦਾ ਇਤਿਹਾਸ ਪੜ੍ਹਦੇ ਹਾਂ, ਉੱਥੇ ਲਿਖਿਆ ਹੈ ਕਿ ਪਾਂਡਵਾਂ ਨੇ ਮਕਾਨ ਤਿਆਰ ਕੀਤਾ, ਜਿਵੇਂ ਆਪਾਂ ਸਕਿਆਂ ਸੋਦਰਿਆਂ ਭੈਣਾਂ ਭਰਾਵਾਂ ਨੂੰ ਬੁਲਾਉਂਦੇ ਵੀ ਸਾਡੇ ਤੁਸੀਂ ਦਰਸ਼ਨ ਦੇ, ਅਸੀਂ ਮੂਰਤ ਕਰਨਾ ਹੈ। ਬੁਲਾਇਆ, ਆਏ ਔਰ ਦੁਰਯੋਧਨ ਦਾ ਪੈਰ ਤਿਲਕ ਗਿਆ ਤੇ ਰਸੋਈ ਵਿੱਚ ਦ੍ਰੋਪਦੀ ਖਲੋਤੀ ਸੀ, ਕਹਿਣ ਲੱਗੀ ਆਖਿਰਕਾਰ ਅੰਨੇ ਦਾ ਅੰਨਾ ਹੀ ਰਿਹਾ ਨਾ, ਅੰਧ ਕਾ ਅੰਧ ਲਿਖਿਆ ਉੱਥੇ, ਆਪਾਂ ਪੰਜਾਬੀ ਚ ਕਹਿੰਦੇ ਅੰਨੇ ਦਾ ਅੰਨਾ। ਆਪਾਂ ਆਪਣੇ ਬਾਪ ਦੀ ਭਾਵੇਂ ਇਤਨਾ ਕਰੀਏ, ਸਤਿਕਾਰ ਨਾ ਕਰੀਏ, ਪਰ ਕੋਈ ਬੰਦਾ ਸਾਡੇ ਬਾਪ ਦੇ ਮਾਰੇ ਮਾੜਾ ਸ਼ਬਦ ਕਵੇ ਤੇ ਆਪਾਂ ਜੁੜ ਨਹੀਂ ਜਰ ਨਹੀਂ ਸਕਦੇ, ਭਾਵੇਂ ਆਪਾਂ ਪਿਓ ਨੂੰ ਪਾਣੀ ਵੀ ਨਾ ਪੁੱਛੀਏ। ਉਹਨੂੰ ਇਹ ਗੱਲ ਚੁਭੀ ਤੇ ਉਹਨੇ ਆਖਿਆ ਭਾਬੀ, ਕਿਤੇ ਮੌਕਾ ਮਿਲੇਗਾ ਦੱਸਾਂਗੇ ਅੰਨ ਦਾ ਸਜਾਖਾ ਕਿਵੇਂ ਹੁੰਦਾ ਹੈ। ਬੜੀ ਲੰਮੀ ਕਥਾ ਤੁਸੀਂ ਸਾਰੇ ਜਾਣਦੇ ਹੋ, ਜੂਆ ਖੇਡੇ, ਪਾਂਡਵ ਦ੍ਰੋਪਦੀ ਨੂੰ ਹਾਰ ਗਏ, ਉਹਦੇ ਮਨ ਵਿੱਚ ਇੰਨਾ ਗੁੱਸਾ ਹੈ ਕਿ ਉਹਨੇ ਆਪਣੇ ਛੋਟੇ ਭਰਾ ਦੁਸ਼ਾਸਨ ਨੂੰ ਆਖਿਆ ਕਿ ਕੱਕ ਮਿੱਤਰਾ, ਜਲਦੀ ਜਲਦੀ ਜਾ ਤੇ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੂ ਕੇ ਇੱਥੇ ਲਿਆ। ਇਹ ਗੱਲ ਕਿਸੇ ਮੈਂ ਆਮ ਬੰਦੇ ਦੀ ਨਹੀਂ ਕਹਿ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਪੰਕਤੀ ਲਿਖੀ ਹੈ, ਕਹਿੰਦੇ ਅੰਦਰ ਸਭਾ ਦੁਸ਼ਾਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਣਦੀ। ਇਹ ਸਾਖੀ ਦੋ ਪੱਖ ਸਾਨੂੰ ਮਿਲਣਗੇ, ਚੰਗਾ ਤੇ ਮਾੜਾ। ਆਪਣੇ ਨੌਕਰਾਂ ਨੂੰ ਕਹਿਣ ਲੱਗਾ ਇਹਨੂੰ ਬੇਪਰਦ ਕਰੋ, ਨੰਗੀ ਕਰੋ। ਉਸੇ ਪੌੜੀ ਚ ਭਾਈ ਸਾਹਿਬ ਭਾਈ ਲਿਖਦੇ ਨੇ, ਕਹਿੰਦੇ ਨੇ ਅੱਖਾਂ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਜਦੋਂ ਉਹ ਕੱਪੜੇ ਲਾਉਣ ਲੱਗੇ ਨਾ ਬੀਪੀ ਦ੍ਰੋਪਦੀ ਨੇ ਸਾਰੀਆਂ ਦੀਆਂ ਆਸਾਂ ਛੱਡ ਕਰਕੇ ਅੱਖਾਂ ਮੀਟ ਕੇ ਕੇਵਲ ਤੇ ਕੇਵਲ ਪ੍ਰਭੂ ਦਾ ਧਿਆਨ ਕੀਤਾ। ਅੱਖਾਂ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਮੇਰੇ ਤੇ ਕਿਰਪਾ ਕਰ ਮੇਰੀ ਪੱਤ ਰੱਖ। ਤੇ ਅਗਲੀ ਪੰਕਤੀ ਚ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਕੱਪੜਿਆਂ ਦੇ ਢੇਰ ਲੱਗਾ ਹੈ, ਕੱਪੜੇ ਲਾਉਣ ਵਾਲੇ ਥੱਕ ਗਏ ਪਰ ਕੱਪੜੇ ਦੇਣ ਵਾਲਾ ਥੱਕਿਆ ਨਹੀਂ। ਅੱਜ ਕੱਲ੍ਹ ਸਾਡੀ ਬੋਲੀ ਚ ਆਮ ਕਹਾਵਤ ਬਣ ਗਈ ਗਿਆਨੀ ਜੀ, ਇਹ ਬੈਕਗਰਾਉਂਡ ਕੀ ਹੈ ਜੀ? ਇਹ ਲਫ਼ਜ਼ ਅੰਗਰੇਜ਼ੀ ਦਾ ਤੇ ਆਮ ਆਪਾਂ ਪ੍ਰਚਲਿਤ ਬੋਲਦੇ ਹਾਂ, ਬੈਕਗਰਾਉਂਡ ਪਿਛੋਕੜ। ਭਾਈ ਸਾਹਿਬ ਇਹਦਾ ਪਿਛੋਕੜ ਕੀ ਹੈ ਕਿ ਇੰਨੇ ਬੰਦੇ ਉਹਨੂੰ ਬੇਪਰਦ ਕਰਨ ਲੱਗੇ ਤੇ ਉਹ ਨੰਗੀ ਨਾ ਹੋਈ? ਇਹਦਾ ਜਵਾਬ ਮੈਂ ਗ੍ਰੰਥ ਚ ਪੜਿਆ, ਉਹਦਾ ਨਾਮ ਹੈ ਨਰਾਇਣ ਹਰੀ ਉਪਦੇਸ਼। ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਨੇ ਉਹਦੇ ਜ਼ਿਕਰ ਕੀਤਾ, ਸੰਤ ਗੁਰਦੇਵ ਸਿੰਘ ਹੋਏ ਨੇ ਨਿਮਲੇ ਕੋਈ। ਕਹਿੰਦੇ ਵੀ ਜਦੋਂ ਇਹ ਬੀਬੀ ਦ੍ਰੋਪਦੀ ਆਪਣੇ ਪੇਕਿਆਂ ਦੇ ਘਰ ਸੀ ਨਾ, ਇਹ ਆਪਣੀਆਂ ਸਖੀਆਂ ਨਾਲ ਸੈਰ ਕਰਨ ਸ਼ਾਮ ਨੂੰ ਗਈ। ਇੱਕ ਦਰਵਾਸ਼ਾ ਨਾਮ ਦਾ ਰਿਸ਼ੀ ਉਸੇ ਇਸ਼ਨਾਨ ਕਰ ਰਿਹਾ ਸੀ, ਬਜ਼ੁਰਗ ਸੀ, ਲੰਗੋਟੀ ਰੁੜ ਗਈ। ਉਹਨੇ ਆਵਾਜ਼ ਮਾਰ ਕੇ ਆਖਿਆ ਵੀ ਸੁਣਦਾ ਗਿਣਦਾ ਵੇ ਤੇ ਮੈਨੂੰ ਥੋੜ੍ਹਾ ਜਿਹਾ ਕੱਪੜਾ ਦੇ ਵੀ ਮੈਂ ਆਪਣਾ ਪਰਦਾ ਢੱਕ ਲਾਂ। ਬੀਬੀ ਦ੍ਰੋਪਦੀ ਦੇ ਕੰਨਾਂ ਚ ਆਵਾਜ਼ ਪਈ, ਉਹਨੇ ਆਪਣੀ ਚੁਨੀ ਨਾਲ ਥੋੜ੍ਹਾ ਜਿਹਾ ਕੱਪੜਾ ਪਾੜਿਆ, ਉਹਨੇ ਸੁੱਟਿਆ ਤੇ ਉਹ ਬਜ਼ੁਰਗ ਸੀ ਫੜਿਆ ਨਾ ਗਿਆ। ਕਹਿਣ ਲੱਗਾ ਧੀਏ ਪਿਓ ਤੇ ਧੀ ਦਾ ਕੋਈ ਪਰਦਾ ਨਹੀਂ, ਮੇਰੀ ਬੱਚੀ ਇਹ ਲਾਗੇ ਹੋ ਕੇ ਫੜਾ। ਉਹਨੇ ਫੜਾਇਆ, ਮਹਾਤਮਾ ਨੇ ਪਰਦਾ ਢੱਕ ਕੇ ਉੱਪਰ ਨੂੰ ਅੱਖਾਂ ਕਰਕੇ ਇਤਿਹਾਸ ਰੁੜ ਕੇ ਬੇਨਤੀ ਕੀਤੀ, ਹੇ ਭਗਵਾਨ ਇਸ ਬੱਚੀ ਨੇ ਮੇਰਾ ਪਰਦਾ ਢੱਕਿਆ ਤੇ ਤੂੰ ਇਹਦਾ ਪਰਦਾ ਢੱਕੀ। ਮੈਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਦਰਬਾਰ ਚ ਬੇਨਤੀ ਕਰ ਰਿਹਾ, ਮੈਸੇਜ ਦੇ ਰਿਹਾ, ਗੁਰਮੁਖੋ ਪਰਦੇ ਪਾੜਿਆ ਨਾ ਕਰੀਏ, ਪਰਦੇ ਢੱਕਿਆ ਕਰੀਏ, ਪ੍ਰਮਾਤਮਾ ਸਾਡਾ ਪਰਦਾ ਢੱਕੇਗਾ। ਕਿਸੇ ਦੇ ਘਰ ਨਿੱਕੀ ਜੀ ਗੱਲ ਹੁੰਦੀ ਆਪਾਂ ਛੱਜ ਵਿੱਚ ਪਾ ਕੇ ਛੱਟਦੇ ਹਾਂ। ਇਸ ਪ੍ਰਕਾਰ ਕਿਸੇ ਦਾ ਪਰਦਾ ਢੱਕਾਂਗੇ ਭਗਵਾਨ ਸਾਡਾ ਢੱਕੇਗਾ। ਮੈਂ ਉਹ ਗੱਲ ਕਰਨ ਲੱਗਾ ਸਾ ਪਾਪ ਦੀ, ਇੱਕ ਮਾਨਸਿਕ ਪਾਪ, ਇੱਕ ਸਰੀਰਕ ਪਾਪ ਤੇ ਇੱਕ ਵਾਚਕ ਪਾਪ। ਕਿਸੇ ਨੂੰ ਕੈੜਾ ਪੌੜਾ ਬਚਨ ਕਹਿਣਾ, ਇਹਦੇ ਬਾਰੇ ਸਾਨੂੰ ਟਕਸਾਲ ਚ ਇੱਕ ਦ੍ਰਿਸ਼ਟਾਂਤ ਪੜਾਇਆ ਮਹਾਂਪੁਰਸ਼ਾਂ ਨੇ। ਇਹ ਦ੍ਰਿਸ਼ਟਾਂਤ ਇਹ ਸਾਖੀ ਨਹੀਂ। ਇੱਕ ਲੱਕੜਹਾਰਾ ਲੱਕੜਾਂ ਕੱਟਣ ਜਾਂਦਾ ਹੈ ਤੇ ਉਹਦਾ ਸ਼ੇਰ ਨਾਲ ਪ੍ਰੇਮ ਪੈ ਗਿਆ ਤੇ ਸ਼ੇਰ ਨੂੰ ਕਹਿਣ ਲੱਗਾ, ਮਿੱਤਰਾ ਕਿਤੇ ਮੇਰੇ ਘਰ ਵੀ ਆ। ਸ਼ੇਰ ਕਹਿੰਦਾ ਵੀ ਮੈਂ ਤਾਂ ਜਾਨਵਰ ਹਾਂ। ਕਹਿਣ ਲੱਗਾ ਪਰ ਪ੍ਰੇਮ ਕਾਹਦਾ ਹੋਇਆ? ਉਹਨੇ ਆਪਣੀ ਧਰਮ ਪਤਨੀ ਨੂੰ ਆਖਿਆ ਵੀ ਮੇਰੇ ਮਿੱਤਰ ਨੇ ਅੱਜ ਆਉਣਾ ਤੇ ਭਲਿਆ ਭਾਗਾਂ ਵਾਲ ਗਏ, ਮਾੜਾ ਮੋਟਾ ਘਰ ਨੂੰ ਸਵਾਰ, ਜਿਵੇਂ ਪੁਰਾਣਾ ਜ਼ਮਾਨਾ ਹੁੰਦਾ ਸੀ ਵੀ ਲੋਕ ਬੀਬੀਆਂ ਭੈਣਾਂ ਨੇ ਪੋਚੇ ਫੇਰਨੇ, ਹੁਣ ਤਾਂ ਫਰਸ਼ ਆ ਗਏ ਨੇ ਆਪਣੇ। ਉਹਨੇ ਪੋਚਾ

0: स्वामी जी की आख्या जे ते सतगुरु अर्जन दे सच्चे पातशाह हसके कहण लगे गंगा जी मैं तेनू ए आख्या भी उन्हां दे गहने लोकां उन्हां ने ला लैणे ने जिहड़ा मैं तेनू देना ना ए नाल जाएगा। ते कहण लगी मैं समझ जाणी डंडी झुकी कन्नां दीआं वालीआं कहिंदे नहीं भोलीए जन नानक अंत वार नाम गहना अंत दे मौके ते भगवान का नाम रूपी कहना यह नाल जाना है बाकी जिन्ना कुछ गुरमुखो साडा इत्थे दा इत्थे रह जाना है। गहने की गल कर रहे कपड़िया की सवेरे जागण की धन गुरु अर्जन दे सचे पातशाह मैंने रात नूं माता गंगा जी नूं कोल बिठाया ते कहन लगे गंगा ओ बाकी सोना तां लोकी सुनियारां कोल कढ़ाउण जांदे आ मैं तेनूं गहना कड़के दिया। माता गंगा जी नूं कोल बिठाया और गुरु पंचम पातशाह ने उस दिन यह बाणी उच्चारण की बावन अखरी और उस विच ए आचार्या है चलांगे उठ नाम जाप निस बासर आराध कारा तुझे ना व्यापी नानक मिटे उपाध यह उहदियां पंक्तियां इस बाणी दियां जिहड़ा अमृत वेला ना चलांगे तो इहनूं चलांगा क्यों कहा है सारे जने अपने जीवन झाती मारिया जे गरीबां ते मीरां दे घरां विच भंगूड़े ते झलियां हुंदियां ने जिहड़े सौखे परिवार ने ना उन्हां दे घर भंगूड़ा हुंदा ते बच्चे नूं भंगूड़े च पा करके उहदी मां हलाउंदी ते बच्चा सौं जांदा है। मैं एक सधारण परिवार विच जम्मिया मैं पिंडां च वेख्या है साडे पिंडां विच आम परिवारां विच बीबियां ने मंजे दी बाही नाल एक कपड़ा बन्न देना उहदे च बच्चा पा करके उहनूं हलाउणा ते बच्चे ने सौं जाना। यह मैं नहीं कहिंदा गुरु अर्जन दे सच्चे पातशाह ने दृष्टांत दिता है जिवें भंगूड़े विच पाया बच्चा हलाईदा ते सौं जांदा है जिवें झल्ली च पाए बच्चे नूं हलाईदा ते सौं जांदा है। जिहड़ा अमृत वेड़ा सारे जने झाती मारो रात नूं भावें आपां गल्लां करदे रहिए ते अमृत वेले सानूं नींद आउणी शुरू हो जांदी है सारियां तां गल्लां करो अमृत वेले नींद ढा लैंदी पर गुरदेव कहिंदे सौ ना चलांगे उठ नाम जप आपां कहांगे फिर के होवेगा की हजूर कहिंदे चलांगे उठ नाम जप निस बासर आराध कारा तुझे ना व्यापी नानक मिटे उपाध गुरमुखा जिहड़ी विघन ने ना यह तेरे किसे काम च आउणगी नहीं करता पुरख खलोआ वाल ना विंगा होआ इहदे च वाहिगुरु जामन होवेगा तेरे काम च विघन नहीं पाएगा। इस करके मेरे पातशाह कहिंदे कि वह मनुख जेड़े प्राणा दे पति मालक नूं भुल गए ने उन्हां नूं माड़े कर्मां वाले बदकिस्मत कहना करो
1: सोई गनहो अभागा
0: भाई मंद भागा है
1: चरण कमल जाका मन राग्यो
0: और जिन्हां गुरमुख प्यारियां दा मन गुरु परमेश्वर दे चरण कमलां नाल जुड़ गया कई गल्लां गुरमुखो साडी ड्यूटी दे मुताबक सानू इतिहास विचों तुहानू नर सुनाउणियां पैंदियां ने पर मान राण हो जांदा कि यह हो सकता है। मैं सतवें पातशाह दे इतिहास विच पढ़िया उस मौके यह मर्यादा सी गुरु घर विच भी जदों लंगर तैयार हुंदा ना ते सतगुरु पातशाह उत्थे जा के अरदास बेनती करदे ते मुड़ के लंगर वरताउंदे गुरु हर सच्चे पातशाह दे इतिहास की घटना जो लिखत विच है कि पातशाह अपने चरण जिवें आपां कुर्सी ते बहने आ सोफे ते बहने चरण लमका पैर लमका के गुरु हर सच्चे पातशाह इउं बैठे ने और सिखां ने आण के बेनती की पातशाह लंगर तैयार है हजूर इशारा करदे ने कहिंदे भी गुरमुखो कोई गल नहीं उथे लिखिया भी टाइम बाबा लेट हो गया ते कहिंदे पातशाह गल की है कहिंदे गुरमुखो मेरा प्रेमी एक चरण फड़ के बैठा ते मैं चाहना भी उहदी बिरती ना उखड़ जाए ये लिखिया जी बेनती मैं करना भी कोल नहीं बनाया आ गुरु हर रह सच्चे पातशाह इतिहास विच ये लिखी हुई पंक्ति है इहदा आपां हुण वाले पासे अर्थ करिए भी आपां गुड़का फड़िया हुंदा है अखर गिणी जाने हैं लेकिन सुरती सुल्तानपुर के काजी वाकू साड़ी घोड़े मोड़न विच हुंदी है ਆਪਾਂ ਸੁਲਤਾਨਪੁਰ ਸਾਹਿਬ ਜਾਂਦੇ ਹਾਂ ਨਾ, ਉੱਥੇ ਗੁਰਦੁਆਰਾ ਸਾਹਿਬ ਅੰਤਰਜਾਮਤਾ ਸਾਹਿਬ ਸੁਲਤਾਨਪੁਰ, ਉਹਦਾ ਇਤਿਹਾਸ ਹੈ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ 3 ਦਿਨ 20 ਨਦੀ ਵਿੱਚ ਚੁੱਭਾ ਮਾਰਿਆ ਅਤੇ ਬਚਨ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਜਿਹੜਾ ਉੱਥੋਂ ਦਾ ਚੌਧਰੀ ਸੀ ਨਾ ਦੌਲਤ ਰਾਏ, ਉਹ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਤਾਂ ਕਹਿ ਦਿੱਤਾ ਵੀ ਨਾ ਅਸੀਂ ਹਿੰਦੂ ਨਾ ਮੁਸਲਮਾਨ, ਅਤੇ ਫਿਰ ਸਾਡਾ ਨਮਾਜ਼ ਪੜ੍ਹੋ। ਕਹਿਣ ਲੱਗੇ ਕੋਈ ਗੱਲ ਨਹੀਂ ਪੜ੍ਹਾਂਗੇ। ਸਾਡੇ ਵਰਗੇ ਸੌੜੀ ਸੋਚ ਵਾਲੇ ਕਹਿਣ ਲੱਗੇ ਵੀ ਵੇਖੋ ਗੱਲ ਵਿਗੜ ਗਈ ਵੀ ਬੇਬੇ ਨਾਨਕ ਦਾ ਭਰਾ ਨਮਾਜ਼ ਪੜ੍ਹੇਗਾ ਅਤੇ ਅਸੀਂ ਵੀ ਹੁਣ ਗਏ ਆਏ ਨਾ। ਲੇਕਿਨ ਭਾਈਆ ਜੈ ਰਾਮ ਅਤੇ ਬੇਬੇ ਨਾਨਕ ਕਹਿੰਦੇ ਨੇ ਵੇਖੋ ਤਾਂ ਸਹੀ ਹੁੰਦਾ ਕੀ ਹੈ। ਬੜਾ ਇਕੱਠ ਹੋਇਆ ਜੁੰਮੇ ਵਾਲੇ ਦਿਨ, ਸਾਰੇ ਜਾਣੇ ਨਮਾਜ਼ ਪੜ੍ਹਨ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਖਲੋਤੇ ਨਾਲ ਖਿੜਖਿੜਾ ਕੇ ਹੱਸੀ ਜਾਂਦੇ ਨੇ। ਮੁਸਲਮਾਨਾਂ ਦੇ ਵਿੱਚ ਇੱਕ ਮੈਂ ਇਹ ਤਕਰੀਬਨ ਆਮ ਬੇਨਤੀ ਕਰਦਾ ਰਹਿੰਦਾ, ਉਹ ਨਮਾਜ਼ ਪੜ੍ਹਦੇ ਗੱਲਾਂ ਨਹੀਂ ਜੀ ਕਰਦੇ ਅਤੇ ਆਪਾਂ ਨਿਤਨੇਮ ਕਰਦੇ ਜਿੰਨੀ ਦੁਨੀਆਂ ਦੀਆਂ ਗੱਲਾਂ ਉਹ ਸਾਰੀਆਂ ਕਰ ਲੈਂਦੇ ਆ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਅਤੇ ਕਾਕਾ ਮੇਰੀ ਗੱਡੀ ਦਾ ਧਿਆਨ ਕਰ ਲਾ ਮਾੜਾ ਜਿਹਾ, ਪਾਣੀ ਪਾ ਦੇ, ਸ਼ੀਸ਼ੇ ਖਰਾਬ ਨੇ। ਨਮਸਤਵੰਗ ਕਾਲੇ, ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਅਤੇ ਆਹ ਥੋੜ੍ਹਾ ਜਿਹਾ ਮਿੱਠਾ ਘੱਟ ਰੱਖੀ ਭਾਗਾਂ ਵਾਲੀ, ਇਹ ਪਾਠ ਹੋ ਰਿਹਾ। ਪਾਠ ਹੁੰਦਿਆਂ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਮੈਂ ਆਪਣੇ ਘਰ ਨਿਤਨੇਮ ਕਰਦਾ ਅਤੇ ਮੈਂ ਆਪਣੇ ਪਰਿਵਾਰ ਨੂੰ ਆਖਿਆ ਵੀ ਮੇਰਾ ਕੁੰਡਾ ਨਹੀਂ ਖੜਕਾਉਣਾ। ਕਿਉਂ? ਮੈਂ ਗੁਰੂ ਨਾਨਕ ਪਾਤਸ਼ਾਹ ਦੀ ਗੋਦੀ ਚੋਂ ਨਾ, ਅਤੇ ਗੁਰੂ ਨਾਨਕ ਪਾਤਸ਼ਾਹ ਦੀ ਗੋਦੀ ਤੋਂ ਵੱਡਾ ਕਿਹੜਾ ਜ਼ਰੂਰੀ ਕੰਮ ਹੈ? ਜਿਹੜਾ ਆਪਾਂ ਨਿਤਨੇਮ ਕਰਦੇ ਨਾ, ਇਹ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੋਦੀ ਵਿੱਚ ਉਹਨਾਂ ਦੇ ਬੱਚਿਆਂ ਖੇਡਦੇ ਹਾਂ। ਮੁੱਕਦੀ ਗੱਲ, ਨਮਾਜ਼ ਪੂਰੀ ਹੋਈ। ਜਿਹੜਾ ਉਹ ਦੌਲਤ ਖਾਂ ਸੀ ਉਹਨੂੰ ਗਰਮੀ ਬੜੀ ਪਈ, ਇਹਨੇ ਸਾਨੂੰ ਨਮਾਜ਼ ਨੂੰ ਮਿੱਟੇ 'ਚ ਸਮਝਿਆ। ਕਹਿੰਦੇ ਭਾਈ ਤੁਹਾਨੂੰ ਆਖਿਆ ਸੀ ਸਾਡਾ ਨਮਾਜ਼ ਪੜ੍ਹੋ, ਤੁਸੀਂ ਕਿਹਾ ਸੀ ਪੜ੍ਹਾਂਗੇ ਅਤੇ ਪੜ੍ਹੀ ਕਿਉਂ ਨਹੀਂ? ਕਹਿੰਦੇ ਮੈਂ ਤਾਂ ਪੜ੍ਹ ਲਈ ਆਇਆ ਸਾਂ, ਪਰ ਤੁਸੀਂ ਆਖਿਆ ਸੀ ਨਾਲ ਪੜ੍ਹਨੀ ਅਤੇ ਨਾਲ ਪੜ੍ਹਦਾ ਕਿਵੇਂ? ਕਹਿੰਦੇ ਗੱਲ ਨਹੀਂ ਸਮਝੇ। ਹਜ਼ੂਰ ਕਹਿੰਦੇ ਜਿਹੜਾ ਕਾਜੀ ਇਹਨੂੰ ਪੁੱਛ, ਇਹਦੇ ਕਰ ਘੋੜੀ ਸੂਈ ਹੈ ਅਤੇ ਵਿਸ਼ੇਰਾ ਦਿੱਤਾ ਅਤੇ ਇਹਦੀ ਸੁਦਾ ਸੀ ਕਿਤੇ ਵਿਸ਼ੇਰਾ ਖੂਹ 'ਚ ਨਾ ਡਿੱਗ ਪੈ। ਇੱਥੇ ਊੜ ਕਪੈੜ ਕਰੀ ਜਾਂਦਾ ਸੀ, ਮੋੜਦਾ ਸੀ ਵਿਸ਼ੇਰਾ। ਕਹਿਣ ਲੱਗਾ ਜੀ ਤੁਸੀਂ ਚਲੋ ਇਹਦੀ ਗੱਲ ਤਾਂ ਛੱਡੋ, ਮੇਰੇ ਨਾਲ ਕਰ ਖੇਡ ਨਮਾਜ਼ ਪੜ੍ਹ ਲੈਂਦੇ। ਹਜ਼ੂਰ ਹੱਸ ਕੇ ਖਿੜਖਿੜਾ ਕੇ ਕਹਿਣ ਲੱਗੇ ਭਾਈ ਤਗੜਿਆਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਨੇ, ਇਹ ਤਾਂ ਹੋ ਸਕਦਾ ਸੀ ਵੀ ਆਪਣਾ ਵਿਸ਼ੇਰਾ ਬੰਨ ਕੇ ਅਤੇ ਇੱਥੇ ਆ ਜਾਂਦਾ। ਤੂੰ ਤਾਂ ਕਾਬਲ ਵਿੱਚ ਜਾ ਕੇ ਘੋੜੇ ਖਰੀਦਦਾ ਸਾਂ, ਕਿੱਥੇ ਕਾਬਲ ਅਤੇ ਕਿੱਥੇ ਸੁਲਤਾਨਪੁਰ, ਔਰ ਉਸ ਨਵਾਬ ਨੇ ਅਤੇ ਕਾਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਮੇਰੇ ਕਹਿਣ ਤੋਂ ਭਾਵ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਨਾ, ਅਤੇ ਆਪਾਂ ਨੂੰ ਤਰੀਕਾ ਦੱਸਿਆ ਹਸਤੀ ਸਿਰ ਜੋ ਅੰਕ ਸਹਾਇ, ਨਿਤਨੇਮ ਕਰਨ ਦਾ ਤਰੀਕਾ ਹਸਤੀ ਸਿਰ ਜੋ ਅੰਕ ਸਹਾਇ, ਐਨ ਨਜਿਓਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਰ ਲਿਆ। ਜਿਵੇਂ ਹਾਥੀ ਦੇ ਸਿਰ 'ਤੇ ਕੁੰਡਾ ਹੁੰਦਾ ਨਾ, ਉਹ ਨਿੱਕਾ ਜਿਹਾ ਕੁੰਡਾ ਹੁੰਦਾ, ਜਿਵੇਂ ਸਾਡੇ ਬੋਰੀਆਂ ਚੁੱਕਣ ਵਾਲੇ ਭਰਾ ਵਰਤੇ ਨੇ, ਉਹ ਕੁੰਡਿਆ ਹਾਥੀ ਨੂੰ ਚਬਾ ਕਰਕੇ ਆਪਣੀ ਮਰਜ਼ੀ ਦੇ ਮੁਤਾਬਕ ਤੋਰਦੇ ਨੇ ਵੀ ਸੱਜੇ ਨੂੰ ਹੋ ਜਾ ਅਤੇ ਖੱਬੇ ਨੂੰ ਹੋ ਜਾ। ਜਿਵੇਂ ਕੁੰਡੇ ਦੇ ਨਾਲ ਹਾਥੀ ਨੂੰ ਮੋੜਿਆ ਜਾਂਦਾ ਹੈ, ਇਸੇ ਪ੍ਰਕਾਰ ਗੁਰਮੁਖੋ ਗੁਰੂ ਦੇ ਸ਼ਬਦ ਰੂਪੀ ਕੁੰਡੇ ਦੇ ਨਾਲ ਆਪਾਂ ਆਪਣੇ ਮਨ ਰੂਪੀ ਹਾਥੀ ਨੂੰ ਮੋੜਨਾ ਹੈ। ਤੁਸੀਂ ਕਹੋ ਵੀ ਭਾਈ ਸਾਹਿਬ ਕੁੰਡਾ ਕੀ ਹੋਇਆ? ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਉੱਥੇ ਕੁੰਡਾ ਹੈ, ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਆਪਣੇ ਕੰਨਾਂ ਨੂੰ ਸੰਬੋਧਨ ਕਰਕੇ ਆਖਿਆ ਤੁਹਾਨੂੰ ਵਾਹਿਗੁਰੂ ਨੇ ਸੰਸਾਰ ਵਿੱਚ ਪੈਦਾ ਕੀਤਾ, ਝੂਠ ਸੁਣ ਲਈ ਨਹੀਂ ਕੀਤਾ, ਸੱਚ ਸੁਣ ਲਈ ਕੀਤਾ, ਅਤੇ ਮੈਨੂੰ ਮਾਫ਼ੀ ਦੇਣੀ। ਉਹ ਕਿਸੇ ਦੀ ਚੁਗਲੀ ਕਰਦੇ ਉਹਨੂੰ ਦੋ ਬੰਦੇ, ਅਤੇ ਆਪਾਂ ਉਹਨਾਂ ਨੂੰ ਕਹਿੰਦੇ ਪਰਾਂ ਪਰਾਂ ਗੱਲ ਕਰਦੇ, ਲਾਗੇ ਹੋ ਕੇ ਕਰੋ, ਭਾਵੇਂ ਇਹਨੂੰ ਵੀ ਜੂੜ ਖਵਾਓ, ਜਿਹੜੀ ਝੂਠ ਹੈ, ਕਿਸੇ ਦੀ ਨਿੰਦਿਆ ਚੁਗਲੀ ਹੈ ਨਾ, ਇੰਨੀ ਚੰਗੀ ਲੱਗਦੀ ਹੈ ਵੀ ਆਪਾਂ ਕਹਿੰਦੇ ਪਰਾਂ ਪਰਾਂ ਗੱਲਾਂ ਕਰਦੇ ਨੀ, ਮੇਰੇ ਲਾ ਕੇ ਗੱਲ ਕਰੋ, ਪਾ ਮੇਰੇ ਮੂੰਹ ਵਿੱਚ ਨਿੰਦਿਆ ਦਾ ਚੁਗਲੀ ਚਮਚਾ ਪਾਓ। ਇਹ ਸਰਵਣੋ ਮੇਰ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ ਪਾ, ਬਿਲਕੁਲ ਇਕਾਗਰ ਚਿੱਤ ਹੋ ਕੇ ਗੁਰੂ ਕੀ ਬਾਣੀ ਸੁਣੋ। ਤੇ ਬਾਣੀ ਆਪਾਂ ਦੂਜਿਆਂ ਨੂੰ ਸੁਣਾਈ ਜਾਂਦੇ ਹਾਂ, ਆਪ ਸੁਣਦੇ ਹੀ ਨਹੀਂ। ਹਸਤੀ ਸਿਰ ਜਿਉਂ ਅੰਕ ਸਹਿ ਐਰਨ ਜਿਉਂ ਸਿਰ ਦੇ, ਜਿਵੇਂ ਆਪਾਂ ਐਨ ਸਾਡੇ ਲੁਹਾਰ ਭਰਾ ਜਿਹੜੇ ਆ ਲੋਹੇ ਦਾ ਕੰਮ ਕਰਦੇ ਨੇ ਸਾਡੇ ਵੀਰ, ਐਨ ਤੇ ਲੋਹਾ ਰੱਖ ਕੇ ਤੇ ਮੁੜ ਕੇ ਥੌੜੇ ਨਾਲ ਸੱਟਾਂ ਮਾਰਦੇ ਨੇ, ਤੇ ਜੇ ਉਹ ਥੱਲੇ ਵਾਲਾ ਜਿਹੜਾ ਉਹ ਰੰਬਾ ਜਾਂ ਦਾਤਰੀ ਉਹਨੂੰ ਪਾਸੇ ਕਰ ਦਈਏ ਤੇ ਉਹ ਘੜਿਆ ਕਿਵੇਂ ਜਾਏਗਾ। ਭਾਵ ਜਿਹਨੂੰ ਬਾਬੇ ਬੁੱਲੇ ਸ਼ਾਹ ਨੇ ਆਖਿਆ, ਤੈਨੂੰ ਬੁੱਲਿਆ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ ਵੀ ਤੈਨੂੰ ਕੋਈ ਚੰਗਾ ਕਹੋ ਕੋ ਮਾੜਾ ਕਹਿ, ਸੱਟਾਂ ਝੱਲੀ ਚੱਲ ਪਾਸੇ ਨਾ ਆਓ। ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਹ ਸ੍ਰਿਸ਼ਟ ਕਰ ਲੇ। ਜੇ ਤੂੰ ਆਪਣਾ ਭਾਵ ਨਿਵਿਰਤ ਕਰ ਦੇਗਾ ਨਾ, ਤੂੰ ਸ੍ਰਿਸ਼ਟੀ ਦਾ ਰਾਜਾ ਬਣ ਜਾਏਗਾ, ਸ੍ਰਿਸ਼ਟੀ ਦਾ ਰਾਜਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਗੁਰਮੁਖ ਜਨ ਜਿਨ੍ਹਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਨਾਲ ਪ੍ਰੇਮ ਕਰਦਾ ਜੁੜਿਆ ਹੈ,
1: ਅਮੇ ਸਰੋਵਰ ਪਾਗਾ,
0: ਜਿਹੜੇ ਗੁਰਮੁਖ ਆਪਾਂ ਅੰਮ੍ਰਿਤ ਸਰੋਵਰ ਇਸ਼ਨਾਨ ਕਰਦੇ ਹਾਂ ਤੇ ਸਾਡੇ ਪਾਪ ਲਹਿ ਜਾਂਦੇ ਹਨ, ਇਸ ਪ੍ਰਕਾਰ ਉਸ ਨਾਮ ਰੂਪੀ ਸਰੋਵਰ ਚੁੱਭੀਆਂ ਮਾਰਨ ਦੇ ਨਾਲ ਸਾਡੀ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਂਦੀ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਸਾਨੂੰ ਸਾਰਿਆਂ ਨੂੰ ਕੰਠ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਭਾਵ ਕਮਾਤੇ। ਸ਼ੰਕਾਵਾਦੀ ਤਰਕਵਾਦੀ ਨਿਸ਼ਰਧਕ ਗੁਰੂ ਘਰ ਦਾ ਨਿੰਦਕ ਉਹ ਸਵਾਲ ਕਰਦਾ ਵੀ ਗੁਰੂ ਰਾਮਦਾਸ ਸਰੋਵਰ ਚ ਕੀ ਵਾਧਾ ਹੈ, ਗੁਰਮੁਖੋ ਆਪਾਂ ਅੰਮ੍ਰਿਤ ਛਕਿਆ ਤੇ ਗੁਰੂ ਕੇ ਪੰਜ ਪਿਆਰੇ ਸਹਿਮਾਨਾਂ ਨੇ ਪੰਜ ਬਾਣੀਆਂ ਪੜ੍ਹੀਆਂ, ਸਾਨੂੰ ਅੰਮ੍ਰਿਤ ਛਕਾਇਆ ਤੇ ਮੁੜ ਕੇ ਉਹਨਾਂ ਕਲਗੀਧਰ ਪਾਤਸ਼ਾਹ ਦਾ ਸਾਨੂੰ ਹੁਕਮਨਾਮਾ ਦੱਸਿਆ ਵੀ ਗੁਰਮੁਖੋ ਅੱਜ ਤੋਂ ਤੁਹਾਡੇ ਜਿੰਨੇ ਗੁਨਾਹ ਤੇ ਪਾਪ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਾਗਜ਼ ਪਾੜ ਕੱਤਿਆ ਜੇ, ਕੋਈ ਮਨ ਤੇ ਬੋਝ ਨਹੀਂ ਪਾਉਣਾ, ਔਰ ਤੁਸੀਂ ਗੁਰੂ ਕਾ ਅੰਮ੍ਰਿਤ ਛਕਿਆ, ਤੁਹਾਡਾ ਜੰਮਣ ਤੇ ਮਰਨ ਕੱਟਿਆ ਗਿਆ ਇਸ ਅੰਮ੍ਰਿਤ ਦੇ ਨਿਯਮਾਂ ਦੀ ਪਾਲਣਾ ਕਰਨੀ। ਪੰਜ ਬਾਣੀਆਂ ਪੜ੍ਹਦੇ ਨੂੰ ਘੰਟਾ ਲੱਗੇ, ਸਵਾ ਘੰਟਾ ਲੱਗੇ, ਤੇ ਗੁਰਮੁਖੋ ਜਿੱਥੇ ਅੱਠੇ ਪਰ ਬਾਣੀ ਦਾ ਜਾਪ ਹੁੰਦਾ ਉਹ ਸਰੋਵਰ ਨਾਲ ਪਾਪਾ ਪਾਪ ਪਾਪ ਕਿਵੇਂ ਨਾ ਲੈਣਗੇ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਸਰੋਵਰ ਹੈ, ਅੱਠੇ ਪਰ ਬਾਣੀ ਪੜ੍ਹਦੇ ਨੇ ਗੁਰੂ ਕੇ ਲਾਲ, ਇਹ ਸਰੋਵਰ ਵਿੱਚ ਉਹ ਗੁਰਮੁਖੋ ਕਨੈਕਸ਼ਨ ਆ ਗਿਆ। ਜਿਵੇਂ ਆਪਾਂ ਟੀਕਾ ਲਵਾਉਂਦੇ ਹਾਂ, ਇੱਕ ਪਾਣੀ ਹੁੰਦਾ ਤੇ ਪਾਣੀ ਦੀ ਤਾਂ ਤਾਕਤ ਕੋਈ ਨਾ, ਪਾਣੀ ਵਿੱਚ ਜਦੋਂ ਉਹ ਦਵਾਈ ਪੈ ਗਈ ਤੇ ਮੁੜ ਕੇ ਇੰਜੈਕਸ਼ਨ ਲੱਗਦਾ ਤੇ ਆਪਣਾ ਰੋਗ ਚੁੱਕਿਆ ਜਾਂਦਾ। ਪਾਪ ਪਾਣੀ ਨਾਲ ਨਹੀਂ ਧੋਤੇ ਜਾਂਦੇ, ਪਾਪ ਬਾਣੀ ਨਾਲ ਧੋਤੇ ਜਾਂਦੇ ਹਨ। ਇਸ ਸਰੋਵਰ ਦੇ ਵਿੱਚ ਕੱਥੂ ਨੰਗਲ ਦੀ ਨਹਿਰ ਚੋਂ ਪਾਣੀ ਆਉਂਦਾ ਤੇ ਅੱਜ ਤੱਕ ਮੈਂ ਕਦੇ ਨਹੀਂ ਵੇਖਿਆ ਜਿਹੜਾ ਬੰਦਾ ਕਵੇ ਵੀ ਮੈਂ ਕੱਥੂ ਨੰਗਲ ਵਾਲੀ ਨਹਿਰ ਤੋਂ ਨਹਾਵਾਂ, ਪਾਣੀ ਨਾਲ ਪਾਪ ਨਹੀਂ ਦੇ। ਜਦੋਂ ਉਹ ਕੱਥੂ ਨੰਗਲ ਦੀ ਨਹਿਰ ਦਾ ਪਾਣੀ ਗੁਰੂ ਕੇ ਸੋਵਰ ਚ ਆ ਕੇ ਪੈ ਗਿਆ, ਇੱਥੇ ਬਾਣੀ ਪੜੀ ਗਈ ਔਰ ਪਾਣੀ ਇੰਨਾ ਮਹਾਨ ਬਣ ਗਿਆ ਵੀ ਸਾਡੇ ਪਾਪ ਧੋਤੇ ਗਏ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਵੀ ਗੁਰਮੁਖਾ ਜਿਹੜੇ ਗੁਨਾਹ ਕੀਤੇ ਸੀ ਨਾ ਉਹ ਰਾਮਦਾਸ ਪਾਤਸ਼ਾਹ ਨੇ ਤੇਰੇ ਧੋ ਦਿੱਤੇ ਹਨ। ਕਹਿਣ ਦਾ ਭਾਵ ਨਾਮ ਵੱਡਾ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੇ ਉਹ ਜਨ ਜਿਨ੍ਹਾਂ ਦਾ ਗੁਰੂ ਕੇ ਚਰਨ ਕਮਲ ਪ੍ਰੇਮ ਹੈ, ਜਿਹੜੇ ਨਾਮ ਅੰਮ੍ਰਿਤ ਸੋਵੇ ਚੁੱਭੀਆਂ ਮਾਰਦੇ ਹਨ, ਉਹਨਾਂ ਦੇ ਸਾਰੇ ਪਾਪ ਦੁੱਖ ਉਤਰ ਗਏ।
1: ਤੇਰਾ ਜਨ ਰਾਮ ਨਾਮ ਰੰਗ ਜਾਗਾ,
0: ਜਿਹੜੇ ਤੇਰੇ ਦਾਸ ਨੇ, ਜਨ ਦਾ ਭਾਵ ਦਾ ਦਾਸ, ਜਿਹੜੇ ਤੇਰੇ ਦਾਸ ਨੇ ਉਹ ਰਾਮ ਦਾ ਨਾਮ ਜਪਦਿਆਂ ਜਾਗਦੇ ਹਨ। ਜਿਹਨੂੰ ਆਪਾਂ ਪੜ੍ਹਦੇ ਹਾਂ, ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਗੁਰਬਾਣੀ ਦੀ ਪੰਕਤੀ, ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਹੁੰਦੀ ਹੈ, ਆਕਾਸ਼ ਵਿੱਚ ਤਾਰੇ ਜਾਗ ਤਾਰੇ ਚਮਕਦੇ ਨੇ, ਲੇਕਿਨ ਗੁਰੂ ਕੇ ਸਿੱਖ ਵੀ ਜਾਗਦੇ ਹਨ। ਜਦੋਂ ਗੁਰਮੁਖੋ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਨੇ ਨਾ, ਤੁਸੀਂ ਕਿਤੇ ਉਹ ਪ੍ਰਸੰਗ ਪੜ੍ਹਨਾ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ, ਔਰ ਉਸ ਮੌਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਇਕੱਠੀਆਂ ਕਰਕੇ ਇੱਕ ਵਿਸ਼ੇਸ਼ ਤੌਰ 'ਤੇ ਸੰਦੇਸ਼ ਦਿੱਤਾ ਸੀ, ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ। ਉਹਦੇ 'ਚ ਉਹਨਾਂ ਆਖਿਆ ਸੀ ਤਿਆਗਨਾ ਤਿਆਗਨ ਨੇਕਾ, ਇਹ ਮਾਰੂ ਰਾਗ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ, ਵੈਸੇ ਪੰਚਮ ਪਾਤਸ਼ਾਹ ਦਾ ਚਾਰਨ ਕੀਤਾ ਸ਼ਬਦ ਅਤੇ ਮਾਰੂ ਰਾਗ ਵਿੱਚ। ਸਾਡੇ ਸਮਾਜ ਵਿੱਚ ਆਮ ਰਿਵਾਇਜ ਹੈ ਗਿਆਨੀ ਜੀ ਮੈਂ ਬਤਾਉਣ ਛੱਡ ਦਿੱਤੇ ਗਰਮ ਹੁੰਦੇ ਨੇ, ਬੜੀ ਚੰਗੀ ਗੱਲ ਹੈ ਗਰਮ ਨੇ। ਮੈਂ ਗਿਆਨੀ ਜੀ ਮੀਟ ਸ਼ਰਾਬ ਨਹੀਂ ਖਾਂਦਾ, ਬੜੀ ਚੰਗੀ ਗੱਲ, ਗੁਰਮੁਖਾ ਸਿੱਖਾਂ ਦਾ ਕੰਮ ਹੀ ਨਹੀਂ ਪਿਆ ਆਪਾਂ ਨੂੰ ਤਾਂ ਡਾਇਤ ਅੰਮ੍ਰਿਤ ਪੀਵੋ ਸਦਾ ਚੇਤ ਜੀਵੋ, ਨਹੀਂ ਪੀਂਦਾ। ਲੇਕਿਨ ਅਸਲੀ ਜਿਹੜੀ ਗੱਲ ਸੀ ਨਾ, ਤਿਆਗਨਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਤਿਆਗਣਾ, ਇਹ ਪੰਚਮ ਪਾਤਸ਼ਾਹ ਸ਼ਬਦ ਹੈ ਅਤੇ ਛੇਵੇਂ ਪਾਤਸ਼ਾਹ ਨੇ ਜੋਤੀ ਜੋ ਸਮਾਉਣ ਤੋਂ ਸਿੱਖ ਸੰਗਤਾਂ ਨੂੰ ਕੋਲ ਬਿਠਾ ਕਰਕੇ ਦੇਖ ਦਿੱਤਾ ਵੀ ਗੰਢੇ ਨਹੀਂ ਤਿਆਗ ਛੱਡ ਦਿੱਤੇ ਨੇ, ਲਸਣ ਛੱਡ ਦਿੱਤਾ। ਹਜ਼ੂਰ ਕਹਿੰਦੇ ਛੱਡਿਆ ਕਾਮ ਵੀ ਛੱਡ, ਕ੍ਰੋਧ ਵੀ ਛੱਡ, ਲੋਭ ਵੀ ਛੱਡ, ਅਤੇ ਕਿਸੇ ਦੇ ਕੋਲੋਂ 50 ਰੁਪਈਏ ਲੈ ਅਤੇ ਮੁੜ ਕੇ ਮੋੜਨ ਦਾ ਨਾਂ ਨਹੀਂ ਲੈਂਦਾ ਅਤੇ ਉੱਧਰ ਕਹਿੰਦਾ ਮੈਨੂੰ ਫਲਾਨੀ ਚੀਜ਼ ਨਹੀਂ ਖਾਂਦਾ। ਮੰਗਣਾ ਕੀ ਹੈ? ਮੰਗਣਾ ਮੰਗਣ ਨੀਕਾ, ਆਪਾਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇਰੀ ਗਰਦਾਸ ਕਰਨ ਲੱਗਾ, ਕੋਠੀ ਦੀ ਨੀਂਹ ਰੱਖੀ ਹੈ, ਵੱਡਾ ਮਕਾਨ ਬਣ ਜਾਏ, ਇਹੋ ਹੀ ਨਾ ਕਿ ਗਿਆਨੀ ਜੀ ਕੋਠੀ ਦੀ ਨੀਂਹ ਰੱਖੀ ਤੇ ਅੱਜ ਮੈਂ ਦਰਬਾਰ ਸਾਹਿਬ ਦੇਖ ਕਰਾ ਕੇ ਹੈ ਮੇਰੀ ਕੋਠੀ ਸੰਪੂਰਨ ਹੋ ਜਾਏ। ਗੁਰਦੇਵ ਕਹਿੰਦੇ ਨੇ ਮੰਗਣਾ ਕੀ ਹੈ? ਤਿਆਗਨਾ ਤਿਆਗਨ ਨੀਕਾ ਕਾਮ ਕੁਲ ਰੂਪ ਤਿਆਗਣਾ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜੇ ਮੰਗਣਾ ਨਾ ਪਰਮਾਤਮਾ ਦੀ ਵਡਿਆਈ ਮੰਗ, ਜਿਹੜੇ ਮਕਾਨਾਂ ਦੀ ਗੱਲ ਕਰਦਾ ਗੁਰਮੁਖਾ ਯਾਦ ਰੱਖੀ ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ, ਬੜੀਆਂ ਬੜੀਆਂ ਕੋਠੀਆਂ ਨੇ ਮੈਂ ਤਕਰੀਬਨ ਹਰ ਰੋਜ਼ ਹੀ ਥਾਂ ਥਾਂ ਤਵਾ ਲਾ ਕੇ ਆਉਣਾ। ਜਦ ਮੈਂ ਜਾਣਾ ਨਾ ਕਥਾ ਕਰਨ ਤੇ ਕਹਿਣਗੇ ਗਿਆਨੀ ਜੀ ਤੁਹਾਨੂੰ ਜਲ ਪਾਣੀ ਛਕਾਉਣਾ ਚਵਾਰੇ ਵਿੱਚ ਆ ਕੇ ਛਕਾਉਣੇ ਚਵਾਰੇ 'ਚ, ਤੇ ਮੈਂ ਕਹਿੰਦਾ ਬੁੱਢਾ ਆਦਮੀ ਕਿੱਥੇ ਪੌੜੀਆਂ ਚੜਾਂਗਾ, ਤੇ ਡਰਾਈਵਰ ਵੀ ਪੱਕਾ ਅਸੀਂ ਹੱਸ ਪੈਂਦੇ ਹਾਂ ਉਹਦਾ ਪਾਵੇ ਵੀ ਮੇਰਾ ਤਿੰਨ ਮੰਜ਼ਿਲਾ ਗਿਆਨੀ ਜੀ ਚਵਾਰਾ ਜੇ ਭਰਿਆ। ਤੂੰ ਤਿੰਨ ਮੰਜ਼ਲੀਆਂ ਦੀ ਗੱਲ ਕਰਦਾ, ਹੁਣ ਤਾਂ 80-80 ਮੰਜ਼ਲੀਆਂ ਨੇ। ਮੈਂ ਮਲੇਸ਼ੀਆ 'ਚ ਵੇਖਿਆ 82-84 ਮੰਜ਼ਿਲਾਂ ਮਕਾਨ ਮਲੇਸ਼ੀਆ ਦੇ ਵਿੱਚ ਕੁਆਲਾਲੰਪੁਰ, ਹੁਣ ਤਾਂ ਹੋਰ ਵੱਧ ਗਈਆਂ। ਪਰ ਗੱਲ ਯਾਦ ਰੱਖਿਆ ਜੇ, ਬਾਣੀ ਕਹਿੰਦੀ ਹੈ ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਆਪਣੇ ਸੰਸਕਾਰ ਹੋਣਾ ਨਾ, ਸਾਡਾ ਸਾਢੇ ਤਿੰਨ ਹੱਥ ਵੀ ਕਬਜ਼ਾ ਨਹੀਂ ਜੇ, ਉਹ ਵੀ ਦਿਹਾੜੀ ਜੰਗ ਸਾਡਾ ਉੱਥੇ ਨਾਂ ਰਹਿਣਾ ਵੀ ਬਾਪੂ ਦੇ ਫੁੱਲ ਪਏ ਨੇ ਅਤੇ ਪਰਸੋਂ ਇਕੱਠੇ ਕਰ ਲਿਆ ਜੇ, ਅਤੇ ਜੇ ਕਿਸੇ ਦੀ ਬੇਬੇ ਹੋਰ ਮਰ ਗਈ ਤਾਂ ਸਾਡੇ ਬੱਚਿਆਂ ਨੂੰ ਕਹਿਣਾ ਵੀ ਆਪਣੇ ਬਾਪੂ ਦੇ ਫੁੱਲ ਇਕੱਠੇ ਕਰ ਲਓ, ਅਸੀਂ ਆਪਣੇ ਬੇਬੇ ਦਾ ਸਤਿਕਾਰ ਕਰਨਾ, ਇਹ ਯਾਦ ਰੱਖਿਆ ਜੇ। ਹਜ਼ੂਰ ਕਹਿੰਦੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਤੇ ਪਰਮਾਤਮਾ ਦੀ ਵਡਿਆਈ ਮੰਗਣਾ ਕਰ। ਆਪਾਂ ਜਿਹੜੀਆਂ ਚੀਜ਼ਾਂ ਮੰਗਣੀਆਂ ਨੇ ਉਹ ਨਹੀਂ ਮੰਗਦੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੱਲ ਕਰਨ ਲੱਗਾ ਸਾ ਜਾਗਣਾ ਜਾਗਣ ਨੀਕਾ, ਜਾਗਣਾ ਕਿਹੜਾ ਚੰਗਾ ਹੈ? ਪਰਮਾਤਮਾ ਦੀ ਵਡਿਆਈ ਵੀ ਜਾਗਣਾ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਦੜੋ ਮੋਇਓ ਹੋਏ, ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਹੜੇ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਭੁੱਲ ਗਏ ਉਹ ਮਾੜੇ ਭਾਗਾਂ ਵਾਲੇ, ਅਤੇ ਜਿਹੜੇ ਗੁਰਮੁਖ ਨੇ ਨਾ ਤੇਰੇ ਦਾਸ ਉਹਨਾਂ ਨੂੰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜਿਆ, ਔਰ ਉਹ ਗੁਰਮੁਖ ਪਿਆਰੇ ਰਾਤ ਨੂੰ ਵੀ ਜਾਗਦੇ। ਮੈਂ ਆਪਣੇ ਨਗਰ ਤੁਸੀਂ ਕਹਿਣਾ ਵੀ ਗਿਆਨੀ ਜੀ ਪਤਾ ਨਹੀਂ ਤਿਆਰੀ ਕਰਕੇ ਜਾਂ ਸੱਜੇ ਖੱਬੇ ਨੇ ਗੱਲਾਂ ਸੰਤਾਲ ਗਏ। ਮੈਂ ਆਪਣੇ ਪਿੰਡ ਵਿੱਚ ਬਜ਼ੁਰਗ ਵੇਖਿਆ, ਉਹ ਗੁਰਮੁਖ ਉਹ ਪਿੰਡ ਵਿੱਚ ਕਿਸੇ ਘਰ ਵਿੱਚ ਖੰਡ ਪਾਠ ਹੋਵੇ ਨਾ ਕਿਸੇ ਦੇ ਘਰ ਵਿੱਚ, ਉਹਦਾ ਨਦੇਸਾ ਸਿੰਘ ਨਾਂ ਸੀ ਉਹਦਾ, ਜਦੋਂ 8 ਕੁ ਵੱਜਣੇ ਉਹਨੇ ਦੁੱਧ ਦਾ ਗੜਵਾ ਮਾਫ ਕਰਨਾ ਡੋਲੂ ਉਹਨਾਂ ਦੇ ਘਰ ਆ ਕੇ ਦੇ ਦੇਣਾ, ਦੋ ਰਾਤਾਂ ਖੰਡ ਪਾਠ ਹੁੰਦਾ ਹੈ। ਉਸ ਬਜ਼ੁਰਗ ਨੇ 10 ਤੋਂ ਲੈ ਕਰਕੇ ਅਤੇ ਸਵੇਰੇ 5 ਵਜੇ ਤੱਕ ਉਹਨਾਂ ਦੇ ਘਰ ਉੱਥੇ ਬਾਣੀ ਸੁਣਨੀ ਅਤੇ ਪਾਠੀ ਸਿੰਘਾਂ ਨੂੰ ਇਸ਼ਨਾਨਪਣ ਕਰਾਉਣਾ, ਕਿਸੇ ਦੇ ਘਰ ਵਿੱਚ ਪਾਠ ਹੋਵੇ ਜਾਂ ਦਿਨ ਦਾ ਚੜ੍ਹਾ ਹੋਣਾ ਅਤੇ ਉਹਨੇ ਆਪਣੇ ਘਰ ਨੂੰ ਚਲੇ ਜਾਣਾ। ਉਹਦੇ ਵਾਸਤੇ ਨਹੀਂ ਫਲਾਣਿਆਂ ਦੇ ਘਰ ਮੈਂ ਨਹੀਂ ਜਾਣਾ, ਫਲਾਣੇ ਦੇ ਘਰ ਮੈਂ ਨਹੀਂ ਜਾਣਾ, ਕਿਸੇ ਦੇ ਘਰ ਵਿੱਚ ਹੋਵੇ, ਇਹ ਹੈ ਗੁਰਮੁਖ ਗੁਰਮੁਖਾਂ ਦਾ ਜੀਵਨ। ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖਾ ਜੇ ਜਾਗਣਾ ਤੇ ਪਰਮਾਤਮਾ ਦੀ ਵਡਿਆਈ ਵਿੱਚ ਜਾਗ, अपरंत कृपा करते हैं।
1: आल सशीज गया सब तन ते,
0: गुरमुख प्यारियां दे अंदर किसी प्रकार का मुड़के दलिद्र ही नहीं रहिंदा, ओ ढलियाई नहीं वरतदे।
1: प्रीतम स्यो मन लागा,
0: क्योंकि उन्हां दा प्रीतम दा भाव हुंदा तमां तों परायत। आपां तां गुरमुखो दो पाठ करके ते कहिंदे मैं बड़े पाठ कीते ने, मैं इन्हां अखां नाल वेख्या जी भी जिन्हें लाला जगत नारायण नूं गड्डी चढ़ाया सी ना, भाई दलबीर सिंह अधान सी ते उहदा पिंड है मुकसर दे लागे, यह पता नहीं गुरु किहदे ते कृपा करे, ਉਹ ਬੀੜਾ ਵੀ ਲਾਉਂਦਾ ਸੀ, ਨਸਵਾਰ ਵੀ ਲੈਂਦਾ ਸੀ ਤੇ ਫੀ ਵੇਚਦਾ ਸੀ। ਇਹ ਮੇਰੀ ਅੱਖੀ ਵੇਖੀ ਘਟਨਾ ਜੇ ਸੰਤ ਗਿਆਨੀ ਕਰਤਾਰ ਸਿੰਘ ਨੇ ਕਥਾ ਕੀਤੀ, ਉਹ ਮਹਾਂਪੁਰਸ਼ਾਂ ਕੋਲ ਆਇਆ ਤੇ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਆਪਣੇ ਨਾਲ ਲਾ ਲਓ। ਅੱਧਾ ਕਿਲੋ ਫੀਮ ਤੇ ਦੇਸੀ ਪਸਤੌਰ ਦੇ ਕੋਲ ਸੀ, ਨਾਲ ਦੇ ਨੂੰ ਕਹਿਣ ਲੱਗਾ ਆਹ ਲੈ ਮਿੱਤਰਾ ਤੇਰਾ ਮੇਰਾ ਸੰਬੰਧ ਖਤਮ ਤੇ ਇਹ ਸਭ ਕੁਝ ਤੇਰਾ ਹੋਇਆ। ਸੰਤ ਕਰਤਾਰ ਸਿੰਘ ਕਹਿਣ ਲੱਗਾ ਗੁਰਮੁਖਾ ਸੀ ਸਵੇਰੇ ਗੰਗਾ ਨਗਰ ਜਾਣਾ, ਉੱਥੇ ਆ ਜੀ ਅੰਮ੍ਰਿਤ ਛਕ ਨੇ ਸਾਡਾ ਰਲ ਜੀ ਰਲ ਗਿਆ। ਜਦੋਂ ਗੁਰਮੁਖੋ ਗੁਰੂ ਨਾਨਕ ਨਿਵਾਸ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਰਹੇ ਨੇ ਨਾ, ਉਹ ਗੁਰੂ ਕਾ ਲਾਲ ਰਾਤ ਨੂੰ 10 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਜਿਹੜਾ ਦੁੱਖ ਭੰਨੀ ਮੇਰੀ ਉਲੇ ਪਾਸੇ ਥੜਾ ਨਾ, ਇਹਦੇ ਕੋਲ ਸਰੋਵਰ ਵਿੱਚ 6 ਘੰਟੇ ਖਲੋ ਕੇ ਨਾਲੇ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਨਾਲੇ ਸੁਖੁੱਤੇ ਰਹਿਣਾ। 6 ਘੰਟੇ ਲਗਾਤਾਰ, ਇੱਕ ਦਿਨ ਨਹੀਂ, ਉਹਦਾ ਰੋਜ਼ਾਨਾ ਦਾ ਧੰਦਾ ਸੀ, ਉਹਦਾ ਨਾਮ ਸੀ ਦਲਬੀਰ ਸਿੰਘ। ਉਹਨਾਂ ਗੁਰਮੁਖਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਮੈਂ ਜਿਹੜੀ ਗੱਲ ਸੁਣ ਰਿਹਾ ਇਹ ਇਤਿਹਾਸ ਦੀ ਗੱਲ ਨਹੀਂ, ਸੁਣੀ ਸੁਣਾਈ ਗੱਲ ਨਹੀਂ, ਇਹਨਾਂ ਅੱਖਾਂ ਨਾਲ ਤੱਕਿਆ। ਤੇ ਆਪਾਂ ਤਾਂ ਜਦੋਂ ਠੰਡ ਹੋਏ ਤੇ ਰਜਾਈ ਖਿੱਚ ਕੇ ਕਹਿੰਦੇ ਹਾਂ ਵੀ ਮੇਰੀ ਨੀਂਦ ਨਾ ਖੜ, ਮਾੜਾ ਜਿਹਾ ਨਿੱਘ ਆਇਆ। ਤੂੰ ਨਿੱਘ ਦੀ ਗੱਲ ਕਰਦਾ, ਖੱਫਣ ਚੇਤੇ ਰੱਖ, ਹੁਣ ਤੂੰ ਇਹ ਕੰਬਲ ਨੂੰ ਖਿੱਚਦਾ, ਖੱਫਣ ਨੂੰ ਕਿਸੇ ਖਿੱਚਣਾ ਨਹੀਂ। ਹੋ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਗੁਰਮੁਖ ਜਾਣੇ ਨਾ ਉਹਨਾਂ ਦੇ ਅੰਦਰ ਦਲਿੰਦਰ ਨਹੀਂ ਰਿਹਾ। ਪ੍ਰੀਤਮ ਸਿਉਂ ਮਨ ਲਾਗਾ, ਕਿਉਂਕਿ ਉਹਨਾਂ ਦਾ ਮਨ ਉਸ ਪਰਿਪੂਰਨ ਪਰਮਾਤਮਾ ਇੱਕ ਵਾਹਿਗੁਰੂ ਨਾਲ ਜੁੜ ਗਿਆ। ਆਪਾਂ ਰੋਜ਼ ਪਾਠ ਕਰਦੇ, ਮਨ ਨੂੰ ਸੰਬੋਧਨ ਕਰਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੂਗ ਸਭ ਸਾਰਨਾ ਤੇ ਆਪਾਂ ਕਮਨ ਕਹਿੰਦੇ ਜੀ ਕੀ ਮਿਲੇਗਾ। ਤੇ ਗੁਰਦੇਵ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੋ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹਦੇ ਤੇ ਉਹਦੀ ਕਿਰਪਾ ਹੋ ਗਈ, ਉਹਨਾਂ ਦੇ ਅੰਦਰ ਦਲਿੱਦਰ ਨਹੀਂ ਰਿਹਾ, ਔਰ ਉਹਨਾਂ ਦਾ ਮਨ ਤਮਾਂ ਤੋਂ ਰਹਿਤ ਪਰਮਾਤਮਾ ਨਾਲ ਜੁੜ ਗਿਆ ਹੈ। ਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
1: ਜਹ ਜਹ ਪੇਖੋ ਤਹ ਨਾਰਾਇਣ,
0: ਆਪਾਂ ਕਹਿੰਦੇ ਵੀ ਰੱਬ ਇੱਥੇ ਤੇ ਰੱਬ ਉੱਥੇ, ਦੱਸੋ ਬਾਣੀ ਦੀ ਪੰਕਤੀ ਹੈ ਤੋ ਸਹੀ ਲਖੇ ਜੋ ਕੋਈ, ਹਜ਼ੂਰ ਕਹਿੰਦੇ ਹੈ ਤਾਂ ਸਹੀ ਪਰ ਜਿਹੜਾ ਕੋਈ ਇਸ ਗੱਲ ਨੂੰ ਜਾਣ ਨਾ ਕਰੇ। ਜਦੋਂ ਗੁਰਮੁਖ ਬਣ ਜਾਂਦੇ ਨੇ ਨਾ, ਜੈ ਜੈ ਪੇਖੋ ਤਹੇ ਨਾਰਾਇਣ, ਅਸੀਂ ਜਿੱਥੇ ਵੀ ਵੇਖਦੇ ਹਾਂ ਸਾਨੂੰ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦਿਸਦਾ। ਮੈਂ ਇੱਕ ਸਿੰਪਲ ਜੀ ਗੱਲ ਕਹਿਣ ਲੱਗਾ, ਸਾਰੇ ਜਣੇ ਅੰਦਰ ਝਾਤੀ ਮਾਰਿਆ ਜੇ ਕਿਸੇ ਨੂੰ ਨਾ ਕਿਹਾ ਜੇ, ਆਪਾਂ ਦਰਬਾਰ ਸਾਹਿਬ ਆਉਂਦੇ ਹਾਂ ਨਾ, ਜੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਅੰਦਰ ਜਾ ਕੇ ਮੱਥਾ ਟੇਕੀਏ, ਸਾਰਿਆਂ ਦੀ ਮੇਰੀ ਵੀ ਹੁੰਦੀ ਹੈ, ਅਤੇ ਜੇ ਭੀੜ ਹੋਵੇ ਤੇ ਆਪਾਂ ਅੰਦਰ ਨਾ ਜਾ ਸਕੀਏ ਤੇ ਆਪਾਂ ਨੂੰ ਪੁੱਛਦਾ ਵੀ ਕਿਉਂ ਭਾਈ ਸਾਹਿਬ ਜੀ ਮੱਥਾ ਟੇਕ ਹੈ, ਕਹਿੰਦੇ ਜੀ ਗੱਲ ਨਹੀਂ ਬਣੀ। ਅਤੇ ਇਹਦਾ ਪਾਵੜੇ ਪਰਿਕਰਮਾ 'ਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼, ਇਹ ਗੁਰੂ ਨਹੀਂ ਮੇਰੀ ਗੱਲ ਨੂੰ ਚੱਸਣਾ। ਆਪਾਂ ਸੋਨੇ ਨੂੰ ਮੱਥਾ ਟੇਕਿਆ, ਗੁਰੂ ਨੂੰ ਨਹੀਂ ਟੇਕਿਆ। ਲਫ਼ਜ ਕੌੜਾ ਤੇ ਮੈਂ ਮਾਫ਼ੀ ਮੰਗਦਾ, ਪਹਿਲਾਂ ਮੁੜ ਕੇ ਦੁਬਾਰਾ ਨਾ ਕਿਹਾ ਵੀ ਗਿਆਨੀ ਸੰਗਤ ਨੂੰ ਮਾਫ਼ੀ ਮੰਗੋ, ਮੈਂ ਸੰਗਤ ਵਿੱਚ ਮਾਫ਼ੀ ਪਹਿਲਾਂ ਮੰਗ ਰਿਹਾ। ਜਿਹੜੇ ਆਪਾਂ ਪਰਿਕਰਮਾ 'ਚ ਮਹਾਰਾਜ ਦਾ ਕਿਤੇ ਬਾਬੇ ਬੁੱਢੇ ਦੀ ਬੀੜ ਪਾਠ ਚੱਲਦਾ ਹੈ, ਬਾਬੇ ਦੀਪ ਸਿੰਘ ਦੇ ਪਾਵਨ ਸਥਾਨ 'ਤੇ ਪਾਠ ਚੱਲਦਾ ਹੈ, ਬਾਬੇ ਗੁਰਬਖਸ਼ ਸਿੰਘ ਦੇ ਸ਼ਹੀਦੀ ਸਥਾਨ 'ਤੇ ਪਾਠ ਚੱਲਦਾ ਹੈ, ਕਦੇ ਆਪਾਂ ਚੇਚੇ ਤੌਰ 'ਤੇ ਉੱਥੇ ਮੱਥਾ ਟੇਕਣ ਗਏ ਹਾਂ। ਇਹਦਾ ਭਾਵ ਹੈ ਵੀ ਜਿਹੜਾ ਹਰਿਮੰਦਰ ਸਾਹਿਬ ਵਿੱਚ ਨਾ ਉਹ ਸੋਨੇ ਦੇ ਮੰਦਰ ਵਾਲਾ ਅਮੀਰ ਗੁਰੂ ਹੈ ਅਤੇ ਉਹਦੀ ਚੱਲਦੀ ਹੈ, ਇਹਦੀ ਨਹੀਂ ਚੱਲਦੀ। ਗੁਰਮੁਖੋ ਸੀ ਭੁਲੇਖੇ ਜਾਂ ਬਾਬਾ ਨਾਨਕ ਗਰੀਬ ਦੀ ਝੌਂਪੜੀ 'ਚ ਬੈਠਾ ਹੈ ਅਤੇ ਬਾਬਾ ਨਾਨਕ ਹੈ, ਅਤੇ ਜੇ ਬਾਬਾ ਨਾਨਕ ਬਾਬਰ ਕੋਲ ਬੈਠਾ ਤੇ ਬਾਬਾ ਨਾਨਕ ਮੀਰ ਨਹੀਂ, ਬਾਬਾ ਨਾਨਕ ਬਾਬਾ ਨਾਨਕ ਹੀ ਹੈ। ਮੇਰੇ ਕਹਿਣ ਤੋਂ ਭਾਵ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹੋਂਦ ਨੂੰ ਸਮਝਿਆ ਕਰੋ, ਜਿੱਥੇ ਵੀ ਗੁਰੂ ਕਾ ਸ਼ਬਦ ਹੈ ਨਾ। ਇੱਕ ਸੰਤ ਨੇ ਕਾਰ ਸੇਵਾ ਵਾਲੇ ਬਾਬਾ ਘੋਲਾ ਸਿੰਘ, ਉਹ ਜਿੱਥੇ ਵੀ ਕਿਤੇ ਅਖਬਾਰ ਡਿੱਗਾ ਵੀ ਚੁੱਕ ਲੈਂਦੇ ਨੇ, ਕਾਰ ਸੇਵਾ ਵਾਲੇ ਨੇ ਪੁੱਛਿਆ ਵੀ ਬਾਬਾ ਜੀ ਕਾਰਨ, ਕਹਿੰਦੇ ਗਿਆਨੀ ਜੀ ਇਹ ਮੇਰੇ ਗੁਰੂ ਦੇ ਮੁੱਖ ਤੋਂ ਨਿਕਲੀ ਉਹ ਗੁਰਮੁਖੀ ਹੈ, ਮੈਂ ਗੁਰੂ ਕੇ ਬਚਨਾਂ ਦਾ ਸਤਿਕਾਰ ਕਰਦਾ, ਬਾਣੀ ਨਹੀਂ ਜਿਹੜਾ ਵੀ ਕਿਤੇ ਅਖਬਾਰ ਡਿੱਬਾ ਹੋਵੇ। ਤੂੰ ਇਸ ਕਰਕੇ ਮੇਰੇ ਕਹਿਣ ਤੋਂ ਭਾਵ ਹੈ ਵੀ ਆਪਾਂ ਗੁਰੂ ਨੂੰ ਸਮਝੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ ਕੇਸਗੜ੍ਹ ਤੱਕ ਤੇ ਸਭਾਏ ਮਾਨ ਹੈ ਤੇ ਭਾਵੇਂ ਚਮਕੌਰ ਦੀ ਗੜੀ ਚੋਂ ਨਿਕਲਦਿਆਂ ਨੰਗੇ ਪੈਰੀ ਮਾਛੀਵਾੜੇ ਦੇ ਜੰਗਲ 'ਚ ਬੈਠਾ, ਉੱਥੇ ਕੋਈ ਗੁਰੂ ਗੋਬਿੰਦ ਸੋਟਾ ਤਾਂ ਨਹੀਂ, ਵੀ ਜੁੱਤੀ ਨਹੀਂ ਪਾਈ ਤੇ ਗੁਰੂ ਗੋਬਿੰਦ ਸੋਟਾ ਹੋ ਗਿਆ। ਮੇਰੇ ਭੈਣ ਤੋਂ ਭਾਵ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦ੍ਰਿੜ ਵਿਸ਼ਵਾਸ ਚਾਹੀਦਾ ਹੈ। ਮਹਾਰਾਜ ਕਿੱਥੇ ਵੀ ਪ੍ਰਕਾਸ਼ ਹੈ ਨਾ, ਤੁਸੀਂ ਉੱਥੇ ਬੇਨਤੀ ਕਰੋ। ਸਾਨੂੰ ਆਮ ਕਰਕੇ ਫੋਨ ਆਉਂਦੇ ਨੇ, ਗਿਆਨੀ ਤੁਸੀਂ ਸਾਡੀ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਮੈਨੂੰ ਦਿੱਲੀ ਤੋਂ ਪਰਸੋਂ ਚੌਥਾ ਆਇਆ ਤੇ ਮੈਂ ਕਿਹਾ ਜਿਹੜਾ ਦਿੱਲੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨਹੀਂ। ਮੈਨੂੰ ਫੋਨ ਆਇਆ ਰਾਤ ਵੀ ਗਿਆਨੀ ਜੀ ਸਾਡੀ ਤੁਸੀਂ ਇੱਥੇ ਅਰਦਾਸ ਕਰੋ, ਤੇ ਮੈਂ ਕਿਹਾ ਦਿੱਲੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹਦਾ ਭਾਵ ਵੀ ਇਹ ਮੋਦੀ ਵਾਲਾ ਪਾਤਸ਼ਾਹ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਮੇਰੇ ਕਹਿਣ ਤੋਂ ਭਾਵ ਗੁਰਮੁਖੋ ਆਪਾਂ ਮਨ ਦੇ ਭੁਲੇਖਿਆਂ ਨੂੰ ਦੂਰ ਕਰੀਏ, ਜਿੱਥੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਵਾਏ ਮਾਨ ਹੈ ਉੱਥੇ ਅਰਦਾਸ ਕਰੋ। ਮੇਰਾ ਜ਼ਿੰਦਗੀ ਦਾ ਤਜਰਬਾ ਤੇ ਵਿਸ਼ਵਾਸ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਾਗਦੀ ਜੋਤ ਹੈ, ਇਹ ਉਹ ਗੁਰੂ ਹੈ ਜਿਹਦੇ ਬਾਰੇ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਪਰਬ ਮਨਾ ਰਹੇ ਹਾਂ ਥਾਂ ਥਾਂ ਤੇ। ਉਹ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸਿਵਕ ਜਨ ਮਾਨੇ ਪਰਤਾ ਗੁਰੂ ਨਸਤਾਰੇ। ਤੇ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਤੇ ਇਤਬਾਰ ਹੀ ਨਹੀਂ? ਜੇ ਆਪਾਂ ਗੁਰੂ ਰਾਮਦਾਸ ਨੂੰ ਗੁਰੂ ਮੰਨਦੇ ਤਾਂ ਗੁਰੂ ਰਾਮਦਾਸ ਨੇ ਆਖਿਆ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਗੁਰੂ ਹੈ, ਤੇ ਆਪਾਂ ਕਹਿੰਦੇ ਨਹੀਂ ਜੀ ਅਸੀਂ ਉੱਥੇ ਅਰਦਾਸ ਕਰਾਂਗੇ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਆਪਾਂ ਰੋਜ਼ ਪਾਠ ਕਰਦੇ ਹਾਂ ਨੰਦ ਸਾਹਿਬ ਦਾ, ਜਥਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜਿੱਥੇ ਕਿੱਥੇ ਉਹ ਪਰਿਪੂਰਨ ਕੰਟੀਨਿਊਸਲੀ ਹਰ ਥਾਂ ਤੇ ਵਿਆਪਕ ਹੈ। ਜੈ ਜੈ ਵੇਖੋ ਤੈ ਨਰਾਇਣ, ਨਰਾਇਣ ਤੋਂ ਭਾਵ ਅਵਿਦਿਆ ਕਾਲਕ ਤੋਂ ਹਨੇਰੇ ਤੋਂ ਪਰਾਂ, ਜਿਹੜਾ ਉਹ ਪ੍ਰਕਾਸ਼ ਸੂਪ ਪਰਮਾਤਮਾ ਹੈ, ਅਸੀਂ ਜਿੱਥੇ ਵੀ ਵੇਹਨੇ ਹਾਂ ਸਾਨੂੰ ਉਸ ਥਾਂ ਤੇ ਪ੍ਰਤੀਤ ਹੁੰਦਾ ਹੈ।
1: ਸਗਲ ਘਟਾ ਮਹਿ ਤਾਗਾ,
0: ਜਿਵੇਂ ਗੁਰਮੁਖੋ ਮਾਲਾ ਦੇ ਵਿੱਚ ਮਣਕੇ ਹੁੰਦੇ ਤੇ ਵਿੱਚ ਤਾਗੇ ਨਾਲ ਪਰੋਤੇ ਹੁੰਦੇ ਨੇ, ਇਸ ਪ੍ਰਕਾਰ ਇਹ ਵੱਖ ਵੱਖ ਤਰ੍ਹਾਂ ਦੇ ਜੀਵ ਆਪਾਂ ਉਹਨਾਂ ਮਣਕਿਆਂ ਵਰਗੇ ਹਾਂ, ਔਰ ਉਹ ਪਰਿਪੂਰਨ ਪਰਮਾਤਮਾ ਉਸ ਤਾਗੀ ਦੀ ਤਰ੍ਹਾਂ ਹੈ। ਇਸ ਪ੍ਰਕਾਰ ਇਹ ਸਮਾਜ ਇਹ ਜਗਤ ਬਣਿਆ ਹੈ।
1: ਨਾਮ ਉਦਕ ਪੀਵਤ ਜਨ ਨਾਨਕ,
0: ਔਰ ਉਹ ਗੁਰਮੁਖ ਜਨ ਜਿਹੜੇ ਨਾਮ ਰੂਪੀ ਉਦਕ ਜਲ ਨੂੰ ਅੰਮ੍ਰਿਤ ਨੂੰ ਛਕਦੇ ਹਨ,
1: ਤਿਆਗੇ ਸਭ ਅਨੁਰਾਗ,
0: ਜਿਹੜੇ ਬਾਕੀ ਦੇ ਪ੍ਰੇਮ ਨੇ ਉਹਨਾਂ ਸਾਰੇ ਪ੍ਰੇਮਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ, ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਪ੍ਰੇਮ ਕਰਦੇ ਹਨ। ਇਹ ਗੁਰਮੁਖ ਹੁਕਮਨਾਮੇ ਦੀ ਵਿਚਾਰ ਹੈ। ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ, ਔਰ ਇਹ ਸੰਗਰਾਂਦ ਦਾ ਸੰਬੰਧ ਇਸ ਥਾਂ ਨਾਲ ਵਿਸ਼ੇਸ਼ ਹੈ। ਮੈਂ ਇਹ ਨਹੀਂ ਕਿਹਾ ਵੀ ਅੱਜ ਦੀ ਸੰਗਰਾਂਦ ਦਾ ਜਿੱਥੇ ਆਪਾਂ ਬੈਠੇ ਹਾਂ ਨਾ, ਇਹਨੂੰ ਆਪਾਂ ਕਹਿੰਦੇ ਮੰਜੀ ਸਾਹਿਬ। ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਰਾਂ ਮਾਹ ਦੀ ਬਾਣੀ ਅਚਾਰੀ ਉਹਦਾ ਕਾਰਨ ਕੀ ਹੈ? ਮੈਂ ਇੱਕ ਲਫ਼ਜ਼ ਆਮ ਬੋਲਦਾ ਤੇ ਕਈਆਂ ਨੂੰ ਉਹ ਬੜਾ ਚੁਭਦਾ ਵੀ ਹੈ। ਦੁਨੀਆਂ ਦਾ ਕੋਈ ਧਰਮ ਮਾੜਾ ਨਹੀਂ, ਅਸੀਂ ਇਹ ਬਹੁਤ ਗਲਤ ਕਹਿੰਦੇ ਫਲਾਨਾ ਧਰਮ ਮਾੜਾ, ਫਲਾਨਾ ਮਾੜਾ, ਫਲਾਨਾ ਮਾੜਾ, ਇਹ ਅਸੀਂ ਗਲਤ ਹਾਂ। ਧਰਮ ਕੋਈ ਮਾੜਾ ਨਹੀਂ, ਪਰ ਜਦੋਂ ਧਰਮ ਅਧਰਮੀਆਂ ਦੇ ਕੋਲ ਆ ਜਾਏ ਉਦੋਂ ਉਹ ਧਰਮ ਦੀ ਰੂਪ ਰੇਖਾ ਬਦਲ ਦਿੰਦੇ ਹਨ। ਮੈਂ ਮੇਰੇ 'ਚ ਮੁਸਲਮਾਨਾਂ ਦਾ ਬੜਾ ਸਤਿਕਾਰ ਮਨ ਵਿੱਚ, ਆਪਾਂ ਜੇ ਮੁਸਲਮਾਨਾਂ ਨੂੰ ਮਾੜਾ ਕਹਾਂਗੇ, ਯਾਦ ਕਰੋ ਪੀਰ ਬੁੱਧੂ ਸ਼ਾਹ ਨੂੰ। ਪਰ ਬੁੱਧੂ ਸ਼ਾਹ ਨੇ ਪੰਜ ਪਠਾਣ ਨੌਕਰ ਕਰਾਏ, ਉਹਨਾਂ ਦੀ ਪੰਜ ਪੰਜ ਰੁਪਈਏ ਦੀ ਦਿਹਾੜੀ ਤਨਖਾਹ ਅਤੇ ਮੁਲਾਜ਼ਮ ਸਿਪਾਹੀਆਂ ਦੀ ਇੱਕ ਇੱਕ, ਜਦੋਂ ਭੰਗਾਣੀ ਦਾ ਜੰਗ ਹੋਇਆ ਉਹ ਭੱਜ ਗਏ ਅਤੇ ਇੱਕ ਕਾਲੇ ਖਾਂ ਰਹਿ ਗਿਆ, ਉਹ ਕਹਿੰਦਾ ਮੈਂ ਗੁਰੂ ਕਾ ਲੂਣ ਖਾਧਾ, ਮੈਂ ਨਹੀਂ ਭੱਜਣਾ। ਕਾਲੇ ਖਾਂ ਨੇ ਆਪਣੇ ਸਾਥੀਆਂ ਨਾਲ ਜੰਗ ਕੀਤਾ ਅਤੇ ਪੀਰ ਬੁੱਧੂ ਸ਼ਾਹ ਨੂੰ ਪਤਾ ਚੱਲਿਆ, ਉਹਨੇ ਆਪਣੇ ਸਹੁਰਿਆਂ ਨੂੰ ਸੁਨੇਹਾ ਭੇਜਿਆ ਵੀ ਗੁਰਮੁਖੋ ਮੈਂ ਤਾਂ ਗੁਰੂ ਨਾਲ ਜ਼ਬਾਨ ਕੀਤੀ ਅਤੇ ਮੈਂ ਤਾਂ ਅੱਗੇ ਖੁਦਾ ਦੇ ਘਰ ਕੀ ਜਵਾਬ ਦੇਵਾਂਗਾ। ਸਹੁਰੇ ਆਏ, ਭਾਈਚਾਰਾ ਆਇਆ, ਉਹ ਜੰਗ ਦੇ ਵਿੱਚ ਉਹਦੇ ਦੋ ਪੁੱਤ ਸ਼ਹੀਦ ਹੋਏ, ਉਹਦਾ ਭਰਾ ਸ਼ਹੀਦ ਹੋਇਆ, ਉਹਦਾ ਸਾਰਾ ਸ਼ਹੀਦ ਹੋਇਆ, ਅਤੇ ਬਾਜਾਂ ਵਾਲੇ ਦੇ ਕੋਲ ਬੈਠਾ ਅਤੇ ਮੇਰਾ ਬਾਜਾਂ ਵਾਲਾ ਕਹਿਣ ਲੱਗਾ ਬੁੱਧੂ ਬਦਰ ਦੇਣਾ ਜੋ ਮੰਗਣਾ ਹੀ ਮੰਗ। ਅਤੇ ਆਪਾਂ ਕਹੋਣਾ ਸਾਡੀ ਗੋਡੀ ਦਾ ਪਾਸਪੋਰਟ ਜਿਹੜਾ ਵੀਜ਼ਾ ਲੱਗ ਜਾਏ, ਆਪਾਂ ਇਹੋ ਮੰਗ, ਅੱਜ ਕੱਲ੍ਹ ਇਹੋ ਇੱਕੋ ਮੰਗ ਰਹਿ ਗਈ ਵੀ ਸਾਨੂੰ ਪਾਸ ਬਾਹਰ ਭੱਜ ਜਾਈਏ। ਉਹਨੇ ਨਹੀਂ ਮੰਗਿਆ, ਉਹਨੇ ਆਖਿਆ ਜੇ ਤੁੱਠਾ ਨਾ ਮੁਸਲਮਾਨ, ਜੇ ਕਹਿੰਦਾ ਤੂੰ ਕੇਸਾਂ 'ਚ ਕੰਘਾ ਕਰ ਰਿਹਾ ਮੈਨੂੰ ਸਣੇ ਕੇਸਾਂ ਦੇ ਕੰਘਾ ਦੇ ਦੇ, ਜਿਹੜੇ ਕੇਸ ਕੰਘੇ ਚ ਨੇ ਇਹ ਦੇ ਦੇ ਤੇ ਕੰਘਾ ਦੇ ਦੇ। ਪੁੱਤ ਕੁਰਬਾਨ, ਦੋ ਪੁੱਤ ਕੁਰਬਾਨ ਹੋਏ, ਸਾਲਾ ਕੁਰਬਾਨ ਹੋਇਆ, ਭਰਾ ਕੁਰਬਾਨ ਹੋਇਆ, 500 ਚੇਲਾ ਕੁਰਬਾਨ ਹੋਇਆ, ਉਹਨੇ ਗੁਰੂ ਕੋਲ ਮੰਗਿਆ ਕੇਸ ਤੇ ਕੰਘਾ, ਕੀ ਕਰੇਗਾ? ਕਹਿੰਦਾ ਤੇਰੇ ਕੇਸਾਂ ਚ ਤੇਰੀ ਦਿਦਾਰ ਕਰਿਆ ਕਰਾਂਗਾ। ਕੇਸਾਂ ਚ ਦਾਰ ਕਰਿਆਂਗਾ। ਹੁਣ ਤਾਂ ਕਹਿਣ ਲੱਗਿਆ ਸ਼ਰਮੋਂ ਦੀ ਵੀ ਬੀਬੀਆਂ ਨੇ ਬਰੋਟੇ ਵੀ ਪੁੱਟ ਘੱਤੇ ਨੇ, ਪਿਓਰ ਕੱਖ ਨੀ ਦਾੜੀ ਨੀ, ਇਹ ਤੇ ਬਰੋਟੇ ਪੁੱਟ ਦਿਓ। ਮੈਂ ਸੌਂਲੀ ਨਹੀਂ ਕਹਿ ਰਿਹਾ, ਮੈਂ ਗੁਰੂ ਕਾ ਗ੍ਰੰਥੀ ਤੇ ਮੈਨੂੰ ਪੀੜ ਹੁੰਦੀ ਹੈ। ਜੇ ਬੀਬੀ ਏ ਤੂੰ ਭਰਵੱਟੀ ਮੁੰਦੀ ਤੇ ਤੇਰੇ ਘਰ ਭਾਈ ਤਾਰੂ ਸਿੰਘ ਵਰਗਾ ਪੁੱਤ ਨਹੀਂ ਜੰਮਣਾ। ਭਾਈ ਤਾਰੂ ਸਿੰਘ ਜਦੋਂ ਫੜ ਕੇ ਚੱਲੇ ਨੇ ਨਾ, ਮੇਰਾ ਪਿੰਡ ਉਸ ਪਾਸੇ ਹੈ, ਤੇ ਭਾਈ ਤਾਰੂ ਸਿੰਘ ਦੀ ਮਾਂ ਨੇ ਹੱਥ ਜੋੜ ਕੇ ਆਖਿਆ, ਬਾਜਾਂ ਵਾਲਿਆ, ਮੇਰੇ ਪੁੱਤ ਤੇਰਾ ਤੇ ਮੇਰਾ ਸਾਂਝਾ ਪੁੱਤ ਹੈ, ਮੇਰੀ ਕੁੱਖੋਂ ਨਿਕਲਿਆ ਹੈ, ਤੇਰਾ ਅੰਮ੍ਰਿਤ ਛਕਿਆ, ਮੇਰੇ ਪੁੱਤ ਦੇ ਕੇਸ ਨਾ ਕੱਟੇ ਜਾਣ, ਮੈਂ ਦਹੀਂ ਪਾ ਪਾ ਕੇ ਪਾਲੇ ਨੇ, ਮੇਰੇ ਪੁੱਤਰ ਦੀ ਖੋਪੜੀ ਭਾਵੇਂ ਲੈ ਜੇ ਪਰ ਕੇਸ ਨਾ ਕੱਟੇ ਜਾਣ। ਉਸ ਮਾਂ ਨੂੰ ਕਿੰਨਾ ਪ੍ਰੇਮ ਹੋਵੇ ਕੇਸਾਂ ਦੇ ਨਾਲ। ਕਿੰਨਾ ਅਦਭੁ ਹੋਵੇਗਾ। ਪੀਰ ਬੁੱਧੂ ਸ਼ਾਹ ਨੂੰ ਗੁਰਮੁਖੋਂ ਫੜਿਆ ਗਿਆ। ਆਪਾਂ ਬਾਬੇ ਮਨੀ ਸਿੰਘ ਦੀ ਗੱਲ ਕਰਦੇ ਹਾਂ, ਅੱਜ ਦੇ ਦਿਨ ਜਿਹੜਾ ਦਿਨ ਹੈ ਨਾ ਸੁਦੀ ਸੰਗਰਾਂਦ, ਜਿਹੜਾ ਆਪਾਂ ਕਹਿੰਦੇ ਵੀ ਹਾਥੀ ਨਾਲ ਮੁਕਾਬਲਾ ਕੀਤਾ ਬਚਿੱਤਰ ਸਿੰਘ ਨੇ, ਉਹ ਅੱਜ ਦੀ ਚੇਤੀ ਸੰਗਰਾਂਦ ਨੂੰ ਗੁਰਮੁਖ ਹੋਇਆ ਸੀ। ਜਿਹੜੀ ਚੇਤੀ ਸੰਗਰਾਂਦ ਹੈ, ਜੋ ਆਪਾਂ ਕਹਿੰਦੇ ਵੀ ਪਹਾੜੀ ਰਾਜਿਆਂ ਨੇ ਆਖਿਆ ਵੀ ਹਾਥੀ ਨਾਲ ਮੁਕਾਬਲਾ ਕਰਾਉਣਾ, ਤੇ ਕਲਗੀਧਰ ਪਾਤਸ਼ਾਹ ਕਹਿੰਦੇ ਗੁਰਮੁਖ ਆਪਣੇ ਕੋਲ ਵੀ ਹਾਥੀ, ਤੇ ਕੌਣ ਸੀ ਉਹ? ਦੁਨੀ ਚੰਦ ਮਜੀਠੇ ਵਾਲਾ, ਜਿਹੜਾ ਗੱਲਾਂ ਬਾਤਾਂ ਬੜੀਆਂ ਕਰਦਾ, ਅੰਮ੍ਰਿਤ ਵਾਲੇ ਪਾਸੇ ਵੱਲ ਕਹਿੰਦਾ ਸਾਡੇ ਅੰਦਰ ਹੀ ਅੰਮ੍ਰਿਤ ਹੈ। ਗੁਰਮੁਖੋ ਜੀ ਅੰਦਰ ਅੰਮ੍ਰਿਤ ਹੈ ਨਾ, ਤੇ ਅੰਦਰ ਵਾਲੇ ਅੰਮ੍ਰਿਤ ਨੂੰ ਕੱਢਣ ਲਈ ਬਾਹਰੋਂ ਪਾਣੀ, ਜਦੋਂ ਆਪਾਂ ਨਲਕਾ ਲਾਉਂਦੇ ਹਾਂ ਨਾ, ਤੇ ਉੱਪਰੋਂ ਪਾਣੀ ਪਾਉਂਦੇ ਹਾਂ, ਜਦੋਂ ਥੱਲੇ ਵਾਲਾ ਪਾਣੀ ਨਿਕਲਦਾ ਤੇ ਫਿਰ ਬੋਕੀ ਮਾਰੀਦੀ, ਪਾਣੀ ਫੇਰ ਨਿਕਲਦਾ ਹੈ ਬਾਹਰ ਵਾਲਾ। ਜਿਨ੍ਹਾਂ ਚ ਅੰਮ੍ਰਿਤ ਨਾ ਨਾ ਪਿਆ, ਰਹੋ ਵਿਚਾਰ। ਦੁਨੀ ਚੰਦ ਨੱਸ ਗਿਆ ਤੇ ਕਹਿਣ ਲੱਗੇ ਬਚਿੱਤਰ ਸਿੰਘ, ਤੇ ਭਾਈ ਤੇਰੀ ਵਾਰੀ ਹੈ। ਕਹਿਣ ਲੱਗਾ ਜੀ ਮੈਂ ਕੀ ਲੜਨਾ, ਤੇਰਾ ਹੱਥ ਚਾਹੀਦਾ, ਤੂੰ ਕਿਰਪਾ ਕਰੇ ਤੇ ਮੈਂ ਇੰਦਰ ਦੇ ਹਾਥੀ ਨੂੰ ਸੁਰਗ ਵਿੱਚੋਂ ਫੜਕਣਾ ਤੋਂ ਫੜ ਕੇ ਥੱਲੇ ਲੈ ਆਵਾਂਗਾ, ਪਰ ਤੇਰੀ ਕਿਰਪਾ ਹੋਵੇ ਤੇ। ਮੈਂ ਜਿਹੜੀ ਗੱਲ ਕਰਨ ਲੱਗਾ ਸਾਂ, ਕਿਉਂਕਿ ਸੂਈ ਟਿਕਾਣੇ ਆਈ ਜਾਂਦੀ ਹੈ, ਇਸ ਥਾਂ ਤੇ ਗੁਰਮੁਖੋ ਉਸ ਮੌਕੇ ਇੱਕ ਪੰਡਿਤ ਕਥਾ ਕਰਦਾ, ਬ੍ਰਾਹਮਣ ਪੰਡਿਤ ਕਥਾ ਕਰਦਾ, ਆਪਾਂ ਜਾਤ ਨਹੀਂ ਕਹਿਣੀ, ਤੇ ਮਨ ਚ ਲਾਲ ਚ ਕਿਹੜੀ ਗੱਲ ਦਾ, ਆਖਿਆ ਜੀ ਕਥਾ ਮੈਂ ਕਰਦਾ ਤੇ ਸਿੱਖ ਪੈਸੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ, ਮੈਂ ਜ਼ੋਰ ਐਵੇਂ ਲਾਈ ਜਾਂਦਾ? ਵਿਟੜ ਗਿਆ, ਮੈਂ ਕਥਾ ਨਹੀਂ ਕਰਨੀ। ਇਤਿਹਾਸ ਲਿਖਿਆ ਕਿ ਮੁੜ ਕੇ ਜਾ ਕਰਕੇ ਗੁਰਮੁਖਾਂ ਨੇ ਬੇਨਤੀ ਕੀਤੀ ਵੀ ਪੰਡਿਤ ਜੀ ਸੰਗਤਾਂ ਡੀਕਦੀਆਂ ਨੇ, ਬਾਬੇ ਬੁੱਢੇ ਸਾਹਿਬ ਦੇ ਸਾਡੇ ਤੇ ਬੜੇ ਪਰਉਪਕਾਰ ਨੇ। ਕਹਿਣ ਲੱਗੇ ਪਾਤਸ਼ਾਹ ਇਹਨਾਂ ਠੇਕੇਦਾਰਾਂ ਦੀ ਗੁਲਾਮੀ ਤੋਂ ਸਾਨੂੰ ਮੁਕਤ ਕਰੋ ਤੇ ਤੁਸੀਂ ਆਪਣੀ ਬਾਣੀ ਚਾਰੋ। ਅੱਜ ਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਨੂੰ ਵੀ, ਬੁੱਢਾ ਜੀ ਤੁਸੀਂ ਗੁਰਬਾਣੀ ਦੀ ਸੋਝ ਰੱਖਣ ਵਾਲੇ ਹੋ, 12 ਮਾਹ ਦੀ ਬਾਣੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਵੀ ਚਾਰਨ ਕੀਤੀ ਹੈ। ਆਪਾਂ ਸਿੱਖ ਬਹੁਤਿਆਂ ਨੂੰ ਪਤਾ ਨਹੀਂ, ਸਾਡੇ ਸਿੱਖ ਧਰਮ ਵਿੱਚ 3 12 ਮਾਹ ਨੇ। ਇੱਕ 12 ਮਾਹ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੈ, ਇੱਕ 12 ਮਾਹ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਵਿੱਚ ਉਚਾਰਨ ਕੀਤਾ ਹੈ। ਇਹ ਤੀਜਾ 12 ਮਾਹ ਹੈ ਜਿਹੜਾ ਚੇਤ ਦੀ ਸੰਗਰਾਂਦ ਨੂੰ, ਔਰ ਜਿੱਥੇ ਬਾਹਰ ਅਖੰਡ ਪਾਠ ਚੱਲਦੇ ਨੇ ਉਸ ਥਾਂ ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਚੇਤ ਦੀ ਸੰਗਰਾਂਦ ਨੂੰ। ਔਰ ਇਸੇ ਕਰਕੇ ਅਸੀਂ ਚੇਤ ਦੀ ਸੰਗਰਾਂਦ ਨੂੰ ਇੱਥੇ ਸੰਗਤਾਂ ਦਾ ਕਾਫੀ ਇਕੱਠ ਵੀ ਕਰਦੇ ਹਾਂ। ਔਰ ਇਸ ਬਾਣੀ ਵਿੱਚ 14 ਪੌੜੀਆਂ ਨੇ, ਜਿਹੜੀ ਪਹਿਲੀ ਪੌੜੀ ਉਹਨੂੰ ਆਪਾਂ ਕਹਿੰਦੇ ਮੰਗਲ, ਖੀਲੀ ਨੂੰ ਕਹਿੰਦੇ ਆਪਾਂ ਅਸਤੋਤਰ, ਤੇ ਪਹਿਲੀ ਪੌੜੀ ਵਿੱਚ ਇਹ ਲਿਖਿਆ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਮਹਾਰਾਜ, ਅਸੀਂ ਆਪਣੇ ਕੰਮਾਂ ਕਰਕੇ ਤੇਰੇ ਤੋਂ ਵਿਛੜੇ ਤੇ ਸਾਡੇ ਤੇ ਕਿਰਪਾ ਕਰੀ, ਸਾਨੂੰ ਜੋੜ ਨਹੀਂ। ਜਿਹੜੀ ਅਖੀਰਲੀ ਪੌੜੀ ਹੈ, ਆਪਾਂ ਕਈ ਤਰ੍ਹਾਂ ਦੇ ਵਹਿਮ ਹੈ ਵੀ ਆਪਾਂ ਬੁੱਧਵਾਰ ਕੰਮ ਕਰਨਾ, ਬੁੱਧ ਕੰਮ ਸੁਧ, ਆਪਾਂ ਕੋਲੀ ਫਾਰਮੂਲੇ ਬਣਾ, ਬੁੱਧ ਕੰਮ ਸੁਧ, ਇਹ ਭੁਲੇਖਾ ਸਾਨੂੰ। ਤੂੰ ਤਾਂ ਬੁੱਧ ਨੂੰ ਕੰਮ ਸੁਧ ਕਹਿੰਦਾ, ਜਿਹਦਾ ਬੁੱਧਵਾਰ ਕੱਲੇ ਦਾ ਕੱਲਾ ਪੁੱਤ ਮਰ ਗਿਆ, ਉਹ ਤਦ ਕਵੇ ਕਾ ਬੁੱਧ ਚੜ੍ਹੇ ਹੀ ਨਾ, ਇਹ ਆਪਾਂ ਨੂੰ ਭੁਲੇਖਾ ਹੈ। ਮਾਂ ਗੁਰਦੇਵ ਕਹਿੰਦੇ ਨੇ, ਮਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਵਾਲੇ। ਅਸੀਂ ਬੇਨਤੀ ਕਰਨੀ ਪਾਤਸ਼ਾਹ ਸਾਡੇ ਤੇ ਦਇਆ ਕਰੀ। ਜਦੋਂ ਤੂੰ ਬੇਨਤੀ ਕਰੇਗਾ ਨਾ ਗੁਰਮੁਖਾ, ਉਹ ਮਹੀਨਾ ਵੀ ਚੰਗਾ, ਉਹ ਦਿਨ ਵੀ ਚੰਗਾ, ਉਹ ਥਿੱਤ ਵੀ ਚੰਗੀ ਜਦੋਂ ਤੈਨੂੰ ਭੁੱਲ ਗਿਆ ਤੇ ਆਪਾਂ ਰੋਜ਼ ਪਾਠ ਕਰਦੇ ਆਖਾਂ ਵਿਸਰ ਆਖਾਂ ਜੀਵਾਂ ਵਿਸਰੇ ਮਰ ਜਾਓ ਪਰ ਨਾਲ ਆਖਿਆ ਆਖਣ ਔਖਾ ਸੱਚਾ ਨਾਮ ਵਾਹਿਗੁਰੂ ਦਾ ਨਾਮ ਲੈਣਾ ਔਖਾ ਹੈ ਤਰੋ ਵਿਚਾਰ ਸਤਿਗੁਰੂ ਪਾਤਸ਼ਾਹ ਦੇਵੀ ਕਿਰਪਾ ਕਰਦੇ ਨੇ ਸਰਵਣ ਕਰੋ
1: ਅਸੁਨ ਪ੍ਰੇਮ ਉਹ ਮਾਹੜਾ ਕਿਉਂ ਮਿਲੀਐ ਹਰ ਜਾਏ
0: ਮਾੜਾ ਤੋਂ ਭਾਵ ਉਤਸ਼ਾਹ ਖਿੱਚ ਮਨ ਵਿੱਚ ਇਹ ਖਿੱਚ ਪੈਦਾ ਹੋਵੇ ਵੀ ਮੈਂ ਕਿਸ ਪ੍ਰਕਾਰ ਕਦੋਂ ਉਸ ਹਰੀ ਰਾਜ ਨੂੰ ਮਿਲਣਾ ਕਰਾਂ ਗੁਰਬਾਣੀ ਦੇ ਵਿੱਚ ਇਸ ਅਮਾਹ ਦੀ ਵਿਆਖਿਆ ਕੀਤੀ ਹੈ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੀ ਮੇਰਾ ਮਨ ਉੱਡਦਾ ਉਹ ਪਰਿਪੂਰਨ ਪਰਮਾਤਮਾ ਕਦੋਂ ਮੇਰੇ ਆਪਣੇ ਹਿਰਦੇ ਵਿੱਚ ਆ ਕੇ ਵਸੇ ਅੱਸੂ ਦੇ ਮਹੀਨੇ ਦੁਆਰਾ ਇਹਦਾ ਅਸਨ ਦਾ ਇੱਕ ਅਰਥ ਸਾਨੂੰ ਟਕਸਾਲ 'ਚ ਇਹ ਵੀ ਪੜ੍ਹਾਇਆ ਗਿਆ ਆਦਿ ਅਰਥਾਂ ਸਰਬ ਔਰ ਸੇ ਸਾਰਿਆਂ ਪਾਸਿਆਂ ਤੋਂ ਆਮ ਕਰਕੇ ਆਪਾਂ ਅੱਸੂ ਬੋਲਦੇ ਨੇ ਇੱਥੇ ਲਿਖਿਆ ਅਸੁਨ ਅਤੇ ਸਾਨੂੰ ਟਕਸਾਲ 'ਚ ਇਹਦਾ ਅਰਥ ਇਹ ਪੜ੍ਹਾਇਆ ਗਿਆ ਆਦਿ ਅਰਥਾਂ ਸਾਰਿਆਂ ਪਾਸਿਆਂ ਤੋਂ ਸਾਰਿਆਂ ਪਾਸਿਆਂ ਤੋਂ ਸੁਣਨ ਵਾਲੇ ਪਰਮਾਤਮਾ ਨੂੰ ਮਿਲਣ ਦੀ ਮਨ ਵਿੱਚ ਇੱਛਾ ਪੈਦਾ ਹੋਵੇ ਕਿ ਅਸੀਂ ਕਿਸ ਢੰਗ ਨਾਲ ਉਸ ਹਰੀ ਰਾਜ ਨੂੰ ਮਿਲਣਾ ਕਰੀਏ
1: ਮਨ ਤਨ ਪਿਆਸ ਦਰਸ਼ਨ ਘਣੀ
0: ਇਹ ਮਨ ਤੇ ਤਨ ਨਾਲ ਜਿਹੜੀ ਸਿਹਾਰੀ ਲੱਗੀ ਹੈ ਨਾ ਇਹਨੂੰ ਪੰਜਾਬੀ ਦੀ ਵਿਆਕਰਨ ਮੁਤਾਬਕ ਕਹਿੰਦੇ ਆ ਕਿਰਿਆ ਵਾਚਕ ਅੰਗਰੇਜ਼ੀ 'ਚ ਕਹਿੰਦੇ ਆ ਵਰਬ ਮਨ ਤੇ ਸਰੀਰ ਦੇ ਵਿੱਚ ਬੜੀ ਤੀਗਰ ਇੱਛਾ ਹੈ
1: ਕੋਈ ਆਣ ਮਿਲਾਵੇ ਮਾਏ
0: ਮਾਂ ਦੇ ਮਿਲਣ ਜੋ ਪਰਿਪੂਰ ਹੈ ਮਾਏ ਤੋਂ ਭਾਵ ਮਹਾਤਮਾ ਜਨੋਂ ਇਹਦੇ ਦੋ ਅਰਥ ਨੇ ਇੱਕ ਤਾਂ ਇਹ ਹੈ ਮਾਂ ਦੇ ਮਿਲਣ ਜੋ ਪਰਮਾਤਮਾ ਉਹਨੂੰ ਖੂਬ ਮਿਲਾਉਣਾ ਕਰੇ ਇੱਕ ਤਾਂ ਇਹ ਹੈ ਦੂਜਾ ਇਹ ਮਹਾਤਮਾ ਜਨੋਂ ਤੁਸੀਂ ਮੇਰੇ ਮਾਂ ਦੇ ਮਿਲਣ ਦੋ ਤੁਸੀਂ ਕਿਰਪਾ ਕਰੋ ਕਿਸ ਢੰਗ ਨੂੰ ਮੈਂ ਉਹ ਪਰਿਪੂਰਨ ਪਰਮਾਤਮਾ ਨੂੰ ਮਿਲਣਾ ਕਰਾਂ
1: ਸੰਤ ਸਹਾਈ ਪ੍ਰੇਮ ਕੇ
0: ਗੁਰਮੁਖਾ ਥੋੜੀ ਜਿਹੀ ਖੇਚਲ ਕਰ ਤੇ ਜਿਵੇਂ ਬੱਚਾ ਤੁਰਦਾ ਤੇ ਉਹਦੀ ਮਾਂ ਪਿਓ ਭਰਾ ਵੱਡਾ ਛੋਟਾ ਉਹਦਾ ਉਂਗਲ ਫੜਨਾ ਤੇ ਹੌਲੀ ਹੌਲੀ ਤੁਰੀ ਜਾਂਦਾ ਹੈ ਉਹ ਸਹਾਇਤਾ ਕਰਦੇ ਪਰ ਤੁਰਨਾ ਆਪਣੇ ਪੈਰਾਂ ਨਾਲ ਪੈਂਦਾ ਹੈ ਇਸ ਪ੍ਰਕਾਰ ਜਿਹੜੇ ਸੰਤ ਨੇ ਉਹ ਤੇਰੀ ਸਹਾਇਤਾ ਕਰਨਗੇ ਪਰਨ ਕਰਨਗੇ ਤੇਰੇ ਅੰਦਰ ਪ੍ਰੇਮ ਹੋਵੇ ਜਿਹੜਾ ਪ੍ਰੇਮ ਸ਼ਬਦ ਆਪਾਂ ਤਕਰੀਬਨ ਬੋਲਦੇ ਹਾਂ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਨੂੰ ਬਹੁਤ ਵੱਡਾ ਕਰਕੇ ਬਿਆਨ ਕੀਤਾ ਹੈ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ ਇੱਥੇ ਕਹਿੰਦੇ ਮੈਂ ਹਿੰਦੂ ਸਿੱਖਾਂ ਨੂੰ ਕਹਿੰਦਾ ਮੁਸਲਮਾਨਾਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਪ੍ਰੇਮ ਦਾ ਭਾਵ ਮੈਂ ਤੋਂ ਪਰਾਉਣਾ ਜਿੰਨਾ ਚਿਰ ਮੈਂ ਤੋਂ ਪਰਾਂ ਨਹੀਂ ਹੁੰਦੇ ਬਾਤ ਨਹੀਂ ਬਣਨੀ ਜਬ ਲਗ ਮੇਰੀ ਮੇਰੀ ਕਰੇ ਤਬਲਾ ਕਾਜ ਏਕ ਨਹੀਂ ਸਰੇ ਜਾਂ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰਿਆ ਜਦੋਂ ਮੈਂ ਮੇਰੀ ਮਿਟ ਗਈ ਨਾ ਉਦੋਂ ਪਰਿਪੂਰਨ ਪਰਮਾਤਮਾ ਕੰਮ ਕਰੇਗਾ ਜਿਵੇਂ ਆਪਾਂ ਬਾਬੇ ਕਬੀਰ ਦੇ ਲੰਗਰ ਦੀ ਸਾਖੀ ਪੜ੍ਹਦੇ ਹਾਂ ਜਿਹੜੇ ਸੰਤ ਨੇ ਭਾਈ ਉਹ ਸਹਾਇਤਾ ਕਰਨਗੇ ਤੇਰੇ ਅੰਦਰ ਪ੍ਰੇਮ ਤੂੰ ਪ੍ਰੇਮ ਵਾਲੀ ਭਾਵਨਾ ਬਣਾ ਸੰਤ ਇਸ ਪਾਸੇ ਤੈਨੂੰ ਸਟਿਮੂਲੇਟ ਉਤਸ਼ਾਹਿਤ ਕਰਨਗੇ
1: ਹਾਂ ਤਿੰਨ ਕਹਿ ਲਾਗਾ ਪਾਏ
0: ਉਹ ਜੇ ਕਿਤੇ ਸੰਤ ਮਿਲ ਜਾਣ ਨਾ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਦਾ ਕਿਹਨਾਂ ਦੇ ਜਿਹੜੇ ਪਰਮਾਤਮਾ ਨਾਲ ਜੋੜਦੇ ਨੇ ਅਤੇ ਜਿਹੜੇ ਆਪਣੀਆਂ ਫੋਟੋਆਂ ਵੰਡੀ ਜਾਂਦੇ ਨੇ ਤਾਗੇ ਕਰ ਕਰ ਦਿੱਤੀ ਜਾਂਦੇ ਨੇ ਪਾਣੀਆਂ ਬੋਤਲਾਂ 'ਚ ਫੂਕਾਂ ਮਾਰ ਮਾਰ ਕੇ ਦਿੰਦੇ ਨੇ ਮੈਂ ਉਹਨਾਂ ਸੰਤਾਂ ਨੂੰ ਹੀ ਮੰਨਦਾ ਜਿਹੜੇ ਪਰਮਾਤਮਾ ਨਾਲ ਜੋੜਦੇ ਨਾ ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਦਾ ਹਾਂ
1: ਵੇਣ ਪ੍ਰਭ ਕਿਉਂ ਸੁੱਖ ਪਾਈ ਹੈ
0: ਗੁਰਮੁਖਾ ਜੇ ਤੂੰ ਸੁੱਖ ਦੀ ਮੰਗ ਮੰਗੇ ਤਾਂ ਪਰਮਾਤਮਾ ਤੋਂ ਬਿਨਾਂ ਕੋਈ ਕਿਤੋਂ ਸੁੱਖ ਨਹੀਂ ਮਿਲਣਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁੱਖ ਪਾਇਆ ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਚਲੇ ਗਏ ਨਾ ਸਾਰੇ ਦੇ ਸਾਰੇ ਭੈ ਚਲੇ ਜਾਣਗੇ ਅਤੇ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਤੂੰ ਮੇਰੇ ਪਾਤਸ਼ਾਹ ਕਹਿੰਦੇ ਬਿਨ ਪ੍ਰਭ ਕਿਉਂ ਸੁੱਖ ਪਾਈਏ ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਜਿਹੜਾ ਪਰਮ ਸੁੱਖ ਹੈ ਇਹ ਗੁਰਮੁਖਾ ਪ੍ਰਾਪਤ ਨਹੀਂ ਹੋ ਸਕਦਾ
1: ਦੂਜੀ ਨਾ ਹੀ ਜਾਏ
0: ਔਰ ਇੱਕ ਰੱਬ ਦੇ ਬਰਾਬਰ ਦੂਜਾ ਕੋ ਰੱਬ ਹੈ ਹੀ ਨਹੀਂ ਜਿਹਨੂੰ ਆਪਾਂ ਕਹਿੰਦੇ ਤੇਰਾ ਸਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਏ ਸੁਣਾਇਆ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜੀ ਸਾਡੀ ਜਗ੍ਹਾ ਨਹੀਂ
1: ਜਿੰਨੀ ਚਾਖਿਆ ਪ੍ਰੇਮ ਰਸ
0: ਉਹ ਗੁਰਮੁਖ ਜਾਨੇ ਜਿਨ੍ਹਾਂ ਨੂੰ ਪ੍ਰੇਮ ਦਾ ਰਸ ਆ ਗਿਆ ਹੈ
1: ਸੇ ਤ੍ਰਿਪਤ ਰਹੇ ਆਗਾਏ
0: ਗੁਰਮੁਖ ਉਹ ਤ੍ਰਿਪਤ ਹੋ ਗਏ ਨੇ ਇਹ ਨੋਟ ਕਰਨਾ ਤ੍ਰਿਪਤ ਅਗਾਏ ਤੇ ਰੱਜਣਾ ਆਪਾਂ ਕਿਸੇ ਦੇ ਘਰ ਜਾਂਦੇ ਤੇ ਆਪਾਂ ਨੂੰ ਕਵੇ ਕੋਈ ਪ੍ਰਸ਼ਾਦਾ ਛਕ ਲਓ ਤੇ ਆਪਾਂ ਕਿਹਨ ਮੈਂ ਖਾ ਕੇ ਆ ਤੇ ਉਹ ਕਹਿੰਦਾ ਕਿ ਦੋ ਕੁ ਫੁਲਕੇ ਛਕ ਲਓ ਤੇ ਆਪਾਂ ਫਿਰ ਛਕ ਲੈਂਦੇ ਹਾਂ। ਲੇਕਿਨ ਅਗਾਏ ਦਾ ਅਰਥ ਇਹ ਹੈ ਇਹ ਤਿੰਨ ਰੰਗ ਨੇ ਰੱਜਣਾ ਤ੍ਰਿਪਤ ਹੋਣਾ ਤੇ ਅਗਾਏ। ਅਗਾਏ ਤੋਂ ਭਾਵੇਂ ਸਾਨੂੰ ਕਿਸੇ ਨੇ ਆਖਿਆ ਵੀ ਭਾਈ ਸਾਹਿਬ ਬੜਾ ਸੋਹਣਾ ਲੰਗਰ ਪਾਣੀ ਤਿਆਰ ਕੀਤਾ ਛਕ ਲਓ ਤੇ ਆਪਾਂ ਕਹਿੰਦੇ ਜੀ ਮੈਨੂੰ ਭੋਰਾ ਜੀ ਨਹੀਂ ਭੁੱਖ ਨਹੀਂ, ਉਹਨੂੰ ਕਹਿੰਦੇ ਅਗਾਏ ਜਿਹੜਾ ਬਿਲਕੁਲ ਰੱਜ ਗਿਆ ਹੋਵੇ ਜਿਹਨੂੰ ਸੰਤੋਖ ਆ ਜਾਏ। ਇਸ ਪ੍ਰਕਾਰ ਕਹਿੰਦੇ ਨੇ ਵੀ ਉਹਨੇ ਗੁਰਮੁਖ ਜਨ ਨੇ ਉਹ ਤ੍ਰਿਪਤ ਹੋ ਗਏ ਨੇ ਰੱਜ ਗਏ ਨੇ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ।
1: ਆਪ ਤਿਆਗ ਬੇਨਤੀ ਕਰੇ,
0: ਚਾਹੀਦਾ ਇਹ ਵੀ ਆਪਣੀ ਮੈਂ ਨੂੰ ਤਿਆਗ ਕੇ ਉਹਦੇ ਅੱਗੇ ਬੇਨਤੀ ਕਰੀਏ। ਤੇ ਆਪਾਂ ਤਾਂ ਹਰ ਥਾਂ ਤੇ ਮੈਂ ਕਈ ਵਾਰ ਗੱਲ ਕੀਤੀ ਵੀ ਮੇਰੀ ਡਿਊਟੀ ਦਰਬਾਰ ਸਾਹਿਬ ਦੇ ਵਿੱਚ ਤੇ ਕਿਸੇ ਨੇ ਚੰਦੋਆਰ ਚੜਾਇਆ, ਅੰਮ੍ਰਿਤ ਵੇਲੇ ਦੀ ਡਿਊਟੀ ਸੀ, ਉਹ ਬੰਦਾ ਉੱਥੇ ਭੁੜਕੀ ਜਾਵੇ ਕਦੇ ਇਸ ਪਾਸੇ ਕਦੇ ਇਸ ਪਾਸੇ ਤੇ ਕੈਮਰੇ ਵਾਲੇ ਨੂੰ ਉਹਨੇ ਟੰਗਿਆ। ਮੇਰਾ ਸੁਭਾਅ ਤੁਸੀਂ ਜਾਣਦੇ ਵੀ ਬਹੁਤਾ ਖੁਸ਼ਕ ਜਿਹਾ, ਮੈਂ ਉਹਨੂੰ ਘੇਰਿਆ, ਮੈਂ ਕਿਹਾ ਵੀ ਤੂੰ ਇੱਥੇ ਚੰਗਾ ਭੰਗੜੇ ਪਾਈ ਜਾਣਾ ਦਰਬਾਰ ਸਾਹਿਬ, ਤੈਨੂੰ ਟਾਈਮ ਨਹੀਂ। ਕਹਿੰਦਾ ਗਿਆਨੀ ਤੁਸੀਂ ਗੁੱਸਾ ਕਰਕੇ ਜੇ ਮੇਰੀ ਭੈਣ ਅਮਰੀਕਾ 'ਚ ਤੇ ਮੈਂ ਉਹਨੂੰ ਵਿਖਾ ਰਿਹਾ ਵੀ ਅੱਜ ਆਪਾਂ ਚੰਦੋਆ ਚੜਾਇਆ, ਇਹ ਅੱਡ ਬੀਤੀ ਜੇ ਚੰਦੋਆ ਚੜਾਇਆ, ਪਰ ਅਮਰੀਕਾ 'ਚ ਭੈਣ ਨੂੰ ਦੱਸਦਾ ਵੀ ਮੈਂ ਚੰਦੋਆ ਚੜਾਇਆ, ਤੇ ਮੈਂ ਕਿਹਾ ਵੀ ਜੇ ਤੂੰ ਚੰਦੋਆ ਨਾ ਚੜਾਉਣ ਤੇ ਚੰਦੋਆ ਨਾ ਚੜਦਾ। ਮੇਰੇ ਕਹਿਣ ਤੋਂ ਭਾਵ ਹੈ ਮੈਂ ਕੁਰਾਨ ਵਿੱਚ ਪੜ੍ਹਿਆ ਕੁਰਾਨ ਵਿੱਚ ਵੀ ਗੁਰਮੁਖਾ ਤੂੰ ਖੱਬੇ ਹੱਥ ਨਾਲ ਦੇਣਾ ਤੇਰੇ ਸੱਜੇ ਨੂੰ ਪਤਾ ਨਾ ਲੱਗੇ, ਇਹ ਕੁਰਾਨ 'ਚ ਲਿਖਿਆ ਹੋਇਆ ਜੇ, ਤੇ ਮੈਂ ਸੁਣਿਆ ਨਹੀਂ ਪੜ੍ਹਿਆ ਇਹ ਨੱਕਾਂ ਦੇ ਨਾਲ ਵੀ ਤੂੰ ਸੱਜੇ ਹੱਥ ਨਾਲ ਦੇਣਾ ਤੇ ਤੇਰੇ ਖੱਬੇ ਨੂੰ ਪਤਾ ਨਾ ਲੱਗੇ। ਤੇ ਆਪਾਂ ਤਾਂ ਦਵਾਈ ਪਿੱਟੀ ਜਾਂਦੇ ਹਾਂ ਵੀ ਐਤਕੀ ਗਿਆਨੀ ਜੀ 51,000 ਮੈਂ ਦਿੱਤਾ ਇਕੱਲੇ ਨੇ 51,000 ਤੇ ਗੁਰਮੁਖਾ ਜਿਹਨੇ ਤੂੰ ਨੰਗਾ ਆਇਆ ਸਾਂ ਤੇ ਨੰਗਾ ਜਾਣਾ ਤੂੰ ਦੇਣ ਜੋਗਾ ਕਿੱਥੋਂ ਹੈ। ਚਾਹੀਦਾ ਤਾਂ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹਦੀ ਚੀਜ਼ ਉਹਨੂੰ ਦੇ ਕੇ ਤੇ ਗੱਲ ਦਾ ਮਾਣ ਨਾ ਕਰ।
1: ਲੇਹੋ ਪ੍ਰਭੂ ਲੜ ਲਾਏ,
0: ਬੇਨਤੀ ਕਰੀਏ ਵੀ ਵਾਹਿਗੁਰੂ ਮੈਨੂੰ ਆਪਣੇ ਲੜਨਾ ਲਾ ਲਾ, ਜਿਵੇਂ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਲੜ ਲਾ ਕਰਕੇ ਜੇਲ੍ਹ ਵਿੱਚੋਂ ਕੱਢਿਆ ਸੀ।
1: ਜੋ ਹਰ ਕੰਤ ਮਿਲਾਈਆ,
0: ਉਹ ਗੁਰਮੁਖ ਜਿਹੜੇ ਪਰੀ ਪਰਮਾਤਮਾ ਨਾਲ ਜੁੜ ਗਏ ਹਨ,
1: ਸੇ ਵਿਛੜ ਕਤਹਿ ਨਾ ਜਾਏ,
0: ਉਹ ਕਿ ਵਿਛੜਦੇ ਨਹੀਂ।
1: ਪ੍ਰਭ ਵਿਣ ਦੂਜਾ ਕੋ ਨਹੀਂ,
0: ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੋ ਹੈ ਹੀ ਨਹੀਂ।
1: ਨਾਨਕ ਹਰ ਸ਼ਰਨ
0: ਆਏ, ਇਸ ਕਰਕੇ ਆਪਾਂ ਉਸ ਹਰੀ ਦੀ ਸ਼ਰਨ ਵਿੱਚ ਆਉਣਾ ਕਰੀਏ।
1: ਅਸੂ ਸੁਖੀ ਵਸੰਦੀਆ,
0: ਇਸੇ ਨਾਲ ਹੀ ਗੁਰਦੇਵ ਕਹਿੰਦੇ ਜਿਵੇਂ ਕਹਿੰਦੇ ਫਲਾਂ ਇਹ ਮਹੀਨਾ ਭਲਾ ਕਿਹੋ ਜਿਹਾ ਰਹੇਗਾ, ਹਜ਼ੂਰ ਕਹਿੰਦੇ ਇਹ ਅੱਸੂ ਦੇ ਮਹੀਨੇ ਦੁਆਰਾ ਕਹਿੰਦੇ ਵੀ ਉਹ ਸੁਖੀ ਵਸੇ ਨੇ, ਕੌਣ ਵਸਣਗੇ
1: ਜਿੰਨਾ ਮਾਇਆ ਹਰ ਰਾਏ,
0: ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਗੁਰਮੁਖ ਉਹ ਸੁਖੀ ਹੀ ਸੁਖੀ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰੇਗਾ ਨਾ ਇਹ ਅੱਸੂ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੀ ਕਿ ਸਾਡੇ ਵਾਸਤੇ ਵੀ ਇਹ ਮਹੀਨਾ ਸ਼ੁਭ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
1: ਪ੍ਰਭ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਕ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਕ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਕ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818, ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਇਤਾ ਪਰਮਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੋਗ ਜੋਗ

ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀਂ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ
गुर प्रसाद परम पद पाया सूके काष्ट हरिया रहाओ। जनन पिता लोक सुत बनता कोय न किसकी तरिया सिर सिर रिजक संभाहे ठाकुर काहे मन भाव करिया ऊडे ऊडावै सह कोसा तिस पाछै बचरे शरिया तिन कवन खिलावै कवन चुगावै मन मह सिमरन करिया।

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਔਰ ਧਾਰੋ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ।

ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ

ਗੁਰੂ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਤੂੰ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ

ਜਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਾ ਮੇਰਾ। ਇਹ ਬੇਨੰਤੀ ਸੁਣ ਪ੍ਰਾ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੁ ਬਿਨੁ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ, ਅਹਿੰਸ ਸਹਿਜ।